ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡਿੱਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ।

ਕੀਤੀ ਰਾਤ ਖਸਮ ਸਾਰੇ ਤੇ ਕਮਜਾਤ ਨਾਨਕ ਨਾਵੈ ਵਾਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ

ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ

ਸਤਿਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੇਂ ਚੌਪਈ ਪੁੰਨ ਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗ ਕੇ ਈਸਾ।

ਕਾਲ ਕਾ ਤ੍ਰਾਸ ਨਵਰੀਐ ਹੂ ਜੋ ਸਦਾ ਮਾਰੇ ਪੱਛਾ ਸ੍ਰੀ ਹਤਿ ਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਣ ਹਾਰੇ ਸਾਹਿਬ ਸੰਤ।

ਸਹਿਤ ਜਸ਼ਨ ਪਜਾਇਓ ਆਦਿ ਅੰਤੇ ਕਹਿ ਅਵਤਾਰਾ ਸੋਹੇ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸ਼ਤਰਨ ਕੋ ਪਲ ਮੋਹ ਵਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ।

ਆਦਿ ਵਿਆਦਿ ਸ਼ੈ ਸਕੇ ਨ ਕੋਈ। ਸੰਮਤ ਸਤਰਾ ਸਹਿਜ ਪਚਾਵਣ ਹਾੜ ਬਦੇ ਪ੍ਰਥਮ ਸੁਖ ਧਾਵਨ ਤਵੈ ਪ੍ਰਸਾਦ ਕਰ ਗ੍ਰੰਥ ਸੁਧਾਰ।

ਵਾਹਿਗੁਰੂ ਇੱਕ ਵੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਜੈ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ

ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਹਨਾਂ ਰਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਦਿਨਾਂ ਪਿਆਰਿਆਂ, ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਨਾਬ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੁਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਜਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤੇ ਆਵੇ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਰਸ਼ਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜਿਤਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੋਂ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀ ਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਂ, ਨਿਉਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਪਾਰ ਮੇਰਾ ਬਖਸ਼ੀ ਕਿਰਪਾ ਕੀਤੀ, ਆਪ ਜੀ ਦੀ ਹਜੇ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ, ਸੱਜ ਦੀਵਾਨ ਦੀ ਰਮਤਾ ਵਿੱਚ ਬੀਬੀਆਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਆਪ ਜੀ ਦੇ ਸ਼ਹੀਦੀ ਪ੍ਰਭਾਵ ਦੇ ਸੰਬੰਧ ਰੋਜ਼ਾਨਾ ਦੀ ਤਰ੍ਹਾਂ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ 'ਚ ਹੋਏ, ਉਪਰੰਤ ਸੋਦਾ ਰਾਜਾ ਸਾਹਿਬ ਦੀ ਸਾਹਿਬ ਦੀ ਚੌਂਕੀ, ਸ਼ਬਦ ਚੌਂਕੀ, ਸ਼ਬਦ ਕੀਰਤਨ ਹੋਏ, ਸੋਦਾ ਰਾਜਾ ਸਾਹਿਬ ਜੀ ਦੇ ਪਾਠ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅੱਜ ਦੇ ਦੀਵਾਨ, ਜੂਨ 1984 ਦੇ ਘੱਲੂਘਰ ਦੇ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਸਾਜ ਰਹੇ ਹਨ, ਆਈ ਸੰਗਤ ਦੀ ਹਾਜ਼ਰੀ ਤਿਲ ਭੇਟਾ ਕੀਤੀ, ਦਰ ਪ੍ਰਵਾਨ ਕਰਨੀ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗੁਰਦਾਤਾਂ ਬਖਸ਼ਣੀਆਂ, ਬੀਬੀ ਗੁਰਮੀਤ ਕੌਰ ਵੱਲੋਂ ਸਿਹਤ ਜਾਵੀ ਚੜ੍ਹਦੀ ਕਲਾ ਵਾਸਤੇ ਤੋਂ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਦੇ ਹਨ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ, ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨਿਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀ ਹਾਂ, ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਏ ਸ੍ਰੀ ਮੁਖਵਾਗ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਛਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

Grupė ar įsatsangat. Satgrandį par, bakšiš, remenda satka. Šiaman de divan, vič hazri parį he, rėra saldi par, sarvan kitene. Satguru mehr karan, ai sangati hazri dar pravan karan. Daran kuro naam di daat, ngur sikhi jivan bakšan. So aau, ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ ਕਿ ਇਹ ਸ਼ਹੀਦੀ ਹਫਤਾ ਹੈ ਜਿਨ੍ਹਾਂ ਦਿਨਾਂ ਦੇ ਵਿੱਚ ਉਸ ਜ਼ਾਲਮ ਸਰਕਾਰ ਨੇ ਨਿਹੱਥੇ ਨੌਜਵਾਨ ਬੀਬੀਆਂ ਬੱਚੇ ਬਜ਼ੁਰਗਾਂ ਨੂੰ ਸ਼ਹੀਦ ਕੀਤਾ ਕੜਕਦੀ ਗਰਮੀ ਦੇ ਵਿੱਚ ਧੁੱਪੇ ਬਿਠਾਇਆ ਆਪਾਂ ਉਹਨਾਂ ਨੂੰ ਯਾਦ ਕਰਨਾ ਹੈ ਅਰਦਾਸ ਬੇਨਤੀ ਕਰਨੀ ਹੈ ਗ੍ਰੀਨਵਾਜ ਕਿਰਪਾ ਕਰੋ ਰਹਿਮਤ ਕਰੋ ਉਹ ਜੋ ਕਸ਼ਟ ਆਇਆ ਸੀ ਉਹ ਕਿਸ ਤਰ੍ਹਾਂ ਸਹਾਰਿਆ ਸਾਰੀਆਂ ਸੰਗਤਾਂ ਨੇ ਇਹ ਆਪ ਸਾਰੇ ਜਾਣਦੇ ਹਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਜੋ 16 ਤਰੀਕ ਨੂੰ ਆ ਰਿਹਾ ਹੈ ਅਖੰਡ ਪਾਠ ਪ੍ਰਕਾਸ਼ ਹੋਣੇ ਨੇ 14 ਤਰੀਕ ਸ਼ਾਮਾਂ ਨੂੰ ਐਤਵਾਰ ਵਾਲੇ ਦਿਨ ਮੋਰਲੇ ਐਤਵਾਰ ਇਸ ਐਤਵਾਰ ਨਹੀਂ ਜਿਨ੍ਹਾਂ ਦੇ ਭੋਗ 16 ਮੰਗਲਵਾਰ ਨੂੰ ਸ਼ਾਮਾਂ ਨੂੰ ਪੈਣਗੇ ਸੋ ਬੇਨਤੀ ਹੈ ਭਾਈ ਆਓ ਸਾਰੇ ਰਣ ਮਿਲ ਕੇ ਗੁਰੂ ਕੇ ਚਰਨਾਂ ਨਾਲ ਜੁੜੀਏ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਆਓ ਹੁਣ ਸਤਿਕਾਰ ਯੋਗ ਭਾਈ ਸਾਹਿਬ ਭਾਈ ਸਾਹਿਬ ਜੀ ਹੋਰਾਂ ਤੋਂ ਪਾਸੋਂ ਕੀਰਤਨ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕਿਸ ਜੇਵੜ ਅਵਰ ਨਾ ਕੋਏ। ਸੱਚੀ ਬਾਣੀ ਮੀਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ ਜੀ ਕੇ ਸਵਰੂਪ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਅਪਾਰ ਕਿਰਪਾ ਹੋ ਰਹੀ ਹੈ। ਜਿਨ ਕੈ ਪੋਤੈ ਪੁੰਨ ਹੈ ਸੇ ਗੁਰਸਿੱਖ ਗੁਰੂ ਪਹਿ ਜਾਤੇ। ਭਾਈ ਜਿਨ੍ਹਾਂ ਦੇ ਪਿਛਲੇ ਸ੍ਰੇਸ਼ਟ ਕਰਮਾਂ ਦੇ ਪੁੰਨ ਹਿਰਦੇ ਰੂਪੀ ਖਜ਼ਾਨੇ ਵਿੱਚ ਹਨ, ਉਹ ਗੁਰੂ ਕੇ ਸਿੱਖ ਗੁਰੂ ਕੀ ਸੰਗਤ ਵਿੱਚ ਗੁਰੂ ਜੀ ਮਹਾਰਾਜ ਦੀ ਗੋਦ ਦਾ ਆਨੰਦ ਮਾਣਨ ਵਾਸਤੇ ਆਉਂਦੇ ਹਨ। ਸੋ ਗੁਰੂ ਮਹਾਰਾਜ ਜੀ ਨੇ ਅਪਾਰ ਅਪਾਰ ਕਿਰਪਾ ਕੀਤੀ ਹੈ। ਸਤ ਸੰਗਤ ਮੈਂ ਤਿੰਨ ਹੀ ਵਾਸਾ, ਜਿਨ ਕੋ ਧੁਰ ਲਿਖ ਪਾਈ ਹੈ। ਭਾਈ ਸਤ ਸੰਗਤ ਵਿੱਚ ਉਹੀ ਗੁਰੂ ਦੇ ਪਿਆਰੇ ਆਉਂਦੇ ਨੇ ਜਿਨ੍ਹਾਂ ਦੇ ਮੱਥੇ 'ਤੇ ਪਿਛਲੇ ਜਨਮਾਂ ਦੇ ਵਿੱਚ ਸ੍ਰੇਸ਼ਟ ਕਰਮਾਂ ਦਾ ਲੇਖ ਪਿਆ ਹੈ। ਪੱਟਾਂ ਦੇ ਸਵੀਆਂ ਵਿੱਚ ਬੜਾ ਪਿਆਰਾ ਬਚਨ ਹੈ, ਰਵ ਕੇ ਸੁਤ ਕੋ ਤਿੰਨ ਤਰਾਸ ਕਹਾਂ, ਜੋ ਚਰਨ ਗੁਰੂ ਚਿਤ ਲਾਵਤ ਹੈ। ਰਵ ਕਹਿੰਦੇ ਹਨ ਸੂਰਜ ਨੂੰ, ਹੇ ਰਵ, ਹੇ ਸੱਸ, ਹੇ ਕਰੁਣਾ ਨਿਧ, ਮੇਰੀ ਅਭੈ ਬੇਨਤੀ ਸੁਣ ਲੀਜੈ। ਰਵ ਦਾ ਅਰਥ ਹੈ ਸੂਰਜ। ਰਵ ਕੇ ਸੁਤ ਸੂਰਜ ਦਾ ਪੁੱਤਰ ਮੰਨਿਆ ਹੈ ਸਨਾਤਨ ਮਤ ਦੇ ਗ੍ਰੰਥਾਂ ਨੇ ਧਰਮ ਰਾਜੇ ਨੂੰ। ਸੋ ਰਵ ਕੇ ਸੁਤ ਕੋ ਤਿੰਨ ਤਰਾਸ ਕਹਾਂ, ਜੋ ਚਰਨ ਗੁਰੂ ਚਿਤ ਲਾਵਤ ਹੈ। ਜਿਹੜੇ ਗੁਰੂ ਜੀ ਦੇ ਚਰਨਾਂ ਨਾਲ ਚਿੱਤ ਨੂੰ ਜੋੜਦੇ ਹਨ ਭਾਈ, ਉਹਨਾਂ ਗੁਰਮੁਖਾਂ ਨੂੰ ਸੂਰਜ ਦੇ ਪੁੱਤਰ ਧਰਮ ਰਾਜੇ ਦਾ ਕੀ ਡਰ। ਮਤਲਬ ਕਿ ਉਹ ਵਾਹਿਗੁਰੂ ਦੇ ਪਿਆਰੇ ਮੌਤ ਤੋਂ ਨਿਡਾਰ ਹੋ ਜਾਂਦੇ ਹਨ। ਗੁਰੂ ਨੇ ਅਪਾਰ ਕਿਰਪਾ ਕੀਤੀ ਹੈ, ਵਿਸ਼ੇਸ਼ ਤੌਰ 'ਤੇ ਸਜ ਰਹੇ ਦੀਵਾਨ ਘੱਲੂਘਾਰਾ ਜੋ ਹਫ਼ਤਾ ਆਪਾਂ ਮਨਾ ਰਹੇ ਹਾਂ। ਸੋ ਸਾਡਾ ਇਹ ਖੂਨ ਨਾਲ ਲਿਖਿਆ ਹੋਇਆ ਇਤਿਹਾਸ ਹੈ, ਸੁਨਹਿਰੀ ਇਤਿਹਾਸ ਹੈ। ਸਾਡੇ ਵਿੱਚ ਬਹੁਤ ਸਾਰੇ ਗੁਰੂ ਦੇ ਪਿਆਰੇ ਨੇ ਜਿਨ੍ਹਾਂ ਨੇ ਇਹ ਸਾਰਾ ਸੰਤਾਪ ਅਤਿਆਚਾਰ ਪਿੰਡਿਆਂ 'ਤੇ ਹਟਾਇਆ। ਬਹੁਤ ਸਾਰੇ ਐਸੇ ਹੋਣਗੇ ਗੁਰੂ ਦੇ ਪਿਆਰੇ ਜਿਨ੍ਹਾਂ ਨੇ ਇਹ ਜ਼ੁਲਮ ਦੀ ਹਨੇਰੀ ਵੇਖੀ ਅਤੇ ਆਪਣੇ ਪਿੰਡੇ 'ਤੇ ਹੰਡਾਈ। ਸੋ ਭਾਈ ਇਹ ਜਿਹੜਾ ਇਤਿਹਾਸ ਹੈ, ਇਹਨੂੰ ਆਪਾਂ ਦੁਬਾਰਾ ਵਾਚ ਕੇ ਦੁਬਾਰਾ ਇਹਨੂੰ ਸੋ ਸੁਣ ਕੇ ਗੁਰੂ ਦੇ ਪਿਆਰਿਆਂ ਪਾਸੋਂ ਅਤੇ ਲਾਹਾ ਲੈ ਰਹੇ ਹਾਂ। ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਤੱਤ ਵਿਚਾਰ ਜਹੇ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਵੀ ਆਪਾਂ ਸ਼ਰਧਾ ਨਾਲ ਮਨਾ ਰਹੇ ਹਾਂ ਅਤੇ ਬੇਨਤੀ ਕਰਦੇ ਹਾਂ, ਜਦੋਂ 1984 ਦਾ ਇੱਕ ਘੱਲੂਘਾਰਾ ਵਾਪਰਿਆ ਸੀ, 3 ਜੂਨ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਸੀ। ਹਜ਼ਾਰਾਂ ਸੰਗਤਾਂ ਹੀ ਗੁਰਪੁਰਬ 'ਤੇ ਆਈਆਂ ਸੀ। ਸੋ ਸਮੇਂ ਦੀ ਜ਼ਾਲਮ ਸਰਕਾਰ ਨੇ ਸਿੱਖ ਕੌਮ ਦਾ ਵੱਧ ਤੋਂ ਵੱਧ ਨੁਕਸਾਨ ਕਰਨ ਵਾਸਤੇ ਇਹ ਪਲੈਨਿੰਗ ਬਣਾਈ। ਗੁਰੂ ਅਰਜਨ ਦੇਵ ਸਾਹਿਬ ਦਾ ਸ਼ਹੀਦੀ ਦਿਹਾੜਾ ਨੂੰ ਆਪਾਂ ਸ਼ਰਧਾ ਪਿਆਰ ਨਾਲ 16 ਜੂਨ ਨੂੰ ਮਨਾ ਰਹੇ ਹਾਂ। ਔਰ ਸਤਸੰਗੀਓ, ਨਾਲ ਦੀ ਨਾਲ ਘੱਲੂਘਾਰਾ ਜਿਹੜਾ ਸਪਤਾਹ ਹੈ, ਹਫ਼ਤਾ ਹੈ, ਇਹ ਵੀ ਮਨਾ ਰਹੇ ਹਾਂ। ਸੰਗਤਾਂ ਨੇ ਸੰਗਤੀ ਰੂਪ ਵਿੱਚ ਗੁਰੂ ਮਹਾਰਾਜ ਦੇ ਹਜ਼ੂਰ ਬੈਠ ਕੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੇ ਮਨ ਵਿਸਰਾਮ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕੀਤੇ ਨੇ। ਉਸ ਤੋਂ ਉਪਰੰਤ ਅਲਾਹੀ ਬਾਣੀ ਦਾ ਕੀਰਤਨ, ਸੋਦਰ ਦੀ ਚੌਂਕੀ ਔਰ ਸ੍ਰੀ ਰਹਿਰਾਜ ਸਾਹਿਬ ਦਾ ਪਾਠ ਹੋਇਆ। ਪਿਆਰਿਓ, ਆਪ ਜੀ ਦੀ ਜਾਣਕਾਰੀ ਵਾਸਤੇ ਬੇਨਤੀ ਕਰਦੇ ਹਾਂ, ਸੋਦਰ ਦੀ ਚੌਂਕੀ ਅਤੇ ਰਹਿਰਾਜ ਸਾਹਿਬ ਦਾ ਪਾਠ ਮੈਂ ਜ਼ਿਕਰ ਕਰ ਰਿਹਾ। ਜਦੋਂ ਰਾਗੀ ਸਿੰਘ ਸੋ ਪਿਆਰ ਨਾਲ ਸ਼ਬਦ ਪੜ੍ਹਦੇ ਨੇ, ਗਾਉਂਦੇ ਨੇ, ਹਰ ਯੁਗ ਯੁਗ ਭਗਤ ਉਪਾਇਆ ਰਾ, ਸੋ ਉਸ ਤੋਂ ਪਿੱਛੋਂ ਸੋਦਰ ਤੇਰਾ ਕਿਹਾ ਸੋ ਕਰ ਕਿਹਾ, ਇਹ ਗਾਉਂਦੇ ਨੇ ਰਾਗੀ ਸਿੰਘ, ਇਹਨੂੰ ਕਹਿੰਦੇ ਸੋਦਰ ਦੀ ਚੌਂਕੀ। ਉਸ ਤੋਂ ਬਾਅਦ ਵਿੱਚ ਗ੍ਰੰਥੀ ਸਾਹਿਬਾਨ ਪਾਠ ਸ਼ੁਰੂ ਕਰਦੇ, ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਇਸ ਲਈ ਇਹ ਦੋ ਹਿੱਸਿਆਂ 'ਚ ਪਾਠ ਹੁੰਦਾ ਪਿਆਰਿਓ। ਸੋਦਰ ਦੀ ਚੌਂਕੀ ਲੱਗਦੀ ਹੈ ਔਰ ਰਾਗੀ ਸਿੰਘ ਸੋਦਰ ਦੀ ਪੌੜੀ ਪੜ੍ਹਦੇ ਨੇ ਗਾ ਕੇ ਬੜੇ ਆਨੰਦ ਵਿੱਚ, ਇਹਨੂੰ ਕਹਿੰਦੇ ਸੋਦਰ ਦੀ ਚੌਂਕੀ। ਉਸ ਤੋਂ ਬਾਅਦ ਵਿੱਚ ਗੁਰੂ ਕੀ ਗੋਦ ਵਿੱਚ ਬੈਠ ਕੇ ਮਹਾਰਾਜ ਦੇ ਵਜ਼ੀਰ ਸਾਹਿਬਾਨ ਪਾਠ ਕਰਦੇ ਨੇ। ਸੋ ਆਪ ਨੇ ਸੁਣਿਆ,
ਬੇਨਤੀ ਕਰਦੇ ਹਾਂ ਕਿ ਸੋਦਰ ਦਾ ਪਾਠ ਆਪਾਂ ਸ਼ਾਮ ਨੂੰ ਕਰਦੇ ਕਿਉਂ ਕਰਦੇ ਹਾਂ, ਇਸ ਕੁਛ ਇਹਦੇ ਜ਼ਰੂਰੀ ਸਤਸੰਗੀਓ ਕਾਰਨ ਨੇ। ਅੰਮ੍ਰਿਤ ਵੇਲੇ ਸ੍ਰੀ ਜਪਜੀ ਸਾਹਿਬ ਅਤੇ ਪੰਜ ਬਾਣੀਆਂ ਦਾ ਨਿਤ ਨੇਮ, ਸ਼ਾਮ ਦਾ ਵਕਤ ਹੁੰਦਾ ਹੈ ਅਤੇ ਸੋਦਰ ਆਪਾਂ ਪੜ੍ਹਦੇ ਹਾਂ ਰਹਿਰਾਜ ਸਾਹਿਬ ਕਿਉਂ। ਇਹਦਾ ਕਾਰਨ ਹੈ ਕਿ ਸਾਰਾ ਦਿਨ ਬੰਦਿਆਂ ਤੋਂ ਬੜੀ ਮੈਂ ਕੀਤੀ ਹੈ, ਮੈਂ ਆਹ ਕਰਤਾ, ਮੈਂ ਉਹ ਕਰਤਾ, ਮੈਂ ਆਹ ਕਰਤਾ। ਸੇਵਾ ਕਰਦਿਆਂ ਵੀ ਸਾਡੇ 'ਚ ਮੈਂ, ਸੰਗਤ ਕਰਦਿਆਂ ਵੀ ਸਾਡੇ 'ਚ ਮੈਂ ਆ ਜਾਂਦੀ ਹੈ, ਬਾਣੀ ਪੜ੍ਹਦਿਆਂ ਵੀ ਮੈਂ ਆ ਜਾਂਦੀ, ਮੈਂ ਇੰਨੇ ਪਾਠ ਕਰ ਲਏ, ਮੈਂ ਇੰਨੇ ਪਾਠ ਕਰਦਾ ਹਾਂ। ਅਤੇ ਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਭਲੇ ਆ ਕਿਤੇ ਸ਼ਾਮ ਨੂੰ ਬਹਿ ਕੇ ਤੂੰ ਵੀ ਕਰ ਲਾ, ਸਾਰਾ ਦਿਨ ਮੈਂ ਕਰਦਾ ਰਿਹਾ ਅਤੇ ਤੂੰ ਵੀ ਕਰ ਲਾ। ਕਿਉਂਕਿ ਕਬੀਰ ਤੂੰ ਕਰਤਾ ਤੂੰ ਹੂਆ ਮੁਝ ਮੇਰਾ ਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਹੁਣ ਬੇਨਤੀ ਕਰਦੇ ਹਾਂ ਕਿ ਸੋਦਰ ਦੀਆਂ ਪੌੜੀਆਂ ਤਿੰਨ ਨੇ, ਧਿਆਨ ਦਿਓ ਸਤਸੰਗੀਓ, ਸੋਦਰ ਦੀਆਂ ਪੌੜੀਆਂ ਤਿੰਨ ਨੇ। ਇੱਕ ਆਪਾਂ ਸ੍ਰੀ ਜਪਜੀ ਸਾਹਿਬ 'ਚ ਪੜ੍ਹਦੇ ਹਾਂ ਪਿਆਰਿਓ 6 ਅੰਗ 'ਤੇ, ਔਰ ਦੂਸਰੀ ਆਪਾਂ ਪੜ੍ਹਦੇ ਹਾਂ 11 ਅੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ 10 ਅਤੇ 11 ਅੰਗ 'ਤੇ, ਵਾਹਿਗੁਰੂ 8 ਅੰਗ 'ਤੇ ਸਤਸੰਗੀ, 8 ਅੰਗ 'ਤੇ ਇਹ ਪਵਿੱਤਰ ਪੌੜੀ ਫਿਰ ਆਪਾਂ ਪੜ੍ਹਦੇ ਸੋਦਰ ਦੀ ਰਹਿਰਾਜ ਸਾਹਿਬ ਵਾਲੀ। ਔਰ ਤੀਸਰੀ ਪੌੜੀ ਜਿਹੜੀ ਸੋਦਰ ਦੀ ਹੈ ਇਹ ਆਉਂਦੀ ਹੈ ਆਸਾ ਰਾਗ ਦੇ ਆਰੰਭ ਵਿੱਚ 347 ਅੰਗ 'ਤੇ। ਜਿਹੜੀਆਂ 3 ਸੋਦਰ ਦੀਆਂ ਪੌੜੀਆਂ ਹਨ ਤਿੰਨਾਂ ਦੇ ਪਾਠ ਵਿੱਚ ਭੇਦ ਹੈ। ਪ੍ਰਮਾਣ ਦੇ ਤੌਰ 'ਤੇ ਸੋਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਜਪਜੀ ਸਾਹਿਬ, ਜਦੋਂ ਰਹਿਰਾਜ ਸਾਹਿਬ ਦਾ ਪਾਠ ਕਰਦੇ ਸੋਦਰ ਤੇਰਾ ਕਿਹਾ, ਉੱਥੇ ਤੇਰਾ ਆਏਗਾ, ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਂ ਦਾ ਨੇਕ ਅਸੰਖਾ। ਜਦੋਂ ਆਪਾਂ ਸੋਦਰ ਦਾ ਪਾਠ ਕਰਦੇ ਹਾਂ ਰਹਿਰਾਜ ਸਾਹਿਬ ਦਾ, ਇਹਦੇ 'ਚ ਬਹੁਤ ਵਾਰ ਤੇਰਾ, ਤੇਰੀ ਤੁਧ, ਤੂੰ, ਤੇਰੀ ਭਗਤ, ਤੇਰੀ ਭਗਤ ਭੰਡਾਰ ਜੀ, ਤੂੰ ਕਰਤਾ ਸਚਿਆਰ ਮੈਂ ਡਾਸਾਈ। ਇਸ ਲਈ ਸ਼ਾਮ ਨੂੰ ਆਪਾਂ ਸੋਦਰ ਦਾ ਪਾਠ ਤਾਂ ਕਰਦੇ ਭਲਿਆ ਤੂੰ ਸਾਰਾ ਦਿਨ ਬੜੀ ਮੈਂ ਕਰ ਲਈ ਹੈ, ਸ਼ਾਮ ਨੂੰ 15-20 ਮਿੰਟ ਬੈਠ ਕੇ ਟਿਕ ਕੇ ਸੁਰਤ ਜੋੜ ਕੇ ਅਤੇ ਸੋ ਰਹਿਰਾਜ ਸਾਹਿਬ ਦਾ ਪਾਠ ਕਰ ਲਾ, ਤੇਰੇ ਮਨ 'ਚੋਂ ਹਉਮੈ ਨਿਕਲੇ ਅਤੇ ਤੈਨੂੰ ਵਾਹਿਗੁਰੂ ਦੀ ਕਿਰਪਾ ਹੋਵੇ। ਉਸ ਤੋਂ ਉਪਰੰਤ ਆਪਾਂ ਨੇ ਹਜ਼ੂਰੀ ਰਾਗੀ ਜਥਾ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਤਿੰਨਾਂ ਦੇ ਪਾਸੋਂ ਪਵਿੱਤਰ ਗੁਰਬਾਣੀ ਆਰਤੀ ਦਾ ਕੀਰਤਨ ਸੁਣਿਆ ਹੈ। ਹੁਣ ਆਪ ਸੰਗਤਾਂ ਦੇ ਨਾਲ ਇਤਿਹਾਸ ਦੀ ਸਾਂਝ ਪਾਵਾਂਗਾ। 4 ਜੂਨ ਨੂੰ ਕੀ ਹੋਇਆ ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਕੁਝ ਬਚਨਾਂ ਦੀ ਸਾਂਝ ਆਪਣਾ ਪਾਉਣ ਦੀ ਕੋਸ਼ਿਸ਼ ਕਰਾਂਗੇ। ਮੇਰੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਦੇ ਵਿੱਚ ਮਨ ਕਰਕੇ ਲਵਾਇਓ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਕਹਿੰਦੇ ਸਾਵਧਾਨ ਹੋ ਕੇ, ਇਕਾਗਰ ਚਿੱਤ ਹੋ ਕੇ ਅਤੇ ਗੁਰੂ ਮਹਾਰਾਜ ਦੀ ਉਸਤਤ ਕਰਨੀ ਹੈ। ਇਸ ਵਾਸਤੇ ਮੇਰੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ 'ਚ ਲਵਾਵੋ। ਪਿਆਰ ਨਾਲ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਪਿਆਰ ਨਾਲ ਬੋਲੀਏ ਸਤਨਾਮ ਸ੍ਰੀ ਵਾਹਿਗੁਰੂ। ਮੇਰੀਆਂ ਭੈਣਾਂ ਮਾਤਾਵਾਂ ਬੈਠੀਆਂ ਜਿਨ੍ਹਾਂ ਨੇ ਪਾਠ ਕੀਤਾ ਹੈ ਸੁਖਮਨੀ ਸਾਹਿਬ ਜੀ ਦਾ, ਮੈਂ ਭੈਣਾਂ ਦਾ ਜ਼ਿਕਰ ਕਿਉਂ ਕੀਤਾ ਕਿਉਂ ਗੁਰਸਿੱਖ ਵੀ ਬੈਠੇ ਨੇ। ਪਹਿਲੇ ਸਿੱਖ ਹੀ ਧੰਨ ਬੇਬੇ ਨਾਨਕੀ ਜੀ ਹੋਏ ਨੇ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਅਤੇ ਗੁਰਸਿੱਖੀ ਦੀ ਇੱਕ ਮਹਾਨ ਇਸਤਰੀ ਹੋਈ ਧੰਨ ਬੀਬੀ ਭਾਨੀ ਜੀ, ਕੌਣ ਹੋਏ ਨੇ? ਬੀਬੀ ਭਾਨੀ ਜੀ। ਅਤੇ ਬੇਨਤੀ ਕਰਦਾ, ਬੀਬੀ ਭਾਨੀ ਜੀ ਦਾ ਨਾਮ ਸੀ ਬੀਬੀ ਮੋਹਣੀ ਅਤੇ ਪਿਆਰ ਨਾਲ ਉਹਨੂੰ ਕਹਿੰਦੇ ਸੀ ਲਾਡਲੀ। ਅਤੇ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ, ਹਮੇਸ਼ਾ ਆਪਣੇ ਗੁਰੂ ਪਿਤਾ ਜੀ ਦੇ ਭਾਣੇ 'ਚ ਆਗਿਆ 'ਚ ਰਹੀ, ਦੁੱਖ ਸੁੱਖ ਦੇ ਵਿੱਚ ਵੀ, ਸੇਵਾ ਦੇ ਵਿੱਚ ਵੀ ਆਪਣੇ ਗੁਰੂ ਪਿਤਾ ਜੀ ਦੀ ਆਗਿਆ ਮੰਨਣੀ, ਭਾਣੇ 'ਚ ਰਹਿਣਾ ਅਤੇ ਸੰਗਤਾਂ ਆਪ ਜੀ ਨੂੰ ਬੀਬੀ ਭਾਨੀ ਕਹਿਣ ਲੱਗ ਪਈਆਂ। ਦੂਜੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਸੀ ਜਿਹਦਾ ਨਾਮ ਸੀ ਬੀਬੀ ਨਿਧਾਨੀ, ਅਤੇ ਛੋਟਾ ਨਾਮ ਕਿ ਨਿਧਾਨੀ। ਸੋ ਬੀਬੀ ਜਿਹੜੀ ਭਾਨੀ ਸੀ, ਸੋ ਇਹ ਗੁਰੂ ਰਾਮਦਾਸ ਜੀ ਦੇ ਨਾਲ ਵਿਆਹੀ ਹੈ ਅਤੇ ਬੀਬੀ ਜਿਹੜੀ ਦਾਨੀ ਸੀ ਨਿਧਾਨੀ, ਇਹ ਵਿਆਹੀ ਹੈ ਭਾਈ ਰਾਮਾ ਜੀ ਬੇਦੀ
ਬੇਦੀਆਂ ਦੇ ਕੁਲ ਦੇ ਸੀ, ਗੁਰੂ ਨਾਨਕ ਦੇਵ ਦੀ ਅੰਸ਼ ਬੰਸ਼ ਦੇ ਸੀ, ਭਾਈ ਰਾਮਾ ਜੀ ਇਹਨਾਂ ਨਾਲ ਵਿਆਹੀ ਸੀ। ਇੱਕ ਦਿਨ ਦਾ ਜ਼ਿਕਰ ਹੈ ਕਿ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਤੋਂ ਸ੍ਰੀ ਚੁਬਾਰਾ ਸਾਹਿਬ ਨੂੰ ਜਾ ਰਹੇ ਨੇ। ਚੁਬਾਰਾ ਸਾਹਿਬ ਜਿਹੜਾ ਹੈ ਇੱਥੇ ਗੁਰੂ ਕੀ ਰਹਿਸ਼ ਹੈ, ਥੋੜ੍ਹਾ ਧਿਆਨ ਆਪਣਾ ਲਿਜਾਓ। ਗੋਂਦਵਾਲ ਸਾਹਿਬ ਅਤੇ ਲਿਖਿਆ ਬਾਣੀ ਦੇ ਵਿੱਚ, ਗੋਬਿੰਦ ਵਾਲ ਗੋਬਿੰਦਪੁਰੀ ਸੰਮ ਜਲਣ ਤੀਰ ਵਿਪਾਸ ਬਣਾਇਓ। ਪੰਕਤੀ ਕੀ ਹੈ? ਗੋਬਿੰਦ ਵਾਲ ਗੋਬਿੰਦਪੁਰੀ ਸੰਮ ਜਲਣ ਤੀਰ ਵਿਪਾਸ ਬਣਾਇਓ। ਜਲਣ ਭੱਟ ਜੀ ਕਹਿੰਦੇ ਨੇ ਕਿ ਗੁਰੂ ਅਮਰਦਾਸ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਨਗਰ ਗੋਬਿੰਦ ਦੀ ਪੁਰੀ ਸੱਚਖੰਡ ਵਰਗਾ ਸੋ ਵਿਪਾਸ ਦਰਿਆ ਦੇ ਕੰਢੇ 'ਤੇ ਇੱਕ ਤੀਰਥ ਵਸਾਇਆ। ਉੱਥੇ ਗੁਰੂ ਜੀ ਨੇ 84 ਪੌੜੀਆਂ ਵਾਲਾ ਇੱਕ ਤੀਰਥ ਬਣਾਇਆ ਅਤੇ ਗੁਰੂ ਅਮਰਦਾਸ ਜੀ ਮਹਾਰਾਜ ਸਾਰਾ ਦਿਨ ਰਹਿੰਦੇ ਨੇ ਸ੍ਰੀ ਬੌਲੀ ਸਾਹਿਬ, ਸੰਗਤਾਂ ਨੂੰ ਦਰਸ਼ਨ ਦਿੰਦੇ, ਨਾਮ ਬਾਣੀ ਦਾ ਉਪਦੇਸ਼ ਕਰਦੇ ਨੇ, ਸ਼ਾਮ ਨੂੰ ਆਪਣੇ ਘਰ ਜਾਂਦੇ ਨੇ। ਕੋਈ 4 ਕਿੱਲੇ ਦਾ ਇਹ ਪੰਧ ਹੈ, ਦਰਿਆ ਦੇ ਨਾਲ ਜਾਓ ਅਤੇ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਆਉਂਦਾ ਪਿਆਰਿਓ। ਚੁਬਾਰਾ ਸਾਹਿਬ ਗੁਰਦੁਆਰਾ ਹਵੇਲੀ ਸਾਹਿਬ, ਜਿੱਥੇ ਹਵੇਲੀ ਦਾ ਮਤਲਬ ਆਪਾਂ ਜਿਹੜੇ ਘਰ ਚਲੇ ਨੇ ਖੁੱਲ੍ਹੇ ਵੱਡੇ ਘਰ ਹੁੰਦੇ ਸੀ ਉਹਨੂੰ ਹਵੇਲੀ ਕਹਿੰਦੇ ਹੈ। ਉੱਥੇ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਬੀਬੀ ਭਾਨੀ ਜੀ ਦੇ ਗ੍ਰਹਿ ਧੰਨ ਗੁਰੂ ਰਾਮਦਾਸ ਸਾਹਿਬ ਦੇ ਗ੍ਰਹਿ ਵਿਖੇ ਹੋਇਆ। ਇੱਕ ਦਿਨ ਦਾ ਜ਼ਿਕਰ ਹੈ ਕਿ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੇ ਘਰ ਨੂੰ ਜਾ ਰਹੇ ਨੇ। ਘਰ ਦੇ ਚੂੜੀਆਂ ਤੱਤੀਆਂ ਆਵਾਜ਼ਾਂ ਆਈਆਂ, ਤੱਤੀਆਂ ਆਵਾਜ਼ਾਂ ਸਮਝੇ। ਹੁਣ ਗੁਰੂ ਕੇ ਮਹਿਲ ਧੰਨ ਮਾਤਾ ਮਨਸਾ ਦੇਵੀ ਜੀ, ਬੀਬੀ ਭਾਨੀ ਜੀ ਦੀ ਮਾਤਾ ਜੀ, ਉਹਨਾਂ ਪਿਆਰੇ ਕੌੜੇ ਬੋਲ ਤੇ ਬੋਲਣੇ ਨਹੀਂ, ਕਿਉਂਕਿ ਗੁਰੂ ਮਹਾਰਾਜ ਗੁਰੂ ਅਮਰਦਾਸ ਦੀ ਸਪੁੱਤਰੀ ਹੈ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਸਪਤਨੀ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਦੀ ਮਾਂ ਹੈ, ਕੌੜੇ ਬੋਲ ਤੇ ਬੋਲਣੇ ਨਹੀਂ। ਤੱਤੀਆਂ ਆਵਾਜ਼ਾਂ ਘਰ 'ਚ ਹੋਈਆਂ, ਤੱਤੀਆਂ ਆਵਾਜ਼ਾਂ ਬਹੁਤ ਗਰਮਾ ਗਰਮੀ। ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਘਰ ਪਹੁੰਚੇ ਨੇ, ਸਾਰੇ ਉੱਠ ਪਏ, ਸਤਿਕਾਰ ਕੀਤਾ ਗੁਰੂ ਮਹਾਰਾਜ ਜੀ ਦਾ, ਸਾਰੇ ਉੱਠ ਪਏ। ਮਾਤਾ ਮਨਸਾ ਦੇਵੀ ਜੀ ਵੀ ਉੱਠ ਪਏ, ਮੇਰੇ ਮਾਲਕ ਆਏ ਨੇ, ਬੀਬੀ ਭਾਨੀ ਜੀ ਵੀ ਉੱਠ ਪਏ, ਮੇਰੇ ਪਿਤਾ ਗੁਰੂ ਜੀ ਆਏ ਨੇ, ਸਾਰਾ ਪਰਿਵਾਰ ਉੱਠ ਪਿਆ, ਸੇਵਾਦਾਰ ਉੱਠ ਪਏ। ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ, ਮਨਸਾ ਦੇਵੀ ਜੀ, ਅੱਜ ਘਰ 'ਚ ਬੜੀਆਂ ਤੱਤੀਆਂ ਆਵਾਜ਼ਾਂ ਆ ਰਹੀਆਂ, ਤੱਤੀਆਂ ਆਵਾਜ਼ਾਂ, ਕਾਰਨ ਕੀ ਹੈ? ਧਿਆਨ ਦਿਓ ਮੇਰੀਆਂ ਭੈਣਾਂ। ਤਾਂ ਭਾ ਧੰਨ ਧੰਨ ਬੀਬੀ ਭਾਨੀ ਜੀ ਦੀ ਮਾਤਾ ਮਾਤਾ ਮਨਸਾ ਦੇਵੀ ਜੀ ਕਹਿਣ ਲੱਗੇ, ਮੈਂ ਤੱਤੀ ਕਿਉਂ ਨਾ ਹੋਵਾਂ। ਕਹਿੰਦੇ, ਤੁਹਾਡੀ ਲਾਡਲੀ ਧੀ ਆਪਣੇ ਲਾਲ ਦਾ ਖਿਆਲ ਹੀ ਨਹੀਂ ਰੱਖਦੀ। ਗੁਰੂ ਅਰਜਨ ਦੇਵ ਸਾਹਿਬ ਦੀ ਉਮਰ ਛੋਟੀ ਹੈ, ਅਜੇ ਰਿੜਦੇ ਨੇ ਸੱਚੇ ਪਾਤਸ਼ਾਹ, ਆਪਣੇ ਹਸਤ ਕਮਲਾਂ ਦੇ ਬਾਲ, ਚਰਨਾਂ ਦੇ ਬਾਲ ਰਿੜਦੇ ਨੇ। ਅਤੇ ਮਾਤਾ ਮਨਸਾ ਦੇਵੀ ਜੀ ਕਹਿਣ ਲੱਗੇ ਕਿ ਮੈਂ ਤੱਤੀ ਕਿਉਂ ਨਾ ਹੋਵਾਂ। ਕੁਝ ਦਿਨ ਪਹਿਲਾਂ ਦਾ ਕਹਿੰਦੇ ਜ਼ਿਕਰ ਹੈ, ਗੁਰੂ ਅਮਰਦਾਸ ਜੀ ਨੂੰ ਦੱਸਣ ਲੱਗੇ, ਮਾਲਕ ਜੀ, ਕੁਝ ਦਿਨ ਪਹਿਲਾਂ ਦਾ ਜ਼ਿਕਰ ਹੈ ਕਿ ਅੱਗ ਕੱਢੀ ਚੁੱਲ੍ਹੇ 'ਚੋਂ ਬਾਹਰ। ਮੇਰੀਆਂ ਬਜ਼ੁਰਗ ਮਾਤਾਵਾਂ ਨੂੰ ਪਤਾ ਹੈ ਕਿ ਜਦੋਂ ਪ੍ਰਸ਼ਾਦਾ ਪਾਣੀ ਬਣਾਉਣੇ ਆ, ਕੋਲੇ ਬਾਹਰ ਕੱਢ ਕੇ ਰੱਖ ਲੈਣੇ, ਉਹਦੇ 'ਤੇ ਕੋਈ ਨਾ ਕੋਈ ਭਾਂਡਾ ਸਬਜ਼ੀ ਰੱਖ ਲੈਣੀ ਗਰਮ ਰਹੇ, ਜਾਂ ਪ੍ਰਸ਼ਾਦਿਆਂ ਨੂੰ ਉਹਦੇ 'ਤੇ ਸੇਕ ਲੈਣਾ। ਕਹਿੰਦੇ ਕਿ ਕੋਲੇ ਬਾਹਰ ਕੱਢੇ ਅਤੇ ਕੋਲੇ ਕੱਢ ਕੇ ਬਾਹਰ ਕੰਮ ਕਾਰ ਸਾਰਾ ਨਿਬੇੜ ਲਿਆ ਅਤੇ ਕੋਲੇ ਅੰਦਰ ਨਹੀਂ ਕੀਤੇ। ਕਹਿਣ ਲੱਗੇ, ਤੁਹਾਡੇ ਦੋਹਤ ਰਾਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਰਿੜਦੇ ਆਏ ਅਤੇ ਕੋਲਿਆਂ ਨੂੰ ਹੱਥ ਹੀ ਪਾ ਲੈਣ ਲੱਗੇ, ਭੱਜ ਕੇ ਮੈਂ ਆ ਕੇ ਬਚਾਇਆ। ਮਾਤਾ ਮਨਸਾ ਦੇਵੀ ਜੀ ਕਹਿੰਦੇ, ਗੁਰੂ ਅਰਜਨ ਦੇਵ ਜੀ ਦੀ ਨਾਨੀ ਜੀ, ਉਹ ਕਹਿ ਰਹੇ, ਮਸਾਂ ਮੈਂ ਭੱਜ ਕੇ ਬਚਾਇਆ। ਕਹਿੰਦੇ, ਫਿਰ ਮੈਂ ਇਹਨਾਂ ਨੂੰ ਕਿਹਾ ਕਿ ਧੀਏ, ਖਿਆਲ ਰੱਖਿਆ ਕਰ ਆਪਣੇ ਲਾਲ ਦਾ। ਕਹਿੰਦੇ, ਫਿਰ ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਤੱਤਾ ਪਾਣੀ ਰੱਖਿਆ, ਕਈਆਂ ਕੰਮਾਂ ਵਾਸਤੇ ਰੱਖਦੇ ਹਾਂ, ਕਾੜਨੀ ਕੂਚਣੀ ਉਹਦੇ ਵਾਸਤੇ ਤੱਤਾ ਪਾਣੀ ਚਾਹੀਦਾ, ਮਕਈ ਦੇ ਪ੍ਰਸ਼ਾਦੇ ਪਕਾਉਣੇ ਉਹਦੇ ਵਾਸਤੇ ਚਾਹੀਦਾ, ਜਾਂ ਸਾਗ ਰਹਿੰਦੇ ਹਾਂ ਸਾਗ ਉਹਦੀ ਤੌੜੀ ਉੱਤੇ ਪਾਣੀ ਤੱਤਾ ਰੱਖ ਦੇਈਦਾ, ਕਿਤੇ ਲੋੜ ਪਵੇ ਤਾਂ ਵਿੱਚ ਪਾ ਲਾਂਗੇ, ਕਈ ਤਰੀਕਿਆਂ ਨਾਲ ਪਾਣੀ ਵਰਤੀ ਦਾ ਤੱਤਾ। ਕਹਿੰਦੇ, ਤੱਤਾ ਪਾਣੀ ਰੱਖ ਲਿਆ ਪਤੀਲਾ ਅਤੇ ਕੰਮ ਕਰਨ ਲੱਗ ਪਈ ਅਤੇ ਚੇਤਾ ਹੀ ਭੁੱਲ ਗਿਆ ਅਤੇ ਤੁਹਾਡੇ ਦੋਹਤਾ ਸਾਹਿਬ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਛੋਟੇ ਜਿਹੇ ਰਿੜਦੇ ਪਤੀਲੇ ਨੂੰ ਹੱਥ ਪਾ ਲੈਣ ਲੱਗੇ। ਦੌੜ ਕੇ ਮਾਤਾ ਮਨਸਾ ਦੇਵੀ ਕਹਿੰਦੇ, ਮੈਂ ਫੜਿਆ, ਮੱਸਾਂ ਬਚਾਇਆ, ਕਿਹਾ ਅੱਜ ਤਾਂ ਹੱਦ ਹੀ ਹੋ ਗਈ, ਮੈਂ ਤੱਤੀ ਕਿਉਂ ਨਾ ਹੋਵਾਂ, ਅੱਜ ਤਾਂ ਕਹਿੰਦੇ ਹੱਦ ਹੀ ਹੋ ਗਈ। ਤੱਤਾ ਤੱਤਾ ਤਵਾ, ਪ੍ਰਸ਼ਾਦਾ ਪਾਣੀ ਪਕਾਇਆ ਅਤੇ ਆਪਣੇ ਕੰਮੇ ਲੱਗ ਗਈ। ਤੱਤਾ ਤਵਾ ਉੱਤੇ ਪਿਆ ਚੁੱਲ੍ਹੇ ਦੇ,
ਸੜਿਆ ਬਲਿਆ। ਕਹਿੰਦੇ ਲਾਲਜੀ ਰਿੜਦੇ ਰਿੜਦੇ ਰਿੜਦੇ ਆਏ ਅਤੇ ਤਵੇ ਦੇ ਉੱਤੇ ਹੱਥ ਹੀ ਰੱਖ ਲੈਣ ਲੱਗੇ। ਮੇਰੀ ਜਾਨ ਨਲ ਗਈ, ਕਹਿੰਦੇ ਭੱਜ ਕੇ ਗਈ ਫੜਿਆ ਅਤੇ ਮਸਾਂ ਬਚਾਇਆ। ਹੱਸ ਪਏ ਗੁਰੂ ਅਮਰਦਾਸ ਜੀ, ਹੱਸ ਪਏ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਦਿਲ ਧੜਕੀ ਜਾ ਰਿਹਾ, ਮੈਂ ਜਾਨ ਮਿਲੀ ਮਿਲ ਗਈ, ਮਸਾਂ ਮੈਂ ਬਚਾਇਆ, ਇਹਦਾ ਹੱਥ ਸੜ ਜਾਂਦਾ ਕਿੱਦਾਂ ਆਰਾਮ ਆਉਣਾ ਸੀ ਇਹਨੂੰ, ਮਸਾਂ ਬਚਾਇਆ ਤੁਸੀਂ ਹੱਸ ਪਏ। ਕਹਿੰਦੇ ਮਨਸਾ ਦੇਵੀ, ਜਿਸ ਦਿਨ ਤੱਤੀ ਤਵੀ 'ਤੇ ਬੈਠੇਗਾ ਕੌਣ ਬਚਾਵੇਗਾ ਇਹਨੂੰ? ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਅੱਜ ਤੱਕ ਮਨਸਾ ਦੇਵੀ ਇਹਨੂੰ ਬਚਾ ਲਿਆ, ਭੱਜ ਕੇ ਫੜ ਲਿਆ। ਜਿਸ ਦਿਨ ਤੱਤੀ ਤਵੀ 'ਤੇ ਬੈਠੇਗਾ, ਚਾਰ ਸਿਰੇ ਵੈਰੀ ਹੋਣਗੇ, ਸਾਰੇ ਤੱਤੇ, ਸਾਰੇ ਹੀ ਈਰਖਾ ਦੇ ਸੜੇ। ਜੇਠ ਹੜ੍ਹ ਦੀ ਗਰਮੀ ਪਵੇਗੀ ਉੱਤੋਂ, ਥੱਲਿਓ ਅੱਗ ਬਲੇਗੀ ਤੱਤੀ,

ਥਾਲ ਵਿੱਚ ਤਿੰਨ ਵਸਤੂ ਪਈ ਹੋ। ਗੁਰੂ ਅਮਰਦਾਸ ਜੀ ਕਹਿਣ ਲੱਗੇ ਕਿ ਆਵੇ ਬਾਲਕਾ ਥਾਲ ਦਿਆਂ ਮਾਲਕਾ, ਕਹਿੰਦੇ ਇਹਨਾਂ ਕਾਲਾ ਨਾ ਪਏ, ਤੂੰ ਇੱਕ ਐਸਾ ਥਾਲ ਤਿਆਰ ਕਰਨਾ ਜਿਹਦੇ 36 ਮਹਾਂਪੁਰਸ਼ਾਂ ਦੇ ਬਚਨ ਹੋਣਗੇ। ਅਤੇ ਗੁਰੂ ਗ੍ਰੰਥ ਸਾਹਿਬ ਜਦੋਂ ਆਪਾਂ ਪੜ੍ਹਦੇ ਹਾਂ ਮੁੰਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈ ਹੋ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ, ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨਾ ਜਾਈ, ਨਿਤ ਨਿਤ ਰਾਖੁਰ ਤਾਰੋ, ਤਮ ਸੰਸਾਰ ਚਰਨ ਲਗ ਕਰੀਏ, ਸਭ ਨਾਨਕ ਬ੍ਰਹਮ ਪਸਾਰੋ। ਆਪ ਸੰਗਤਾਂ ਦੁਆਰਾ ਲਿਆਂਦਾ ਹੋਇਆ ਤਿਲ ਫੁੱਲ, ਰਸਤਾਂ ਬਸਤਾਂ, ਇਹਦਾ ਬਣਦਾ ਲੰਗਰ ਗੁਰੂ ਕਾ। ਸੰਗਤਾਂ ਭੈਣਾਂ ਬੀਬੀਆਂ ਮਿਲ ਕੇ ਪ੍ਰਬੰਧਕ ਲਾਂਗਰੀ ਸਿੰਘ ਪ੍ਰਸ਼ਾਦਾ ਤਿਆਰ ਕਰਦੇ ਨੇ, ਤਰ੍ਹਾਂ ਤਰ੍ਹਾਂ ਦੇ ਪਕਵਾਨ ਪੱਕਦੇ ਨੇ। ਖਾਣ ਵਾਲੇ ਦੀ ਮਰਜ਼ੀ ਹੈ, ਦਾਲ ਲੈਣੀ ਹੈ, ਸਬਜ਼ੀ ਲੈਣੀ ਹੈ, ਦਹੀਂ ਲੈਣਾ ਕਿ ਨਹੀਂ ਲੈਣਾ, ਚੌਲ ਲੈਣੇ ਕਿ ਨਹੀਂ ਲੈਣੇ, ਆਹ ਨਹੀਂ ਖਾਣਾ ਆਹ ਲੈ ਲਈਏ। ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇਹ ਵਸਤ ਤਜੀ ਨਹਿ ਜਾਈ, ਇਸ ਥਾਲ 'ਚੋਂ ਆਪਾਂ ਕੁਛ ਨਹੀਂ ਛੱਡ ਸਕਦੇ, ਆਹ ਨਹੀਂ ਮੈਂ ਖਾਣਾ ਜੀ, ਮੈਂ ਆਹ ਨਹੀਂ ਖਾਣਾ। ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਐਸਾ ਥਾਲ ਹੈ, ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ, ਇਸ ਥਾਲ 'ਚ ਜਿੰਨੇ ਵੀ ਭੋਜਨ ਪਏ ਨੇ ਇਹਨਾਂ ਨੂੰ ਰੋਜ਼ ਖਾਣਾ ਅਤੇ ਇਹ ਛੱਡ ਨਹੀਂ ਸਕਦੇ ਆਪਾਂ। ਪਿਆਰਿਓ, ਐਸੇ ਦੀਨ ਦਿਆਲ ਗੁਰੂ ਅਰਜਨ ਦੇਵ ਸਾਹਿਬ ਦਾ ਸ਼ਹੀਦੀ ਪੁਰਬ ਆਪਾਂ ਮਨਾ ਰਹੇ ਹਾਂ ਅਤੇ ਉਹਨਾਂ ਦੇ ਬੇਅੰਤ ਬਚਨ ਨੇ ਉਹਨਾਂ 'ਚੋਂ ਕੋਈ ਬਚਨਾਂ ਦੀ ਸਾਂਝ ਕੀਤੀ ਹੈ। ਹੁਣ ਮੈਂ ਆਵਾਂ 1984 ਦਾ ਵਰਤਾਰਾ ਜਿਹੜਾ ਵਰਤਿਆ। ਸਤਸੰਗੀਓ, ਸਮੇਂ ਦੀਆਂ ਸਰਕਾਰਾਂ ਨੇ ਕਈ ਕਾਰਨਾਂ ਕਰਕੇ, ਕਈ ਨੀਤੀਆਂ ਕਰਕੇ ਬਹੁਤ ਪਹਿਲਾਂ ਤਿਆਰੀ ਕਰ ਲਈ। ਕੱਲ੍ਹ ਵੀ ਬੇਨਤੀ ਕੀਤੀ ਸੀ, ਬਹੁਤ ਪਹਿਲਾਂ ਤਿਆਰੀਆਂ ਸ਼ੁਰੂ ਹੋ ਗਈਆਂ। ਸਤਸੰਗੀਓ, ਇਹਦਾ ਇੱਕ ਸਬੂਤ ਹੈ ਕਿ ਪੱਤਰਕਾਰ ਅਜੀਤ ਅਖਬਾਰ ਦਾ ਕਮਲਜੀਤ ਸਿੰਘ, ਉਹ ਕਹਿੰਦੇ ਮੇਰਾ ਕੋਈ ਦੋਸਤ ਸੀ ਦਿੱਲੀ, ਕਹਿੰਦੇ ਮੈਨੂੰ ਮਿਲਿਆ ਅਤੇ ਮੈਨੂੰ ਕਹਿੰਦਾ ਕਿ ਮੇਰੇ ਘਰ ਪ੍ਰੋਗਰਾਮ ਹੈ ਅਤੇ ਪ੍ਰੋਗਰਾਮ 'ਤੇ ਆਇਓ। ਇਹ ਗੱਲ ਹੈ ਸਤਸੰਗੀਓ ਜਨਵਰੀ ਦੀ, ਜਨਵਰੀ 1984 ਦੀ। ਕਹਿੰਦਾ ਉੱਥੇ ਅਸੀਂ ਗਏ ਅਤੇ ਕਹਿੰਦਾ ਵੀ ਅਸੀਂ ਇਕੱਠੇ ਹੋਏ ਅਤੇ ਉਹਨੇ ਹੋਰ ਵੀ ਬੜੇ ਸਾਰੇ ਸੱਦੇ ਲੋਕ। ਕਹਿੰਦਾ ਅਸੀਂ ਬੈਠੇ ਸੀ ਅਤੇ ਅਚਨਚੇਤ ਰਾਜੀਵ ਆ ਗਿਆ, ਇੰਦਰਾ ਦਾ ਛੋਟਾ ਮੁੰਡਾ, ਵੱਡਾ ਤਾਂ ਮਰ ਗਿਆ, ਸੰਜੀਵ ਗਾਂਧੀ ਮਰ ਗਿਆ, ਰਾਜੀਵ ਰਹਿ ਗਿਆ। ਅਤੇ ਕਹਿੰਦੇ ਉਹ ਆ ਗਿਆ, ਨਾਲ ਉਹਦੇ ਸਲਾਹਕਾਰ ਆ ਗਏ। ਕਹਿੰਦੇ ਬੈਠੇ ਬੈਠੇ ਅਤੇ ਉਹਨੇ ਜਿਹੜਾ ਜਿਹਦੇ ਘਰ ਮੈਂ ਗਿਆ ਸੀ ਉਹਨੇ ਦੱਸਿਆ ਕਿ ਇਹ ਕਮਲਜੀਤ ਸਿੰਘ ਅਜੀਤ ਅਖਬਾਰ ਜਿਹੜੀ ਪੰਜਾਬ ਸਭ ਤੋਂ ਵੱਧ ਛਪਦੀ ਹੈ ਉਹਦਾ ਇਹ ਪੱਤਰਕਾਰ ਹੈ। ਕਹਿੰਦਾ ਰਾਜੀਵ ਮੈਨੂੰ ਕਹਿੰਦਾ ਕਿ ਕੈਸੇ ਹੈ ਪੰਜਾਬ ਕੇ ਹਾਲਾਤ ਕੈਸੇ ਹੈ। ਅੱਗੋਂ ਕਮਲਜੀਤ ਸਿੰਘ ਕਹਿੰਦਾ ਪੱਤਰਕਾਰ ਕਿ ਸਰ ਤੁਹਾਨੂੰ ਜ਼ਿਆਦਾ ਪਤਾ, ਤੁਸੀਂ ਇੱਥੇ ਬੈਠੇ ਦਿੱਲੀ ਹੋ, ਦਿੱਲੀ ਸਿਆਸਤ ਦੀ ਕਿੱਲੀ, ਦਿੱਲੀ ਸਿਆਸਤ ਦੀ ਕਿੱਲੀ, ਇੱਥੋਂ ਸਾਰੀ ਸਿਆਸਤ ਘੁੰਮਦੀ ਹੈ, ਇਹ ਤੁਹਾਨੂੰ ਜ਼ਿਆਦਾ ਪਤਾ ਸਾਡੇ ਨਾਲੋਂ। ਉਹ ਕਹਿੰਦਾ ਨਹੀਂ ਨਹੀਂ ਕੋਈ ਬਾਤ ਨਹੀਂ, ਇਹ ਜੋ ਮਾਹੌਲ ਚੱਲ ਰਿਹਾ ਨਾ ਪੰਜਾਬ ਮੇ, ਪ੍ਰੋਪਾਗੰਡਾ ਕੀਤਾ ਗਿਆ ਪੂਰੇ ਹਿੰਦੁਸਤਾਨ ਦੇ ਵਿੱਚ, ਸਮੇਂ ਦੀ ਸਰਕਾਰ ਨੇ, ਸਮੇਂ ਦੀਆਂ ਏਜੰਸੀਆਂ ਨੇ, ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦਾ ਹਊਆ ਖੜਾ ਕੀਤਾ ਗਿਆ, ਸਰਕਾਰ ਨੇ ਇੱਕ ਐਸਾ ਮਾਹੌਲ ਕ੍ਰੀਏਟ ਕੀਤਾ, ਸਾਰੇ ਹਿੰਦੁਸਤਾਨ 'ਚ ਪ੍ਰੋਪਾਗੰਡਾ ਸ਼ੁਰੂ ਕਰ ਦਿੱਤਾ, ਜੇ ਭਿੰਡਰਾਂਵਾਲਾ ਰਹਿ ਗਏ ਸਾਰੇ ਹਿੰਦੂ ਮਾਰ ਦੇ ਗਏ। ਐਸੀ ਹਿੰਦੂਆਂ ਦੇ ਅੰਦਰ ਇੱਕ ਨਾ ਸਤਸੰਗੀਓ ਨਫ਼ਰਤ ਡਰ ਪੈਦਾ ਕੀਤਾ ਗਿਆ। ਇਹ ਕਾਹਦਾ ਸੀ, ਸਾਰੀ ਰਾਜਨੀਤੀ ਦੀ ਖੇਡ ਸੀ ਜਿਹੜੀ ਇੰਦਰਾ ਸੀ ਨਾ, ਜਦੋਂ ਵੀ ਇਹਦਾ ਗ੍ਰਾਫ ਵੋਟਾਂ ਦਾ ਡਿੱਗਦਾ ਸੀ ਨਾ ਥੱਲੇ ਨੂੰ, ਇਹਦੀ ਜਿਹੜੀ ਕਹਿ ਲਈਏ ਕਿ ਇਹਦਾ ਸਤਸੰਗੀਓ ਨਾਮ ਇਹਦਾ ਘੱਟਦਾ ਸੀ, ਰਾਜਨੀਤੀ 'ਚ ਇਹਦਾ ਲੈਵਲ ਥੱਲੇ ਨੂੰ ਆਉਂਦਾ ਸੀ, ਪੁੱਠਾ ਕੋਈ ਨਾ ਕੋਈ ਕੰਮ ਕਰਦੀ ਸੀ ਜਿਹਦੇ ਨਾਲ ਇੱਕਦਮ ਲੋਕ ਇਹਦੇ ਵੱਲ ਹੋ ਜਾਣਾ। ਹੁਣ ਇਹਦਾ ਉਸ ਵੇਲੇ ਜਿਹੜਾ ਸੀ ਇਹ ਰਾਜਨੀਤੀ ਵਿੱਚ ਇਹਦੀ ਬੜੀ ਸਤਸੰਗੀਓ ਦੀ ਗਿਰਾਵਟ ਆਈ ਸੀ। ਇਹਨੇ ਸੋਚਿਆ ਕੋਈ ਐਸਾ ਕੰਮ ਕਰਾਂ ਜਿਸ ਕੰਮ ਦੇ ਨਾਲ ਜਿਹੜਾ ਤਬਕਾ, ਜਿਹੜਾ ਵੱਧ ਗਿਣਤੀ ਤਬਕਾ ਹੈ, ਇਹ ਸਾਰਾ ਮੇਰੇ ਵੱਲ ਆ ਜਾਏ, ਮੈਨੂੰ ਵੋਟਾਂ ਪਾਵੇ। ਇਸ ਲਈ ਇਹਨਾਂ ਨੇ ਇੱਕ ਐਸਾ ਮਾਹੌਲ ਪੂਰੇ ਹਿੰਦੁਸਤਾਨ ਵਿੱਚ ਖੜਾ ਕੀਤਾ ਕਿ ਜੇ ਭਿੰਡਰਾਂਵਾਲਾ ਰਹਿ ਗਿਆ ਤਾਂ ਇਹਨੇ ਹਿੰਦੂ ਕੋਈ ਨਹੀਂ ਛੱਡਣਾ, ਐਸਾ ਜਿਹੜਾ ਸੀ ਇਹ ਮਾਹੌਲ ਬਣਾਇਆ। ਰਾਜੀਵ ਗਾਂਧੀ ਕਹਿਣ ਲੱਗਾ, ਇਹ ਜਨਵਰੀ ਦੀ ਗੱਲ ਹੈ 1984 ਦੀ, ਕਮਲਜੀਤ ਸਿੰਘ ਨੂੰ ਕਹਿਣ ਲੱਗਾ ਕਿ ਨਹੀਂ ਨਹੀਂ ਕੋਈ ਬਾਤ ਨਹੀਂ, ਹਮ ਇੱਕ ਐਸਾ ਮਾਹੌਲ ਖੜਾ ਕਰੇਂਗੇ ਭਿੰਡਰਾਂਵਾਲੇ ਕੇ ਖਿਲਾਫ ਸਾਰੇ ਹਿੰਦੁਸਤਾਨ ਵਿੱਚ। ਫਿਰ ਕਹਿੰਦਾ ਕਿ ਅਸੀਂ ਹਮਲਾ ਕਰਾਂਗੇ ਦਰਬਾਰ ਸਾਹਿਬ ਉੱਤੇ, ਸਾਰਾ ਕੁਝ ਖਤਮ ਕਰ ਦਿਆਂਗੇ। ਉਹ ਕਮਲਜੀਤ ਸਿੰਘ ਕਹਿੰਦਾ ਨਹੀਂ, ਸਾਰੇ ਤਾਂ ਨੁਕਸਾਨ ਬਹੁਤ ਹੋ ਜਾਏਗਾ,

ਜੇ ਤੁਸੀਂ ਦਰਬਾਰ ਸਾਹਿਬ 'ਤੇ ਹਮਲਾ ਕਰਕੇ ਪਹਿਲਾਂ ਪਿੰਡਰਾਂ ਵਾਲੇ ਦੀ ਇੱਕ ਹਵਾ ਬਣਾ ਕੇ ਉਹਦਾ ਹਊਆ ਖੜਾ ਕਰਕੇ ਫਿਰ ਤੁਸੀਂ ਹਮਲਾ ਕਰੋਗੇ ਖੁਸ਼ ਕਰਨ ਲਈ ਲੋਕਾਂ ਨੂੰ ਹਿੰਦੂਆਂ ਨੂੰ, ਅਤੇ ਇਹਦੇ ਨਾਲ ਨੁਕਸਾਨ ਬਹੁਤ ਨਹੀਂ ਨਹੀਂ ਕੋਈ ਬਾਤ ਨਹੀਂ, ਕੋਈ 15-20 ਆਦਮੀ ਮਰੇਗੇ, ਹਮ ਪਿੰਡਰਾਂ ਵਾਲੇ ਕੋਈ ਜਾ ਖਤਮ ਕਰ ਦੇਂਗੇ, ਜੇ ਪਕੜ ਲੈ ਕੇ ਸਾਰੇ ਹਿੰਦੂ ਖੁਸ਼ ਹੋ ਜਾਏਗੇ। ਉਹ ਕਹਿੰਦੇ ਨਹੀਂ ਨਹੀਂ ਸਰ, ਬਹੁਤ ਨੁਕਸਾਨ ਹੋਏਗਾ। ਦੂਸਰੀ ਘਟਨਾ, ਜਤਿੰਦਰ ਕੁਮਾਰ ਦੂਰਦਰਸ਼ਨ ਉਦੋਂ ਹੁੰਦਾ ਸੀ ਸਤਸੰਗੀਓ, TV ਸਟੇਸ਼ਨ ਇੱਕ ਹੀ ਹੁੰਦਾ ਸੀ, ਹੁਣ ਤਾਂ ਪਤਾ ਹੀ ਨਹੀਂ ਕਿੰਨੇ ਗਏ। ਜਲੰਧਰ ਦੇ ਵਿੱਚ ਦੂਰਦਰਸ਼ਨ ਹੁੰਦਾ ਸੀ, ਉਹਦਾ ਪੱਤਰ ਕੁਮਾਰ ਜਤਿੰਦਰ ਕੁਮਾਰ ਦੱਸਦਾ, ਉਹਦਾ ਜਿਹੜਾ ਸਤਸੰਗੀਓ ਉੱਥੋਂ ਦਾ ਖਬਰਾਂ ਪੜ੍ਹਨ ਵਾਲਾ ਸੀ, ਉਹ ਕਹਿੰਦਾ ਕਿ ਫੌਜ ਦੀ ਇੱਕ ਟੁਕੜੀ ਅਫਸਰ ਸਾਡੇ ਕੋਲ ਗਏ ਜਲੰਧਰ, ਕਹਿਣ ਲੱਗੇ ਕਿ ਜਿੰਨਾ ਵੀ ਲਾਈਵ ਕਰਨ ਦਾ ਤੁਹਾਡਾ ਸਿਸਟਮ ਹੈ ਨਾ ਉਹ ਸਾਰਾ ਲੈ ਲਓ, ਕੈਮਰੇ ਲੈ ਲਓ, ਪੱਤਰਕਾਰ ਲੈ ਲਓ, ਸਾਰਾ ਕੁਛ ਮਸ਼ੀਨਰੀ ਲੈ ਲਓ, ਲਾਈਵ ਕਰਨਾ ਲਾਈਵ। ਕਹਿੰਦੇ ਸਾਰਾ ਕੁਛ ਸਮਾਨ ਰੱਖ ਕੇ ਅਸੀਂ ਅਤੇ ਗੱਡੀਆਂ ਦੇ ਵਿੱਚ ਅਤੇ ਅੰਮ੍ਰਿਤਸਰ ਆ ਗਏ। ਕਹਿੰਦੇ ਹਾਂਜੀ ਸਰ ਦੱਸੋ। ਕਹਿੰਦੇ ਕਿ ਅਸੀਂ ਦਰਬਾਰ ਸਾਹਿਬ 'ਤੇ ਹਮਲਾ ਕਰਨ ਲੱਗੇ ਹਾਂ, ਇਹਦਾ ਹੈੱਡਕੁਆਟਰ ਬਣਾਇਆ ਸੀ ਸਤਸੰਗੀ ਇਹਨਾਂ ਨੇ ਕੋਤਵਾਲੀ, ਜਦੋਂ ਅੱਜ ਥੋੜ੍ਹਾ ਧਿਆਨ ਦਿਓ ਬੱਸ ਸਟੈਂਡ ਅੰਮ੍ਰਿਤਸਰ ਜਾਈਏ, ਉੱਥੋਂ ਆਪਾਂ ਜੇ ਤੁਰ ਕੇ ਆਉਣਾ ਹੋਵੇ ਤਾਂ ਤੁਰ ਕੇ ਜਦੋਂ ਉੱਥੋਂ ਆਉਂਦੇ ਹਾਂ ਤਾਂ ਅੱਗੇ ਆਉਂਦਾ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ, ਉਹ ਤੋਂ ਪਿੱਛੋਂ ਸਤਸੰਗੀ ਅੰਬੇਦਕਰ ਦਾ ਬੁੱਤ, ਉਹ ਕੋਤਵਾਲੀ ਹੈ, ਜਾਂ ਕਹਿ ਲਈਏ ਗੁਰਦੁਆਰਾ ਸੰਤੋਖ ਸਰ ਸਾਹਿਬ ਉਹਦੇ ਬਿਲਕੁਲ ਸਾਹਮਣੇ ਕੋਤਵਾਲੀ ਹੈ, ਉੱਥੇ ਹੈੱਡਕੁਆਟਰ ਬਣਾਇਆ ਗਿਆ ਸੀ, ਉੱਥੋਂ ਸਾਰਾ ਇਹਨਾਂ ਨੇ ਇਹ ਪ੍ਰੋਗਰਾਮ ਚਲਾਉਣਾ ਸੀ। ਕਹਿੰਦੇ ਕਿ ਸਾਡੀਆਂ ਸਾਰੀ ਮਸ਼ੀਨਰੀ ਉੱਥੇ ਲੈਣ ਦੀ ਲਿਆ ਕੇ, ਅਤੇ ਕਹਿੰਦੇ ਕਿ ਸਾਨੂੰ ਆਉਂਦੇ ਤੁਸੀਂ ਆ ਮਸ਼ੀਨਰੀ ਆਪਣੀ ਚਾਲੂ ਕਰ ਲਓ, ਅਸੀਂ ਹਮਲਾ ਕਰਨ ਲੱਗੇ ਹਾਂ 2 ਘੰਟਿਆਂ ਦੇ ਵਿੱਚ, ਪਿੰਡਰਾਲਾ ਇੱਦਾਂ ਕਰਕੇ ਆਏਗਾ ਤੁਸੀਂ ਦੁਨੀਆਂ ਨੂੰ ਵਿਖਾਉਣਾ, 2 ਘੰਟੇ ਲੱਗਣਗੇ ਸਾਨੂੰ, ਇੰਨੀ ਤੇਜ਼ੀ ਨਾਲ ਕਾਰਵਾਈ ਅਸੀਂ ਕਰਾਂਗੇ, ਜਿਹੜਾ ਦੁਨੀਆਂ ਦੇ ਇੱਕ ਖੌਫ ਬਣਿਆ ਪਿੰਡਰਾਵਾਲਾ ਹੱਥ ਖੜੇ ਕਰੇਗਾ ਸਿਲੰਡਰ 'ਤੇ ਦੁਨੀਆਂ ਨੂੰ ਵਿਖਾਉਣਾ। ਉਹ ਪੱਤਰਕਾਰ ਕਹਿੰਦਾ ਨਹੀਂ ਇੱਦਾਂ ਨਹੀਂ ਹੋਣਾ, ਮੈਂ ਉਹਨਾਂ ਦੀ ਇੰਟਰਵਿਊ ਕਰਦਾ ਰਿਹਾ ਵਾਂ, ਜੋ ਉਹਨਾਂ ਦੇ ਅੰਦਰ ਦਲੇਰੀ ਹੈ, ਜੋ ਉਹਨਾਂ ਦੇ ਬਚਨ ਹੈ, ਸੂਰ ਬੀਰ ਬਚਨ ਕੇ ਬਲੀ ਆ, ਉਹਨੇ ਇੱਦਾਂ ਨਹੀਂ ਆਉਣਾ। ਉਹ ਕਹਿੰਦਾ ਨਹੀਂ ਨਹੀਂ, ਜਦੋਂ ਤੋਪਾਂ ਗਰਜਣਗੀਆਂ, ਟੈਂਕਾਂ ਦੀ ਆਵਾਜ਼ ਆਏਗੀ, ਅਤੇ ਪਤਲੂਨਾਂ ਗਿੱਲੀਆਂ ਜਾਂਦੀਆਂ ਲੋਕਾਂ ਦੀਆਂ, ਕਿਉਂ ਨਾ ਆਊਗਾ ਬਾਹਰ। ਉਹ ਕਹਿੰਦਾ ਨਹੀਂ ਇੱਦਾਂ ਨਹੀਂ ਆਏਗਾ, ਪਰ ਉਹ ਵਿਚਾਰ ਸਤਸੰਗੀਓ ਇਹਨਾਂ ਨੇ ਸਾਰਾ ਕੁਛ ਪਲੈਨ ਪਹਿਲਾਂ ਬਣਾਈ ਸੀ। KS ਰੰਧਾਵਾ ਇਹ ਸਤਸੰਗੀਓ ਜਿਹੜੀ ਸੀ ਇਸੇ ਪ੍ਰਕਾਰ ਬਿਹਾਰ ਰੈਜੀਮੈਂਟ ਉਹਦਾ ਜਿਹੜਾ ਮੁਖੀ ਸੀ ਉਹਦੀ ਡਿਊਟੀ ਲਾਈ ਸੀ 1 ਜੂਨ ਨੂੰ ਕਿ ਜਿਤਨੀਆਂ ਲਾਗੇ ਲਾਗੇ ਇਮਾਰਤਾਂ ਹਨ ਉਹਨਾਂ ਦੇ ਉੱਤੇ ਆਪਣਾ ਸਿਸਟਮ ਫਿੱਟ ਕਰ ਲਓ, ਇੱਕ ਇੱਕ ਆਪਣਾ ਸਿਪਾਹੀ ਜਿਹੜਾ ਹੈ ਇਸ ਬ੍ਰਿਗੇਡ ਦਾ ਉਹ ਸਾਰੇ ਉੱਥੇ ਖੜ੍ਹੇ ਕਰ ਦਿਓ, ਅੰਦਰ ਜੋ ਕੁਛ ਹੋ ਰਿਹਾ ਕੈਮਰਿਆਂ ਦੇ ਰਾਹੀਂ ਦੂਰਬੀਨਾਂ ਦੇ ਰਾਹੀਂ ਇੱਕ ਇੱਕ ਚੀਜ਼ ਦੇ ਉੱਤੇ ਨਗਾਹ ਰੱਖੋ, ਅੰਦਰ ਕੀ ਕਰ ਰਹੇ ਨੇ। ਉਹ ਜਿੰਨੇ ਵੀ ਉਹਦੇ ਸਿਪਾਹੀ ਸੀ ਵੱਖ ਵੱਖ ਬਿਲਡਿੰਗਾਂ ਜਿਹੜੀਆਂ ਦਰਬਾਰ ਸਾਹਿਬ ਦੇ 4 ਸਫੇਰੇ ਉਹਦੇ ਉੱਤੇ ਬੈਠ ਗਏ, ਉਹਨਾਂ ਫਿਰ ਦੂਰਬੀਨਾਂ ਦੇ ਨਾਲ ਇੱਕ ਇੱਕ ਦਰਬਾਰ ਸਾਹਿਬ ਦੀ ਨੁੱਕਰ ਕੋਨਾ ਉਹਦੇ ਉੱਤੇ ਨਿਗਾਹ ਰੱਖੀ, ਸਿੰਘ ਕੀ ਕਰ ਰਹੇ, ਕਿੱਦਾਂ ਕਰ ਰਹੇ, ਕੀ ਹੋ ਰਿਹਾ, ਮਤਲਬ ਸਾਰੀ ਇਹਨਾਂ ਨੇ ਪਲੈਨ ਪਹਿਲਾਂ ਬਣਾ ਲਈ। ਬਿਹਾਰ ਜਿਹੜੀ ਬ੍ਰਿਗੇਡੀਅਰ ਸੀ ਇਹਦਾ ਕੰਮ ਸੀ 4 ਸਫੇਰੇ ਦਰਬਾਰ ਸਾਹਿਬ ਦੇ ਘੇਰਾ ਪਾ ਕੇ ਰੱਖਣਾ, ਇਹਨਾਂ ਅੰਦਰ ਨਹੀਂ ਸੀ ਜਾਣਾ। ਮਦਰਾਸ ਰੈਜੀਮੈਂਟ ਅਤੇ ਕੁਝ ਹੋਰ ਜਿਹੜੀਆਂ ਸੀ ਸਤਸੰਗੀ ਮਦਰਾਸ ਕਮਾਊ ਆਦਿਕ ਇਹਨਾਂ ਦਾ ਕੰਮ ਸੀ ਅੰਦਰ ਜਾਣਾ, ਸੋ ਪਲੈਨਿੰਗ ਬਣਾ ਲਈ ਗਈ। ਅੱਜ 4 ਜੂਨ ਹੈ, ਮੈਂ ਅੱਜ 4 ਜੂਨ ਦਾ ਇਤਿਹਾਸ ਆਪਣਾ ਸਾਂਝਾ ਕਰਦਾ ਸਤਸੰਗੀਓ। ਸਾਡੇ ਜਥੇ ਦੇ ਸਤਿਕਾਰਯੋਗ ਰਾਗੀ ਸੀ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ, ਅੱਜ ਕੱਲ੍ਹ ਇੰਗਲੈਂਡ ਦੇ ਵਿੱਚ ਨੇ ਉਹ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਜਿਹੜੇ ਸੀ ਉਹਨਾਂ ਦਾ ਕੀਰਤਨੀ ਜਥਾ ਉਹਨਾਂ ਦੇ ਤਬਲੇ ਦੇ ਉੱਤੇ ਸੀ ਭਾਈ ਸਾਹਿਬ ਭਾਈ ਮੁਖਤਿਆਰ ਸਿੰਘ ਜੀ ਮੁਖੀ, ਉਹਨਾਂ ਦੀ ਸਾਈਡ ਦੇ ਉੱਤੇ ਸੀ ਭਾਈ ਠਾਕੁਰ ਸਿੰਘ ਜੀ ਜਿਹੜੇ ਅੱਜ ਕੱਲ੍ਹ ਪਟਿਆਲੇ ਵਾਲੇ ਵੱਜਦੇ ਨੇ ਉਹ ਸੀ। ਇਹਨਾਂ ਦੀ ਡਿਊਟੀ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਤੇ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਕਰਨਾ, ਅਤੇ ਬੇਨਤੀ ਕਰਦੇ ਹਾਂ ਜਿਹੜਾ ਉੱਥੋਂ ਦੀ ਮਰਿਆਦਾ ਹੈ, ਉੱਥੋਂ ਦੀ ਮਰਿਆਦਾ ਨਿਵੇਕਲੀ ਹੈ ਦਰਬਾਰ ਸਾਹਿਬ ਦੀ, ਉੱਥੇ ਮਰਿਆਦਾ ਇੱਦਾਂ ਹੈ ਕਿ ਕੀਰਤਨ ਸ਼ੁਰੂ ਹੋ ਜਾਂਦਾ ਦਰਬਾਰ ਸਾਹਿਬ ਜਦੋਂ 12 ਛੱਕਿਆਂ ਦਾ 12 ਛੰਦਾਂ ਦਾ ਕੀਰਤਨ ਹੋ ਜਾਂਦਾ, ਉਸ ਤੋਂ ਬਾਅਦ ਵਿੱਚ ਦਰਸ਼ਨਾਂ ਦਾ ਸ਼ਬਦ ਲਾਉਂਦੇ ਨੇ ਰਾਗੀ ਸਿੰਘ। ਸੋ ਉੱਧਰੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਵਾਰੀ ਸੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੋਠਾ ਸਾਹਿਬ ਜੀ ਤੋਂ ਮਹਾਰਾਜ ਦੀ ਰਵਾਨਗੀ ਹੁੰਦੀ ਹੈ, ਪਾਲਕੀ ਸਾਹਿਬ ਸੁਸ਼ੋਭਿਤ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉੱਥੋਂ ਰਵਾਨਾ ਹੁੰਦੇ ਨੇ। ਇੱਕ ਹੋਰ ਬੇਨਤੀ,
ਜਦੋਂ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਅਕਾਲ ਤਖ਼ਤ ਸਾਹਿਬ ਤੋਂ ਸਵਾਰੀ ਚੱਲਦੀ ਹੈ, ਸਿੰਘ ਸਾਹਿਬ ਸੀਸ 'ਤੇ ਲੈ ਕੇ ਤੁਰਦੇ ਨੇ, ਨਗਾਰਾ ਖੜਕਣਾ ਸ਼ੁਰੂ ਹੋ ਜਾਂਦਾ, ਨਗਾਰਾ ਵੱਜਦਾ ਰਹਿੰਦਾ, ਵੱਜਦਾ ਰਹਿੰਦਾ, ਵੱਜਦਾ ਰਹਿੰਦਾ। ਉੱਤੋਂ ਲਿਆ ਕੇ ਮਾਰੀ ਦੀ ਸਵਾਰੀ ਪਾਲਕੀ ਸਾਹਿਬ ਸ਼ੋਭਿਤ ਕਰਦੇ ਨੇ। ਉੱਥੋਂ ਫਿਰ ਸਤਸੰਗੀ ਉਹ ਮਾਰੀ ਦੀ ਪਾਲਕੀ ਸੰਗਤ ਲੈ ਕੇ ਜਦੋਂ ਡਿਉੜੀ ਦੇ ਅੰਦਰ ਪਾਲਕੀ ਪ੍ਰਵੇਸ਼ ਹੋ ਜਾਂਦੀ, ਨਗਾਰਾ ਸਮਾਪਤ, ਨਗਾਰਾ ਉੱਥੇ ਬੰਦ ਹੋ ਜਾਂਦਾ। ਜਦੋਂ ਮਹਾਰਾਜ ਦੀ ਸਵਾਰੀ ਪਾਲਕੀ ਡਿਉੜੀ ਦੇ ਅੰਦਰ ਚਲੀ ਜਾਂਦੀ ਹੈ, ਉਹਦਾ ਕਾਰਨ ਕੀ? ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੀਰੀ ਦੇ ਇਲਾਕੇ 'ਚ ਰਹਿੰਦੇ ਨੇ, ਨਗਾਰੇ ਵੱਜਦੇ ਗੁਰੂ ਮਹਾਰਾਜ ਦੇ, ਉਦੋਂ ਮੀਰ ਨੇ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਨੇ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਪੀਰੀ ਦੇ ਇਲਾਕੇ 'ਚ ਪ੍ਰਵੇਸ਼ ਹੋ ਜਾਂਦੇ, ਦਰਸ਼ਨੀ ਡੂੜੀ ਦੇ ਅੰਦਰ ਦਰਬਾਰ ਸਾਹਿਬ ਦੇ, ਉਦੋਂ ਸੱਚੇ ਪਾਤਸ਼ਾਹ ਜੀ ਸਤਸੰਗ ਪੀਰ ਨੇ, ਪੀਰੀ ਪੀਰ ਨੇ, ਉਦੋਂ ਗੁਰੂ ਨੇ ਸੱਚੇ ਪਾਤਸ਼ਾਹ, ਉਦੋਂ ਫਿਰ ਨਗਾਰਾ ਜਿਹੜਾ ਉੱਥੇ ਹੀ ਸਮਾਪਤ ਹੋ ਜਾਂਦਾ, ਮਾਰੀ ਦੀ ਸਵਾਰੀ ਆਉਂਦੀ। ਉਸ ਤੋਂ ਬਾਅਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ 'ਤੇ ਪ੍ਰਕਾਸ਼ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ। ਬਾਅਦ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਹੋ ਜਾਂਦਾ, ਉਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ 'ਤੇ ਪ੍ਰਕਾਸ਼ ਹੁੰਦਾ, ਫਿਰ ਆਸਾ ਜੀ ਕੀ ਵਾਰ ਦਾ ਕੀਰਤਨ ਹੁੰਦਾ। ਉੱਥੇ ਪੰਜ ਬਾਣੀਆਂ ਨਹੀਂ ਪੜ੍ਹਦੇ, ਸੁਖਮਨੀ ਸਾਹਿਬ ਦਾ ਕੀਰਤਨ ਨਹੀਂ ਹੁੰਦਾ, ਵੈਰੂ ਪਾਠ ਨਹੀਂ ਹੁੰਦਾ, ਉੱਥੇ ਆਸਾ ਜੀ ਦੀ ਵਾਰ ਹੀ ਸੰਪੂਰਨ ਹੁੰਦੀ ਹੈ। ਗਰਮੀ ਦਾ ਸਮਾਂ ਸੀ ਅੱਜ ਕੱਲ੍ਹ ਦਾ, ਅੱਜ ਕੱਲ੍ਹ ਦੇ ਸਮੇਂ ਅਨੁਸਾਰ 4:30 ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਆਰੰਭ ਹੋਣਾ ਸੀ। ਹੁਣ ਤਾਂ ਕੀਰਤਨ ਅੰਦਰ ਹੁੰਦਾ ਅਕਾਲ ਤਖ਼ਤ ਸਾਹਿਬ ਦੇ ਅੰਦਰ, ਉਹਨਾਂ ਸਮਿਆਂ ਦੇ ਵਿੱਚ ਗਰਮੀਆਂ ਦੇ ਵਿੱਚ ਹੁੰਦਾ ਸੀ ਬਾਹਰ, ਜਿੱਥੋਂ ਸਿੰਘ ਸਾਹਿਬ ਖਲੋ ਕੇ ਫਸੀਲ ਤੋਂ ਹੁਕਮਨਾਮਾ ਜਾਰੀ ਕਰਦੇ, ਉੱਥੇ ਕੀਰਤਨ ਹੁੰਦਾ ਸੀ। ਅਤੇ ਭਾਈ ਗੁਰਸ਼ਰਨ ਸਿੰਘ ਜੀ ਦੇ ਜਥੇ ਨੇ ਕੀਰਤਨ ਦਾ ਆਰੰਭ ਕੀਤਾ, ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜੇ। ਮੰਗਲਾਚਰਨ ਕਰਦਿਆਂ ਕਰਦਿਆਂ ਨੂੰ ਸਤਸੰਗੀਓ 5-7-4 ਮਿੰਟ ਲੱਗ ਜਾਂਦੇ ਨੇ, ਟਾਈਮ ਹੋ ਗਿਆ ਠੀਕ 5:45। ਪਹਿਲਾ ਤੋਪ ਦਾ ਗੋਲਾ ਆਇਆ ਅਤੇ ਸਿੰਧੀਆਂ ਦੀ ਸਰਾਂ ਸੀ ਉਹਦੇ ਉੱਤੇ ਆ ਕੇ ਵੱਜਾ। ਇਹ ਕਿੱਥੇ ਸੀ? ਗੁਰਦੁਆਰਾ ਥੜਾ ਸਾਹਿਬ, ਇਹ ਅਕਾਲ ਤਖ਼ਤ ਸਾਹਿਬ ਵਿੱਚ ਸਿੰਧੀਆਂ ਦੀ ਸਰਾਂ, ਛੋਟਾ ਜਿਹਾ ਉੱਥੇ ਮੰਦਰ ਹੁੰਦਾ ਸੀ। ਉੱਥੇ ਗੁਰੂ ਦੇ ਲਾਲਾਂ ਦਾ ਮੋਰਚਾ ਸੀ, ਭਾਈ ਜੋਗਿੰਦਰ ਸਿੰਘ ਜੀ ਰੋਡੇ ਔਰ ਭਾਈ ਕਾਬਲ ਸਿੰਘ ਜੀ, ਭਾਈ ਨਿਰੰਤਰ ਸਿੰਘ, ਜਿਨ੍ਹਾਂ ਨੇ ਨਰਕ ਧਾਰੀਆਂ ਨੂੰ ਨਰਕਾਂ ਨੂੰ ਤੋਰਿਆ ਸੀ, ਭਾਈ ਰਣਜੀਤ ਸਿੰਘ ਦੇ ਨਾਲ, ਉਹਨਾਂ ਦਾ ਨਾਂ ਸੀ ਭਾਈ ਕਾਬਲ ਸਿੰਘ, ਭਾਈ ਨਿਰੰਤਰ ਸਿੰਘ, ਪਿੰਡ ਕਟੋਰਾ। ਸੋ ਉਹ ਗੁਰੂ ਦੇ ਲਾਲ, ਉਹਨਾਂ ਦਾ ਮੋਰਚਾ ਸੀ, ਉੱਥੇ ਹੋਰ ਕੋਈ ਸਿੰਘ ਸੀ। ਪਹਿਲਾ ਤੋਪ ਦਾ ਗੋਲਾ ਜਿਹੜਾ ਡਿੱਗਿਆ, ਆ ਕੇ ਸਿੰਧੀਆਂ ਦੀ ਸਰਾਂ ਦੇ ਉੱਤੇ ਡਿੱਗਿਆ, ਪਰ ਨੁਕਸਾਨ ਕਿਸੇ ਦਾ ਕੁਛ ਨਹੀਂ ਹੋਇਆ। ਠੀਕ 1 ਮਿੰਟ ਬਾਅਦ ਇੱਕ ਹੋਰ ਗੋਲਾ ਤੋਪਦਾ ਆਇਆ ਅਤੇ ਸਿੱਧਾ ਅਕਾਲ ਤਖ਼ਤ ਸਾਹਿਬ ਦੇ ਵੱਜਾ ਆ ਕੇ ਉੱਪਰ। ਉਹਦੀਆਂ ਕੰਕਰਾਂ, ਉਹਦਾ ਜਿਹੜਾ ਉੱਤੋਂ ਸੱਸੀ ਮਲਬਾ ਡਿੱਗਿਆ, ਉਹ ਡਿੱਗਿਆ ਰਾਗੀਆਂ ਦੇ ਉੱਤੇ ਆ ਕੇ, ਜਿਹੜੇ ਰਾਗੀ ਭਾਈ ਗੁਰਸ਼ਰਨ ਸਿੰਘ ਜੀ, ਭਾਈ ਮੁਖਤਿਆਰ ਸਿੰਘ ਜੀ ਮੁਖੀ ਅਤੇ ਭਾਈ ਠਾਕੁਰ ਸਿੰਘ ਜੀ ਕੀਰਤਨ ਕਰ ਰਹੇ ਸੀ, ਉਹਨਾਂ ਦੇ ਉੱਤੇ ਆ ਕੇ ਮਲਬਾ ਡਿੱਗਿਆ ਅਤੇ ਇੱਕਦਮ ਫਾਇਰਿੰਗ ਸ਼ੁਰੂ ਹੋ ਗਈ, ਮੀਂਹ ਵਾਂਗ ਗੋਲੀਆਂ ਵਰਨ ਲੱਗੀਆਂ। ਉਹ ਸਿੰਘਾਂ ਨੇ ਕੀ ਕੀਤਾ, ਛੱਡੇ ਆਪਣੇ ਵਾਜੇ, ਆਸਾ ਹੀ ਵਾਰ ਛੱਡੀ, ਕੀਰਤਨ ਉੱਥੇ ਛੱਡ ਦਿੱਤਾ, ਭੱਜ ਗਏ ਅੰਦਰ ਨੂੰ। ਕਹਿੰਦੇ ਅੰਦਰ ਨੂੰ ਗਏ ਅਤੇ ਉੱਧਰੋਂ ਜਨਰਲ ਸੁਬੇਗ ਸਿੰਘ ਜੀ ਦਾ ਮੈਸੇਜ ਆ ਗਿਆ ਸਤਸੰਗੀ ਵਾਇਰਲੈਸ ਉੱਤੇ ਕਿ ਸਿੰਘੋ ਸਾਰੇ ਆਪੋ ਆਪਣੇ ਮੋਰਚਿਆਂ 'ਚ ਵੜ ਜਾਓ। ਅਤੇ ਮੁਖਤਿਆਰ ਸਿੰਘ ਜੀ ਮੁਖੀ ਕਹਿੰਦੇ ਅਸੀਂ ਅਕਾਲ ਤਖ਼ਤ ਦੇ ਉੱਤੇ ਮੋਰਚਾ ਸੀ, ਉੱਥੇ ਚਲੇ ਗਏ। ਭਾਈ ਗੁਰਸ਼ਰਨ ਸਿੰਘ ਜੀ ਅਤੇ ਭਾਈ ਠਾਕੁਰ ਸਿੰਘ ਜੀ ਮਹਾਂਪੁਰਸ਼ਾਂ ਦੇ ਲਾਗੇ ਬਹਿ ਗਏ। ਇੰਨੇ ਚਿਰ ਨੂੰ ਇੱਕ ਸ਼ਰਧਾਲੂ ਆਇਆ ਅਤੇ ਆ ਕੇ ਮਹਾਂਪੁਰਸ਼ਾਂ ਨੂੰ ਕਹਿਣ ਲੱਗਾ, ਮਹਾਂਪੁਰਸ਼ੋ, ਆਸਾ ਜੀ ਦੀ ਵਾਰ ਦਾ ਕੀਰਤਨ ਵਿੱਚ ਛੱਡ ਕੇ, ਵਾਜੇ ਵਿੱਚ ਛੱਡ ਕੇ ਤੁਹਾਡੇ ਸਿੰਘ ਭੱਜ ਆਏ। ਮਹਾਂਪੁਰਸ਼ ਕਹਿੰਦੇ ਕੀ? ਕਹਿੰਦੇ ਇੱਦਾਂ। ਅਤੇ ਮਹਾਂਪੁਰਸ਼ਾਂ ਨੇ ਉਸ ਵੇਲੇ ਪੁੱਛਿਆ, ਕੌਣ ਕੀਰਤਨ ਕਰਦਾ ਸੀ? ਲਾਗੇ ਬੈਠੇ ਸੀ ਭਾਈ ਗੁਰਸ਼ਰਨ ਸਿੰਘ ਹੋਣੀ। ਕਹਿੰਦੇ ਮਹਾਰਾਜ ਅਸੀਂ ਕਰ ਰਹੇ ਸੀ। ਅਤੇ ਕਹਿੰਦੇ ਬੁਲਾਓ ਮੁਖੀ ਨੂੰ, ਬੁਲਾਓ ਥੱਲੇ। ਕਹਿੰਦੇ ਜਦੋਂ ਆਏ ਅਤੇ ਸਾਨੂੰ ਕਹਿਣ ਲੱਗੇ ਕਿ ਤੁਹਾਨੂੰ ਚੇਤਾ ਭੁੱਲ ਗਿਆ, ਜਦੋਂ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੇ ਸਰਸਾ ਨਦੀ ਦੇ ਕੰਢੇ ਬੈਠ ਕੇ ਆਨੰਦਪੁਰ ਸਾਹਿਬ ਛੱਡਿਆ, ਅੱਤ ਦੀ ਠੰਡ ਪੈਂਦੀ, ਮੀਂਹ ਕਣੀ ਦੇ ਵਿੱਚ ਅੱਤ ਦਾ ਜੰਗ ਹੋ ਰਿਹਾ ਸੀ, ਅਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਲਾਲ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ, ਭਾਈ ਉਦੇ ਸਿੰਘ ਸਾਹਿਬ ਜੀ ਨੂੰ ਭੇਜਿਆ ਸੀ ਕਿ ਤੁਸੀਂ ਵੈਰੀਆਂ ਨੂੰ ਰੋਕਣਾ। ਪਿੱਛੇ ਪਤਾ ਸੀ ਗੁਰੂ ਜੀ ਨੂੰ ਇਹਨਾਂ ਦੁਸ਼ਟਾਂ ਪੱਥਰ ਪੂਜਕਾਂ ਅਕਿਰਤ ਘਾਣਾ ਨੇ ਹਮਲਾ ਕਰ ਦੇਣਾ ਪਿੱਛੋਂ। ਗੁਰੂ ਜੀ ਨੇ 500 ਦੇ ਕਰੀਬ ਸਿੰਘਾਂ ਦਾ ਜਥਾ ਦੇ ਕੇ ਅਤੇ ਬਾਬਾ ਉਦੇ ਸਿੰਘ, ਭਾਈ ਬਾਬਾ ਸਾਹਿਬਜ਼ਾਦਾ ਅਜੀਤ ਸਿੰਘ ਦੀ ਡਿਊਟੀ ਲਾਈ ਸੀ। 100 ਦਾ ਜਥਾ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਭੇਜਿਆ ਸੀ ਸਰਸਾ ਤੋਂ ਪਾਰ, ਕਿ ਜਿਹੜੀ ਫੌਜ ਉੱਧਰੋਂ ਆਉਣੀ ਉਹਨੂੰ ਰੋਕਣਾ ਤੁਸਾਂ। ਅਤੇ ਗੁਰੂ ਜੀ ਕਹਿੰਦੇ ਅਸੀਂ ਕੀਰਤਨ ਕਰਨ ਲੱਗੇ।
ਸੋ ਗੁਰੂ ਜੀ ਨੇ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਹੈ ਉੱਥੇ ਬੈਠ ਕੇ ਸਰਸਾ ਦੇ ਕੰਢੇ ਸੰਪੂਰਨ ਕੀਰਤਨ ਕੀਤਾ। ਕਹਿੰਦੇ ਸਿੰਘੋ ਦੋ ਗੋਲੀਆਂ ਚੱਲੀਆਂ ਤੁਸੀਂ ਅੰਦਰ ਨੂੰ ਭੱਜ ਆਏ, ਮਹਾਰਾਜ ਮੀਂਹ ਵਾਰਿਆ ਗੋਲੀਆਂ ਦਾ ਮੀਂਹ। ਕਹਿੰਦੇ ਫਿਰ ਕੀ ਹੋ ਗਿਆ, ਕਰੋ ਕੀਰਤਨ। ਕਹਿੰਦੇ ਅਸੀਂ ਸੱਤ ਵਜਨ ਕਿਹਾ ਅਤੇ ਕਹਿੰਦੇ ਵਾਜੇ ਚੁੱਕੇ ਅਤੇ ਅੰਦਰ ਜਾ ਕੇ ਪਿੱਲਰ ਦੇ ਓਹਲੇ ਬੈਠ ਕੇ ਅਤੇ ਸੰਪੂਰਨ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਇਹ ਪਿਆਰੇ ਵਰਤਾਰਾ ਵਰਤਿਆ ਉਸ ਵੇਲੇ ਇਸ ਤਰੀਕੇ ਨਾਲ। ਕਹਿੰਦੇ ਫਿਰ ਲਗਾਤਾਰ ਗੋਲੀਬਾਰੀ ਹੋਈ, ਲਗਾਤਾਰ ਫਾਇਰਿੰਗ ਸ਼ੁਰੂ ਹੋਈ। ਇਹ ਬਚਨ ਹੈ 4:30 ਤੜਕੇ ਦਾ, 4:30-5 ਭਾਵ 4 ਤਰੀਕ ਨੂੰ ਇਹ ਹਮਲਾ ਜਿਹੜਾ ਸੀ ਸ਼ੁਰੂ ਹੋ ਗਿਆ। ਦੂਸਰੀ ਬੇਨਤੀ ਕਰਾਂ ਕਿ ਜਦੋਂ 1 ਤਰੀਕ ਨੂੰ CRP ਅਤੇ BSF ਨੇ ਅੰਧਾ ਧੁੰਦ ਗੋਲੀਬਾਰੀ ਕੀਤੀ ਸੀ ਨਾ, ਉਹਦੇ 2 ਕਾਰਨ ਸੀ। ਇੱਕ ਉਹਦਾ ਕਾਰਨ ਇਹ ਸੀ ਕਿ ਸਿੰਘਾਂ ਦੇ ਮੋਰਚੇ ਕਿੱਥੇ ਕਿੱਥੇ ਨੇ ਉਹਦਾ ਪਤਾ ਲਾਉਣ ਲਈ, ਕਿੱਥੋਂ ਗੋਲੀਬਾਰੀ ਆ ਰਹੀ ਹੈ, ਕਿੱਥੋਂ ਇਹ ਮੋਰਚਾਬੰਦੀ ਕੀਤੀ ਹੈ, ਕਿੱਥੋਂ ਗੋਲੀਆਂ ਆ ਰਹੀਆਂ। ਪਰ ਜਨਰਲ ਸੁਬੇਗ ਸਿੰਘ ਜੀ ਇਹਨਾਂ ਨੀਤੀਆਂ ਨੂੰ ਜਾਣਦੇ ਸੀ, ਫੌਜ 'ਚ ਰਹੇ ਸੀ। ਉਹਨਾਂ ਨੇ ਮੁਕਤੀ ਬਾਨੀ ਫੌਜ ਦੀ ਅਗਵਾਈ ਕੀਤੀ ਸੀ। ਮੁਕਤੀ ਬਾਨੀ ਫੌਜ ਹੈ ਜਿਹੜੀ ਬੰਗਲਾਦੇਸ਼ ਨੂੰ ਆਜ਼ਾਦ ਕਰਾਉਣ ਲਈ, ਉੱਥੇ ਅੱਤਿਆਚਾਰ ਹੋ ਰਹੇ ਸੀ ਮੁਸਲਮਾਨਾਂ 'ਤੇ, ਧੀਆਂ ਭੈਣਾਂ ਦੀ ਇੱਜ਼ਤ ਮਹਫੂਜ਼ ਨਹੀਂ ਸੀ। ਸੋ ਉੱਥੇ ਇੱਕ ਮੁਕਤੀ ਬਾਨੀ ਉੱਥੋਂ ਦੇ ਲੋਕਾਂ ਨੂੰ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਫਿਰ ਹਥਿਆਰ ਦੇ ਕੇ ਅਤੇ ਪਾਕਿਸਤਾਨ ਦੀ ਫੌਜ ਦੇ ਖਿਲਾਫ ਲੜਾਇਆ ਸੀ। ਉਹਦੀ ਅਗਵਾਹੀ ਜਿਹੜੀ ਸੀ ਜਨਰਲ ਸੁਬੇਗ ਸਿੰਘ ਜੀ ਨੇ ਕੀਤੀ ਸੀ ਅਤੇ ਉੱਥੇ ਸਫਲ ਓਪਰੇਸ਼ਨ ਕੀਤਾ ਸੀ। ਇਸ ਵਾਸਤੇ ਬੜੇ ਬੜੇ ਮੈਡਲ ਮਿਲੇ ਸੀ ਇਹਨਾਂ ਨੂੰ, ਫੌਜ 'ਚੋਂ ਕਿਉਂ ਕੱਢਿਆ ਗਿਆ। ਜਦੋਂ ਕਾਂਗਰਸ ਦੇ ਵਿਰੋਧੀ ਲੀਡਰਾਂ ਨੇ, ਇੰਦਰਾ ਦੇ ਵਿਰੋਧੀ ਲੀਡਰਾਂ ਚਰਨ ਸਿੰਘ ਆਦਿਕ ਨੇ ਇੰਦਰਾ ਦੇ ਖਿਲਾਫ ਬਗਾਵਤ ਕੀਤੀ ਅਤੇ ਇੰਦਰਾ ਨੇ ਸੱਦਿਆ ਸੀ ਜਨਰਲ ਸੁਬੇਗ ਸਿੰਘ ਨੂੰ, ਕਹਿਣ ਲੱਗੇ ਕਿ ਇਹਨਾਂ ਨੂੰ ਗ੍ਰਿਫਤਾਰ ਕਰਨਾ ਸਾਰਿਆਂ ਨੂੰ। ਉਹ ਕਹਿੰਦੇ ਵੇਖੋ ਬੀਬੀ ਜੀ, ਜਿਹੜੀ ਫੌਜ ਹੈ ਇਹਨੂੰ ਦੇਸ਼ ਦੇ ਅੰਦਰੂਨੀ ਕੰਮਾਂ ਦੇ ਵਿੱਚ ਨਹੀਂ ਵਰਤਣਾ ਚਾਹੀਦਾ, ਲੋਕਾਂ ਦਾ ਭਰੋਸਾ ਚਲਾ ਜਾਂਦਾ। ਪਰ ਉਹਨਾਂ ਨੇ ਸਤਸੰਗੀਓ ਇਸ ਚੀਜ਼ ਨੂੰ ਦਬਾਅ ਪਾਇਆ ਪਰ ਉਹਨਾਂ ਨਹੀਂ ਮੰਨਿਆ। ਇੰਦਰਾ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਜਨਰਲ ਸੁਬੇਗ ਸਿੰਘ ਜੀ, ਉਹਨਾਂ ਨੇ ਬਣਨਾ ਸੀ ਫੌਜ ਦੇ ਮੁਖੀ, ਇੱਕ ਦਿਨ ਪਹਿਲਾਂ ਛੋਟਾ ਜਿਹਾ ਇਲਜ਼ਾਮ ਲਾ ਕੇ ਫੌਜ 'ਚੋਂ ਕੱਢਤਾ, ਜਿਸ 'ਚ ਬਾਅਦ 'ਚ ਉਹ ਬਰੀ ਹੋ ਗਏ। ਫਿਰ ਉਹਨਾਂ ਨੇ ਸਤਸੰਗੀ ਆ ਕੇ ਮਹਿਤੇ ਮਹਾਂਪੁਰਸ਼ਾਂ ਦੇ ਨਾਲ ਸੰਪਰਕ ਕੀਤਾ, ਮਹਾਂਪੁਰਸ਼ਾਂ ਨਾਲ ਰਹੇ। ਫਿਰ ਸਾਰੀ ਇੱਥੋਂ ਦੀ ਕਮਾਂਡ ਉਹਨਾਂ ਦੇ ਹੱਥ 'ਚ ਸੀ, ਪਸਾ ਸੀ ਜਿਹੜਾ ਆ ਜਨਰਲ ਕੁਲਦੀਪ ਬਰਾੜ ਹੈ, ਇਹ ਤੋਂ ਸੀਨੀਅਰ ਸੀ। ਸੋ ਜਨਰਲ ਸੁਬੇਗ ਸਿੰਘ, ਉਹਨੂੰ ਪਤਾ ਸੀ ਕਿ ਇਹ ਬੜਾ ਨੀਤੀ ਘਾੜਾ ਹੈ, ਇਹਨੇ ਸਾਡੇ ਅੰਦਰ ਪੈਰ ਨਹੀਂ ਟਿਕਣ ਦੇਣੇ। ਇਸ ਵਾਸਤੇ ਇਹਨਾਂ ਨੇ ਸਾਰੀ ਪਲੈਨਿੰਗ ਬਣਾਈ ਸੀ ਕਿ ਅਸੀਂ ਹਮਲਾ ਕਰੀਏ। ਉਹਦੇ 2 ਕਾਰਨ ਸੀ, ਇੱਕ ਮੋਰਚਿਆਂ ਦਾ ਪਤਾ ਲੱਗ ਜਾਏ, ਇੱਕ ਇੰਨੀ ਗੋਲਾਬਾਰੀ ਕਰੋ ਜਿਹੜਾ ਸਿੰਘ ਜਿੱਥੇ ਬੈਠਾ ਉੱਥੇ ਮੋਰਚੇ 'ਚ ਰਹੇ, ਇੱਧਰ ਉੱਧਰ ਅਸਲਾ ਨਾ ਪਹੁੰਚਾ ਸਕਣ, ਇੱਧਰ ਉੱਧਰ ਆਪਣਾ ਜਿਹੜਾ ਸਮਾਨ ਨਾ ਲਿਜਾ ਸਕਣ। ਇਹ ਬੜੀ ਨੀਤੀ ਦੇ ਨਾਲ ਪਿਆਰੇ ਹਮਲਾ ਕੀਤਾ ਗਿਆ। ਸੋ ਇਸ ਲਈ ਅੱਜ 4 ਜੂਨ ਹੈ, ਅੱਜ 4 ਜੂਨ ਦੀ ਬੇਨਤੀ ਕੀਤੀ ਕਿ ਇਸ ਹਿਸਾਬ ਦੇ ਨਾਲ ਜਿਹੜਾ ਸੀ ਇਹ ਫਾਇਰਿੰਗ ਕੀਤੀ ਗਈ। ਹਜ਼ਾਰਾਂ ਸੰਗਤਾਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ 'ਤੇ ਆਈਆਂ ਸੀ, ਕੁਝ ਗ੍ਰਿਫਤਾਰੀਆਂ ਦੇਣ ਆਈਆਂ ਸੀ, ਕੁਛ ਮਹਾਂਪੁਰਸ਼ਾਂ ਦੇ ਬਚਨ ਸੁਣ ਲਈ ਆਈਆਂ ਸੀ, ਬਹੁਤ ਸਾਰੇ ਲੋਕ ਤੇ ਉਹ ਸੀ ਜਿਹੜੇ ਇਹ ਵੇਖਣ ਆਏ ਸੀ ਕਿ 1 ਜੂਨ ਨੂੰ ਜਿਹੜੀ ਗੋਲੀਬਾਰੀ ਹੋਈ ਹੈ ਕਿੰਨਾ ਨੁਕਸਾਨ ਹੋਇਆ, ਹਰਿਮੰਦਰ ਸਾਹਿਬ 'ਚ ਕਿੰਨੀਆਂ ਗੋਲੀਆਂ ਲੱਗੀਆਂ। ਬੇਅੰਤ ਸੰਗਤਾਂ ਆਈਆਂ ਸੀ, ਸਾਰੀਆਂ ਘਿਰ ਗਈਆਂ। ਇਸ ਲਈ ਸਤਸੰਗੀਓ ਆਪਾਂ ਆਉਣ ਵਾਲੇ ਦਿਨਾਂ 'ਚ ਇਹਦੇ ਵਿੱਚ ਹੋਰ ਵਿਚਾਰਾਂ ਕਰਾਂਗੇ, ਕਿਸ ਤਰੀਕੇ ਨਾਲ ਸਾਰਾ ਇਹ ਵਰਤਾਰਾ ਵਰਤਿਆ, ਕਿਵੇਂ ਅੱਤਿਆਚਾਰ ਜ਼ੁਲਮ ਹੋਇਆ। ਗੁਰੂ ਕਿਰਪਾ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਇੰਨਾ ਤਪ ਕੀਤਾ ਪਿਆਰੇ ਗੁਰੂ ਦੇ ਪਿਆਰਿਆਂ ਨੇ, ਪਾਣੀ ਬੰਦ ਕਰ ਦਿੱਤਾ ਗਿਆ, ਟੈਲੀਫੋਨ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਬੇਨਤੀ ਕਰਦੇ ਆ, ਦਾਸ ਉਦੋਂ ਮਹਿਤੇ ਸੀ ਅਤੇ ਮਹਿਤੇ ਸਤਸੰਗੀ 15 ਇਨਫੈਂਟਰੀ ਜਿਹੜੀ ਸੀ ਨਾ, ਲਾਈਟ ਇਨਫੈਂਟਰੀ, ਉਹ ਉੱਥੇ ਫੌਜ ਲਾਈ ਸੀ ਅਤੇ ਮਹਾਂਪੁਰਸ਼ਾਂ ਨੇ ਸੁਨੇਹਾ ਭੇਜਤਾ ਸੀ ਪਹਿਲਾਂ, ਸਿੰਘੋ ਸੁਚੇਤ ਰਿਹੋ। ਕੁਦਰਤੀ ਹੀ ਗੁਰੂ ਕੀ ਹਜ਼ੂਰੀ 'ਚ ਬਚਨ ਹੈ, ਰਾਤ ਨੂੰ 12-2 ਵਜੇ ਤੱਕ ਸਾਡਾ ਪਹਿਰਾ ਸੀ ਮਹਿਤੇ, ਰਾਤ ਨੂੰ ਕੋਈ 1 ਵਜੇ ਦੇ ਕਰੀਬ 4 ਸਵੇਰੇ ਮਹਿਤੇ ਦੀਆਂ ਲਾਈਟਾਂ ਵੱਜਣ ਲੱਗ ਪਈਆਂ, 4 ਸਵੇਰੇ ਗੱਡੀਆਂ ਫੌਜ ਦੀਆਂ ਨੇ ਆ ਕੇ ਜਿਹੜਾ ਸੀ ਇਹ ਘੇਰਾ ਪਾ ਲਿਆ ਮਹਿਤੇ ਨੂੰ। 15 ਲਾਈਟ ਇਨਫੈਂਟਰੀ, ਜਨਰਲ ਜਗਜੀਤ ਸਿੰਘ ਜੀ ਸਤਸੰਗੀ, ਉਹਨਾਂ ਨੇ ਉੱਥੇ ਆ ਕੇ ਜਿਹੜਾ ਸੀ ਇਹ ਘੇਰਾ ਪਾਇਆ ਅਤੇ ਘੇਰਾ ਲਗਾਤਾਰ ਚੱਲਦਾ ਰਿਹਾ। ਸੋ ਠੀਕ 2-3 ਜੂਨ ਨੂੰ ਟੈਂਕ, ਬੜੇ ਬੜੇ ਭਾਰੀ ਤੋਪਖਾਨਾ, ਉਹ ਮਹਿਤੇ ਆ ਗਿਆ ਅਤੇ ਮਹਿਤੇ ਦੇ 4 ਸਵੇਰੇ ਤੋਪਾਂ ਦੇ ਟੈਂਕ ਫਿੱਟ ਕਰ ਦਿੱਤੇ ਗਏ ਅਤੇ ਸਤਸੰਗੀਓ ਉੱਥੇ ਵੀ ਸਾਰਾ ਕੁਛ ਇਹ ਵਾਪਰਨਾ ਸੀ, ਪਰ ਕਿਉਂ ਨਹੀਂ ਵਾਪਰਿਆ ਇਹ ਆਉਣ ਵਾਲੇ ਦਿਨਾਂ 'ਚ ਬੇਨਤੀ ਕਰਾਂਗਾ ਉੱਥੇ ਕੀ ਹੋਇਆ, ਕਿਉਂਕਿ ਦਾਸ ਉਦੋਂ ਮਹਿਤੇ ਸੀ ਅਤੇ ਉਹ ਸਾਰਾ ਵਰਤਾਰਾ ਅੱਖੀਂ ਵੇਖਿਆ ਗਿਆ। ਸੋ ਗੁਰੂ ਕਿਰਪਾ ਕਰਨ ਪਿਆਰੇ ਆਉਣ ਵਾਲੇ ਦਿਨਾਂ 'ਚ ਸੁਣਾਂਗੇ ਆਪਾਂ। ਸੋ ਗੁਰੂ ਕਿਰਪਾ ਕਰਨ ਇਹਨੀ ਸੇਵਾ ਪ੍ਰਵਾਨ ਕਰਨੀ। ਅਗਲਾ ਪ੍ਰੋਗਰਾਮ ਸਟੇਜ ਸੈਕਟਰੀ ਸਾਹਿਬ ਆਪ ਨੂੰ ਸੂਚਿਤ ਕਰਨਗੇ ਜੀ ਅਤੇ ਦਾਸ ਨੂੰ ਬੁਲਾਓ ਫਤਿਹ। ਵਾਹਿਗੁਰੂ।

0: ਗੁਰੂ ਦਰਬਾਰ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਸਤਿਕਾਰਯੋਗ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲਿਆਂ ਦੇ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਕਥਾ ਦੁਆਰਾ ਨਿਹਾਲ ਕੀਤਾ ਹੈ। ਮਹਾਰਾਜ ਇਸੇ ਤਰ੍ਹਾਂ ਇਹਨਾਂ ਤੋਂ ਸੇਵਾ ਲੈਂਦੇ ਰਹਿਣ, ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਇਸ ਤੋਂ ਪਹਿਲਾਂ ਕਿ ਮੈਂ ਬੇਨਤੀ ਕਰਾਂ, ਸਤਿਕਾਰਯੋਗ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲਿਆਂ ਦੇ ਕਵੀਸ਼ਰੀ ਜਥੇ ਨੂੰ, ਉਸ ਤੋਂ ਪਹਿਲਾਂ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਨਿਚਰਵਾਰ ਸੁਬਹਾ 5 ਵਜੇ ਪ੍ਰਸ਼ਾਦਿਆਂ ਦੀ ਸੇਵਾ ਹੋਣੀ ਆ। ਜਿਨ੍ਹਾਂ ਵੀ ਮੇਰੇ ਵੀਰਾਂ ਭੈਣਾਂ ਨੇ ਪ੍ਰਸ਼ਾਦੇ ਤਿਆਰ ਕਰਨ ਵਾਸਤੇ ਗੁਰਦੁਆਰਾ ਸਾਹਿਬ ਫਰੀ ਮੌਣ 5 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ, ਜਿਨ੍ਹਾਂ ਨੇ ਸੇਵਾ ਲੈਣੀ ਅਤੇ ਉਹ ਫਿਰ ਲੰਗਰ ਪਾਣੀ ਤਿਆਰ ਕਰਕੇ ਆਪਾਂ ਸਾਰਿਆਂ ਨੇ ਉੱਥੇ ਨਗਰ ਕੀਰਤਨ ਵਿੱਚ ਲੈ ਕੇ ਜਾਣਾ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਆਏ ਕਿ 6 ਜੂਨ ਸ਼ਨਿਚਰਵਾਰ ਵਾਲੇ ਦਿਨ ਹਰੇਕ ਸਾਲ ਦੀ ਤਰ੍ਹਾਂ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦੇ ਸੰਬੰਧ ਵਿੱਚ ਅਤੇ 1984 ਦੇ 3 ਘੱਲੂਘਾਰੇ ਦੇ ਜੋ ਦਰਬਾਰ ਸਾਹਿਬ 'ਤੇ ਅਕਾਲ ਤਖ਼ਤ 'ਤੇ ਹੋਏ ਹਮਲੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਪਾਤਸ਼ਾਹੀ ਰੈਲੀ ਨਗਰ ਕੀਰਤਨ ਕੱਢਿਆ ਜਾਂਦਾ ਹੈ। ਸਮੂਹ ਗੁਰਦੁਆਰਾ ਸਾਹਿਬਾਨ, ਸਮੂਹ ਜਥੇਬੰਦੀਆਂ ਰਲ ਕੇ ਜਿਹੜੇ ਇਹ ਹਰੇਕ ਸਾਲ ਆਪਣੇ ਬੜੀ ਸ਼ਰਧਾ ਭਾਵਨਾ ਨਾਲ ਉੱਥੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਸ਼ਹੀਦੀ ਅਤੇ 1984 ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਨਗਰ ਕੀਰਤਨ ਜਿਹੜਾ ਕੱਢਿਆ ਜਾਂਦਾ, ਪਾਤਸ਼ਾਹੀ ਰੈਲੀ ਕੀਤੀ ਜਾਂਦੀ ਹੈ। ਇਸ ਵਾਰ ਵੀ ਸਾਡੇ ਪਾਸ ਬਹੁਤ ਨਵੇਂ ਯੰਗ ਜਨਰੇਸ਼ਨ ਦੇ ਬੱਚੇ ਪੜ੍ਹੇ ਲਿਖੇ ਜੋ ਦੇਸ਼ਾਂ ਵਿਦੇਸ਼ਾਂ 'ਚੋਂ ਪੰਥਕ ਬੁਲਾਰੇ ਪਹੁੰਚ ਰਹੇ, ਉਹ ਵੀ ਆਪ ਸੰਗਤਾਂ ਦੇ ਸਨਮੁੱਖ ਹੋਣਗੇ। ਆਓ ਵੱਧ ਚੜ੍ਹ ਕੇ ਚੱਲੀਏ, ਸ਼ਨਿਚਰਵਾਰ 2nd Street ਤੋਂ ਚੱਲ ਕੇ, ਜਿਵੇਂ ਅੱਗੇ ਪਹਿਲਾਂ 2nd Street ਤੋਂ ਨਗਰ ਕੀਰਤਨ ਸ਼ੁਰੂ ਹੁੰਦਾ ਅਤੇ ਸਿੱਖ ਸੈਂਟਰ ਵਿਖੇ ਜਾ ਕੇ ਉੱਥੇ ਸਮਾਪਤੀ ਹੁੰਦੀ ਆ ਅਰਦਾਸ ਬੇਨਤੀ ਤੋਂ ਬਾਅਦ। ਇਸ ਵਾਰ ਵੀ ਪਹਿਲਾਂ ਕੀਰਤਨ ਦਾ ਸ਼ਬਦ ਪੜ੍ਹੇ ਜਾਣਗੇ ਅਰਦਾਸ ਤੋਂ ਬਾਅਦ, ਅਤੇ ਬਾਅਦ ਵਿੱਚ ਕਵੀਸ਼ਰੀ ਸਿੰਘ ਜੋ ਉਹ ਆਪ ਸੰਗਤਾਂ ਦੇ ਸਨਮੁੱਖ ਹੋਣਗੇ। ਫਿਰ ਬੁਲਾਰੇ ਜਿਹੜੇ ਦੇਸ਼ਾਂ ਵਿਦੇਸ਼ਾਂ 'ਚੋਂ ਆਏ ਉਹ ਆਪ ਸੰਗਤਾਂ ਦੇ ਸਾਹਮਣੇ ਜੋ ਵਿਚਾਰ ਰੱਖਣਗੇ। ਆਓ ਵੱਧ ਚੜ੍ਹ ਕੇ ਚੱਲੀਏ, ਆਪਣੇ ਮਹਾਨ ਸ਼ਹੀਦਾਂ ਨੂੰ ਯਾਦ ਕਰੀਏ ਅਤੇ ਗੁਰੂ ਦੀਆਂ ਅਤੇ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਇਹ ਮੇਰੀ ਬੇਨਤੀ ਹੈ। ਬੱਸਾਂ ਤਕਰੀਬਨ ਗੁਰਦੁਆਰਿਆਂ ਵਿੱਚੋਂ ਚੱਲਣੀਆਂ, ਜਿਹੜੇ ਬਾਹਰ ਗੁਰਦੁਆਰੇ ਉਹ ਆਪਣੇ ਆਪਣੇ ਸੰਗਤ ਜਿਹੜੀ ਆ ਉਹ ਗੁਰਦੁਆਰੇ ਦੇ ਪ੍ਰਬੰਧਕਾਂ ਤੋਂ ਇਨਫੋਰਮੇਸ਼ਨ ਲੈ ਕੇ ਉਹ ਬੱਸਾਂ ਦਾ ਜੋ ਪ੍ਰੋਗਰਾਮ ਲਿਖਿਆ ਹੋਇਆ ਉਹਨਾਂ ਵਿੱਚ ਆਉਣ। ਫਰੀ ਮੌਣ ਤੋਂ ਸੁਬਹਾ 8 ਵਜੇ ਬੱਸਾਂ ਚੱਲਣੀਆਂ, ਸੋ ਇੱਥੇ ਜਿਨ੍ਹਾਂ ਨੇ ਹਜੇ ਨਾਮ ਨਹੀਂ ਲਿਖਾਏ ਉਹ ਆਪਣੇ ਨਾਮ ਲਾਇਬ੍ਰੇਰੀ ਵਿੱਚ ਲਿਖਾਓ ਤਾਂ ਜੋ ਉਸ ਹਿਸਾਬ ਦੇ ਨਾਲ ਬੱਸਾਂ ਦਾ ਅਰੇਂਜ ਕੀਤਾ ਜਾਵੇ। ਅਤੇ ਆਓ ਵੱਧ ਚੜ੍ਹ ਕੇ ਚੱਲੀਏ, ਆਪਣੀ ਟਰਾਂਸਪੋਰਟ ਵਿੱਚ ਵੀ ਚਲੋ, ਬਾਟ ਰਾਹੀਂ ਵੀ ਜਾ ਸਕਦੇ ਸੌਖੇ, ਜਿਵੇਂ ਜਿਵੇਂ ਵੀ ਜਾਣਾ ਆਪਣੇ ਸਾਰੇ ਸ਼ਰਧਾ ਭਾਵਨਾ ਨਾਲ ਚਲੋ ਉੱਥੇ ਜਾ ਕੇ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ। ਆਓ ਮੈਂ ਹੁਣ ਬੇਨਤੀ ਕਰਦਾ ਪੰਥ ਦਾ ਮਹਾਨ ਪ੍ਰਸਿੱਧ ਕਵੀਸ਼ਰੀ ਜਥਾ ਭਾਈ ਸਾਹਿਬ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ, ਜਿਨ੍ਹਾਂ 'ਤੇ ਬੜੀ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਹੈ, ਬਹੁਤ ਹੀ ਕਹਿਣੀ ਅਤੇ ਕਰਨੀ ਦਾ ਇਹ ਜਥਾ ਬੜਾ ਮਹਾਰਾਜ ਦੀ ਬਖਸ਼ਿਸ਼ ਵਾਲਾ। ਆਓ ਇਹਨਾਂ ਨੂੰ ਸਪੈਸ਼ਲ ਸੱਦਾ ਦਿੱਤਾ ਸੀ ਕਿ ਆਓ ਆਪਾਂ ਇਹ ਜੋ ਸ਼ਹੀਦੀ ਹਫ਼ਤਾ ਹੈ ਜੂਨ ਦੇ ਮਹੀਨੇ ਦਾ ਪਹਿਲਾ ਹਫ਼ਤਾ, ਆਪਾਂ ਸ਼ਰਧਾ ਭਾਵਨਾ ਨਾਲ ਸੰਗਤ ਦੇ ਵਿੱਚ ਆ ਕੇ ਆਪਾਂ ਗੁਰੂ ਦੇ ਜਸ ਗਾਇਣ ਕਰਕੇ ਸ਼ਹੀਦਾਂ ਨੂੰ ਯਾਦ ਕਰਕੇ ਗੁਰੂ ਸਾਹਿਬ ਦੀ ਅਤੇ ਸ਼ਹੀਦਾਂ ਦੀ ਬਖਸ਼ਿਸ਼ ਲਈਏ। ਆਓ ਮੈਂ ਉਹਨਾਂ ਨੂੰ ਬੇਨਤੀ ਕਰਦਾ ਆਪ ਸੰਗਤਾਂ ਨੂੰ ਕਵੀਸ਼ਰੀ ਦੁਆਰਾ ਨਿਹਾਲ ਕਰਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਵਾਹਿਗੁਰੂ।
2: ਵਾਹਿਗੁਰੂ ਜੀ ਵਾਹਿਗੁਰੂ ਜੀ।

ਕੀਤੀ ਮੇਰੀ ਧੀ ਦਾ ਸਾਕ ਛੱਡਿਆ ਤੁਸਾਂ ਮੇਰਾ ਡਰ ਕੁੱਕਾ ਦਿਲੋਂ ਕੱਢਿਆ ਸਤਿਗੁਰ ਸੱਚੇ ਪਾਤਸ਼ਾਹ ਨੂੰ ਚੰਦੂ ਚਨਾਲ ਕਹਿ ਰਿਹਾ ਤੁਸੀਂ ਮਾੜੀ ਕੀਤੀ ਹੈ ਮੇਰੀ ਬੇਇੱਜ਼ਤੀ ਕੀਤੀ ਹੈ ਸਮਾਜ ਦੇ ਵਿੱਚ ਚੰਗਾ ਨਹੀਂ ਕੀਤਾ ਅਜੇ ਵੀ ਮਨ ਚੋਂ ਵੱਜੋਗੇ ਸਤਿਗੁਰੂ ਕਹਿਣ ਲੱਗੇ ਕਦਾਚਿਤ ਨਹੀਂ ਹੋ ਸਕਦਾ ਇਤਿਹਾਸਕਾਰ ਲਿਖਦੇ ਉਹਦੀ ਧੀ ਸਾਰੀ ਉਮਰ ਕੁਵਾਰੀ ਰਹੀ ਉਹਦਾ ਕਿਸਤੇ ਕਿਸੇ ਨੇ ਰਿਸ਼ਤਾ ਨਹੀਂ ਲਿਆ ਕੋਈ ਨੇ ਤੇ ਇਸ ਕਰਕੇ ਨਹੀਂ ਲਿਆ ਵੀ ਇਹ ਗੁਰੂ ਮਹਾਰਾਜ ਦੀ ਮੰਗੇਤਰ ਆ ਔਰ ਕੁਝ ਨੇ ਆਖਿਆ ਵੀ ਇਹ ਛੁੱਟਣ ਆ ਇਹਦਾ ਰਿਸ਼ਤਾ ਨਹੀਂ ਲੈਣਾ ਸਾਰੀ ਉਮਰ ਉਹ ਕੁਵਾਰੀ ਰਹੀ ਇਹ ਚੰਦੂ ਚਨਾਲ ਨੂੰ ਇਹ ਗੁੱਸਾ ਸੀ ਕਹਿਣ ਲੱਗਾ ਅਜੇ ਵੀ ਮੰਜੋ ਨਹੀਂ ਤੇ ਉਹ ਦੇਗ ਵੇਖ ਲਓ ਉੱਭਰ ਰਹੀ ਆ ਉਹ ਤੁਹਾਨੂੰ ਗਾਲ ਕੇ ਸੁੱਟ ਦੇਗੀ ਜਿਹੜੇ ਕਾਜੀ ਮਲਾਨੇ ਜਿਨ੍ਹਾਂ ਨੇ ਇਹ ਸ਼ਿਕਾਇਤਾਂ ਕੀਤੀਆਂ ਬੜੇ ਖੁਸ਼ ਸਨ ਕੱਲ ਮੈਂ ਜਿਨ੍ਹਾਂ ਦਾ ਜ਼ਿਕਰ ਕੀਤਾ ਪਰ ਜਿਹੜਾ ਵੀ ਗੁਰੂ ਅਰਜਨ ਸਾਹਿਬ ਤੇ ਚੜ ਕੇ ਆਇਆ ਸੁਬਹੀ ਖਾਂ ਤੇ ਸੁਲਹੀ ਖਾਂ ਸੁਲਹੀ ਖਾਂ ਮਹਾਰਾਜ ਨੂੰ ਚੜ ਕੇ ਆਇਆ ਪਿੱਥੀ ਚੰਦ ਦੇ ਆਖੇ ਲਾ ਕੇ ਉਹਦਾ ਘੋੜਾ ਤਰਬਕਿਆ ਤੇ ਪੱਠੇ ਬਲ ਦੇ ਵਿੱਚ ਉਹਦੀ ਮੌਤ ਹੋਈ ਸੁਬਹੀ ਖਾਂ ਆਇਆ ਉਹਦੇ ਪੇਟ ਵਿੱਚ ਦਰਦ ਹੋਈ ਉਹ ਉੱਥੇ ਮਾਰਿਆ ਗਿਆ ਜਿਹੜਾ ਵੀ ਗੁਰੂ ਮਹਾਰਾਜ ਤੇ ਚੜ ਕੇ ਆਇਆ ਜਿਹੜੇ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਸੰਪੂਰਨ ਕੀਤੀ ਨਾ ਉਸ ਵੇਲੇ ਇਹ ਪਖੀਰ ਕਾਨਾ ਪੀਲੂ ਛੱਜੂ ਤੇ ਸ਼ਾਹ ਸਹਿਨ ਉਹਨਾਂ ਆਖਿਆ ਮਹਾਰਾਜ ਸਾਡੀ ਬਾਣੀ ਵਿੱਚ ਦਰਜ ਕਰ ਦਿਓ ਵਾਹਿਗੁਰੂ ਜਦੋਂ ਉਹਨਾਂ ਬਾਣੀ ਆਪਣੀ ਬੋਲੀ ਮਹਾਰਾਜ ਕਹਿਣ ਲੱਗੇ ਵੀ ਇਹ ਬਾਣੀ ਜਿਹੜੀ ਤੁਹਾਡੀ ਸਿੱਖੀ ਤੇ ਉੱਤੇ ਇਹ ਕਸਵੱਟੀ ਤੇ ਪੂਰੀ ਨਹੀਂ ਤੁਲਦੀ ਉਹਨਾਂ ਆਪੋ ਆਪਣੇ ਬੋਲ ਬੋਲੇ ਪਰ ਸਤਿਗੁਰੂ ਨੇ ਕਿਸੇ ਦਾ ਇੱਕ ਅੱਖਰ ਨਹੀਂ ਲਿਖਿਆ ਬਾਕੀ ਤੇ ਤਿੰਨ ਸਹਾਰ ਗਏ ਇੱਕ ਬੜਾ ਵੱਡਾ ਆਪਣੇ ਆਪ ਨੂੰ ਫਕੀਰ ਖਵਾਉਂਦਾ ਸੀ ਉਹਦਾ ਨਾਂ ਸੀ ਕਾਨਾ ਉਹਨੇ ਆਖਿਆ ਮਹਾਰਾਜ ਏਡੇ ਹੰਕਾਰੀ ਹੋ ਗਏ ਜੇ ਮੇਰਾ ਇੱਕ ਅੱਖਰ ਵੀ ਲਿਖਣ ਦਾ ਤੁਸੀਂ ਮੇਰੀ ਦਿਵ ਦ੍ਰਿਸ਼ਟੀ ਨੂੰ ਨਹੀਂ ਜਾਣਦੇ ਤੁਹਾਨੂੰ ਪਤਾ ਨਹੀਂ ਤੁਹਾਡੀ ਮੌਤ ਜਹਾਂਗੀਰ ਦੇ ਹੱਥੋਂ ਹੋਣੀ ਆ ਇਤਿਹਾਸ ਵਿੱਚ ਜ਼ਿਕਰ ਹੈ ਇੰਨੀ ਉਹ ਬੰਦਗੀ ਵਾਲਾ ਸੀ ਆਉਣ ਵਾਲੇ ਸਮੇਂ ਦਾ ਦੱਸਤਾ ਪਰ ਗੁਰੂ ਅਰਜਨ ਸਾਹਿਬ ਮਹਾਰਾਜ ਹੱਸ ਕੇ ਕਹਿਣ ਲੱਗੇ ਓਏ ਕਾਨਿਆ ਸਾਡਾ ਤੇ ਤੂੰ ਦੱਸਤਾ ਅੰਤ ਸਮਾਂ ਪਰ ਤੂੰ ਆਪਣਾ ਵੀ ਅੰਤਰ ਧਿਆਨ ਹੋ ਕੇ ਵੇਖਣਾ ਵੀ ਤੂੰ ਲਾਹੌਰ ਜਾਣਾ ਕਿ ਨਹੀਂ ਜਾਣਾ ਆ ਤੇ ਤੂੰ ਗਿਆ ਇਹ ਬਚਨ ਮਾਰ ਨੇ ਸੁਭਾਵਕ ਕਰ ਦਿੱਤੇ ਜਿਹੜੇ ਨਾਲ ਦੇ ਉਹ ਡਰਦੇ ਸੀ ਵੀ ਇਹ ਵਾਕਈ ਹੁਣ ਅਸੀਂ ਲਾਹੌਰ ਨਹੀਂ ਪਹੁੰਚਣਾ ਪਰ ਉਹ ਜਿਹੜਾ ਕਾਨਾ ਸੀ ਆਪਣੇ ਸਵਾਸ ਜਿਹੜੇ ਦਸਮ ਦੁਆਰ ਚੜਾ ਲੈਂਦਾ ਸੀ ਘੋੜੇ ਤੇ ਬੰਦਾ ਦਸ ਦੁਆਰ ਨਹੀਂ ਚੜਾ ਸਕਦਾ ਰੱਥ ਉੱਤੇ ਚੜਾ ਸਕਦਾ ਤੇ ਰੱਥ ਤੇ ਚੜ ਕੇ ਆਏ ਸੀ ਲਾਹੌਰੋਂ ਅੰਮ੍ਰਿਤਸਰ ਸਾਹਿਬ ਜਦੋਂ ਰੱਥ ਇਹਨਾਂ ਲਾਹੌਰ ਨੂੰ ਤੋਰੀ ਨਾਲ ਦੇ ਤਿੰਨ ਡਰਦੇ ਸੀ ਮਹਾਰਾਜ ਦੇ ਬਚਨ ਸੰਪੂਰਨ ਹੋਣੇ ਆ ਪਰ ਉਹਨੇ ਆ ਕੇ ਉਹਨੂੰ ਆਪਣੇ ਮਾਣ ਸੀ ਵੀ ਮੈਂ ਤੇ ਦਸਮ ਦੁਆਰ ਸਵਾ ਗਿਆ ਮੈਨੂੰ ਕੌਣ ਮਾਰਨ ਵਾਲਾ ਆਂਦੇ ਜਦੋਂ ਲਾਗੇ ਲਾਹੌਰ ਦੇ ਗਏ ਇੰਨਾ ਹਨੇਰ ਚੱਲਿਆ ਉਹ ਇੰਨਾ ਤੂਫਾਨ ਆਇਆ ਨਾ ਤੇ ਕੋਈ ਸਵਾਰ ਨੂੰ ਦਿਖੇ ਨਾ ਕੋਈ ਘੋੜਿਆਂ ਨੂੰ ਦਿਖੇ ਉਹ ਜਿਹੜੀ ਰੱਥ ਸੀ ਉਹ ਖੱਡ ਵਿੱਚ ਦੇ ਕੇ ਉਲਟੀ ਹੋ ਗਈ ਉਹ ਪਹੀਏ ਦੇ ਥੱਲੇ ਕਾਨੇ ਦਾ ਸਿਰ ਆ ਕੇ ਫਿਸ ਗਿਆ ਉੱਥੇ ਉਹਦੀ ਮੌਤ ਹੋਈ ਜਿਹਨੇ ਵੀ ਗੁਰੂ ਅਰਜਨ ਸਾਹਿਬ ਨਾਲ ਮੱਥਾ ਲਾਇਆ ਉਹਦੇ ਨਾਲ ਬੁਰੀ ਹੋਈ ਚੰਦੂ ਚੰਡਾਲ ਇਹਨਾਂ ਵੀ ਜੋ ਕੁਝ ਹੋਣਾ ਤੁਸੀਂ ਸਾਰਾ ਇਤਿਹਾਸ ਦੱਸਦੇ ਜੇ ਚੰਦੂ ਚੰਡਾਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਉੱਬਲਦੀ ਦੇਗ ਵਿੱਚ ਬਾਲ ਦਿੱਤਾ ਸਰੀਰ ਸਾਰਾ ਛਾਲੇ ਛਾਲੇ ਹੋ ਗਿਆ ਉਸ ਤੋਂ ਬਾਅਦ ਇਤਿਹਾਸ ਜ਼ਿਕਰ ਕਰਦਾ ਹੈ ਕਿ ਤੱਤੀ ਲੋਹ ਤਪਾਈ ਗਈ ਆ ਲੋਹ ਦੇ ਥੱਲੇ ਮਣਾ ਮੂਈ ਲੱਕੜਾਂ ਜਾਲਮ ਡਾ ਰਿਹਾ ਇੱਧਰ ਜੇਠ ਦਾ ਮਹੀਨਾ ਆਪਾਂ ਖਿਆਲ ਕਰੀਏ ਆਪਣੇ ਸਰੀਰ ਵੱਲੇ ਗੁਰੂ ਕੇ ਸਿੱਖੋ ਕਿੰਨੇ ਸਾਧਨਾ ਮਾੜਾ ਜਿਹਾ ਕਿਤੇ ਗਰਮੀ ਹੋਏ ਨਾ ਉਸ ਵੇਲੇ ਅਸੀਂ ਛੱਡਦੇ ਹਾਂ ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇੰਨੀ ਤਪਸ਼ ਪੈ ਰਹੀ ਆ ਉੱਤੋਂ ਇੱਧਰ ਸਰੀਰ ਛਾਲੋ ਛਾਲੀ ਹੋਇਆ ਤੇ ਤੱਤੀ ਲੋਹ ਤੇ ਗੁਰੂ ਅਰਜਨ ਸਾਹਿਬ ਨੂੰ ਜਿਸ ਤਰ੍ਹਾਂ ਬਿਠਾਇਆ ਇੱਕ ਇੱਕ ਬੰਦ ਇੱਕ ਇੱਕ ਲੈਣ ਕਵਿਤਾ ਦੀ ਸੁਣਨ ਵਾਲੀ ਹੈ ਬੜੀ ਇਹ ਵਿਰਾਗਮਈ ਕਵਿਤਾ ਹੈ ਕਿਸ ਤਰ੍ਹਾਂ ਚੰਦੂ ਚੰਡਾਲ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਉੱਤੇ ਜ਼ੁਲਮ ਕਰ ਰਿਹਾ ਉਹਨਾਂ ਲੈਣਾਂ ਨੂੰ ਤੁਹਾਡੇ ਸਾਹਮਣੇ ਜੋੜੀ ਇੰਜ ਬਿਆਨ ਕਰ ਰਹੀ ਹੈ।

0: ਸੁਖੀ ਸੀ ਖਿੜਨਾ ਦੱਸ ਗਿਆ
1: ਉਹ ਭਾਨੀ ਮਾਂ ਦਾ
0: ਫੁੱਲ ਮੁਰਝਾ ਕੇ ਧੰਨ ਅਰਜਨ ਦੇਵ ਗੁਰੂ ਬਹਿ ਗਏ ਤਵੀ ਤੇ ਆਸਣ ਲਾ ਕੇ ਅਕਾਲ ਪੁਰਖ ਦਾ ਧੰਨਵਾਦ ਕਰ ਰਹੇ ਤੇਰਾ ਕੀ ਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗ
1: ਨਾਨਕ ਮੰਗ
0: ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਉੱਤੇ ਰੇਤ ਤੱਤੀ ਪਾਈ ਗਈ ਆ ਇਤਿਹਾਸ ਪੜੀਏ ਤੇ ਪਤਾ ਲੱਗਦਾ ਵੀ ਰੇਤ ਉਤਰਣੀ ਰੇਤ ਨੂੰ ਪਹਿਲੋਂ ਗਰਮ ਕੀਤਾ ਤੇ ਗਰਮ ਕਰਕੇ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਦੇ ਸੀਸ ਤੇ ਰੇਤ ਪਾਈ ਗਈ ਆ ਇਹ ਜਾਸ਼ਾ ਸਜਾ ਮੰਗੋਲ ਧਰਮ ਦੇ ਬੰਦਿਆਂ ਨੇ ਕੱਢੀ ਸੀ ਅਸੀਂ ਤੇ ਘੋੜੇ ਨੂੰ ਸਵਾਰ ਖਿਲਾਰ ਕੇ ਸਵਾਰੀ ਕਰਦੇ ਹਾਂ ਨਾ ਉਹ ਘੋੜੇ ਨੂੰ ਭਜਾ ਕੇ ਤੇ ਫਿਰ ਸਵਾਰੀ ਕਰਦੇ ਆ ਮੰਗੋਲ ਧਰਮ ਦੇ ਉਹਨਾਂ ਦੇ ਵੱਡ ਵਡੇਰੇ ਨੇ ਉਹਨਾਂ ਆਖਿਆ ਇਹਨਾਂ ਦੀ ਸ਼ਰ੍ਹਾਂ ਦੇ ਵਿੱਚ ਹੈ ਵੀ ਜੇ ਕਿਸੇ ਤੁਸੀਂ ਬੇਗਨਾਹੇ ਬੰਦੇ ਦਾ ਕਤਲ ਕਰੋਗੇ ਖੂਨ ਉਡਾਓਗੇ ਨਾ ਜਿੱਥੇ ਉਹਦਾ ਖੂਨ ਉੜੇਗਾ ਉੱਥੇ ਬਹੁਤ ਸ਼ਕਤੀਆਂ ਪੈਦਾ ਹੋਣਗੀਆਂ ਤੇ ਤੁਹਾਨੂੰ ਉਹਦੇ ਖੂਨ ਦਾ ਬਦਲਾ ਦਰਗਾਹ ਵਿੱਚ ਖੂਨ ਦੇ ਨਾਲ ਦੇਣਾ ਪਵੇਗਾ ਲੋੜ ਕਾਢਾਂ ਦੀ ਮਾਂ ਹੁੰਦੀ ਉਹਨੇ ਆਖਿਆ ਜੇ ਕਿਸੇ ਦਾ ਖੂਨ ਨਿਕਲ ਨਾ ਦਈਏ ਤੇ ਬੰਦੇ ਦੀ ਮੌਤ ਹੋ ਜੇ ਤੁਸੀਂ ਕਿਸੇ ਨੂੰ ਦੇਗ ਵਿੱਚ ਬਾਲ ਦਿਓ ਉਹਦੀ ਮੌਤ ਹੋ ਜਾਏਗੀ ਪਰ ਖੂਨ ਨਹੀਂ ਨਿਕਲੇਗਾ ਕਿਸੇ ਨੂੰ ਤੱਤੀ ਤਵੀ ਤੇ ਬਿਠਾ ਦਿਓ ਉਹਦੀ ਮੌਤ ਹੋ ਜਾਏਗੀ ਚਰਬੀ ਢਲ ਕੇ ਪਰ ਖੂਨ ਨਹੀਂ ਨਿਕਲੇਗਾ ਰੇਤ ਇਸ ਕਰਕੇ ਪਾਈ ਗਈ ਵੀ ਛਾਲੇ ਫਿਸ ਕੇ ਕਿਤੇ ਗੁਰੂ ਅਰਜਨ ਸਾਹਿਬ ਦੇ ਸੀਸ ਸਰੀਰ ਵਿੱਚੋਂ ਖੂਨ ਨਾ ਨਿਕਲ ਆਏ ਤੇ ਉਹ ਗੁਰਦਿੱਤਾ ਮਹਿਰਾ ਜਿਹਨੂੰ ਚੰਦੂ ਦਾ ਹੁਕਮ ਸੀ ਵੀ ਤੂੰ ਗਰਮ ਕਰਕੇ ਰੇਤਾ ਪਾਉਣੀ ਆ ਜਦੋਂ ਉਹਨੂੰ ਹੁਕਮ ਆਇਆ ਨੌਕਰ ਤੇ ਨੌਕਰ ਹੁੰਦਾ ਨਾ ਉਹਦਾ ਦਿਲ ਕੰਬ ਗਿਆ ਉਹਨੇ ਆਖਿਆ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਮੈਂ ਵੱਡਾ ਪਾਪਾਂ ਦਾ ਅਧਿਕਾਰੀ ਬਣ ਰਿਹਾ ਮੇਰੇ ਸਤਿਗੁਰੂ ਤੁਹਾਡੇ ਸੀਸ ਉੱਤੇ ਰੇਤਾ ਪਾਉਣ ਵਾਲੇ ਹੱਥ ਝੜ ਕਿਉਂ ਨਾ ਗਏ ਮਹਾਰਾਜ ਮੈਂ ਜੰਮਦਾ ਹੀ ਮਰ ਜਾਂਦਾ ਮੇਰੇ ਕੋਲ ਇਹ ਪਾਪੀ ਵੱਡਾ ਜ਼ੁਲਮ ਕਰਾ ਰਿਹਾ ਸਤਿਗੁਰੂ ਕਹਿਣ ਲੱਗੇ ਗੁਰਦਿੱਤਿਆ ਇਹ ਤੇਰੇ ਮਾਲਕ ਦਾ ਹੁਕਮ ਆ ਤੂੰ ਜੋ ਤੇਰਾ ਮਾਲਕ ਕਹਿੰਦਾ ਤੂੰ ਉਹ ਕਰ ਜੋ ਮੇਰੇ ਮਾਲਕ ਦਾ ਹੁਕਮ ਹੈ ਉਹ ਕਰ ਰਿਹਾ ਆਹ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਾਂਤੀ ਦੇ ਪੁੰਜ ਉਹ ਰੇਤਾ ਪਾਉਣ ਵਾਲੇ ਨੂੰ ਵੀ ਕਿਸ ਤਰ੍ਹਾਂ ਧੀਰਜ ਦੇ ਰਹੇ ਆ ਤੱਤੀ ਬਹਿ ਲੋਹ ਤੇ ਬਹਿ ਕੇ ਵੀ ਆਪ ਕਿਸ ਤਰ੍ਹਾਂ ਠੰਡੇ ਆ ਸੁਣੀਏ ਗੁਰਦਿੱਤਾ ਮਹਿਰਾ ਕੀ ਕਹਿ ਰਿਹਾ ਤੇ ਗੁਰੂ ਅਰਜਨ ਸਾਹਿਬ ਜੀ ਉਹਨੂੰ ਕਿਸ ਤਰ੍ਹਾਂ ਧੀਰਜ ਦੇ ਰਹੇ ਆ ਲੈਣਾ ਬੜੀਆਂ ਕਾਬਲੇ ਗੌਰ ਇੰਜ ਬਿਆਨ ਕੀਤੀਆਂ ਜਾ ਰਹੀਆਂ।

ਇਤਨਾ ਗੁਰੂ ਅਰਜਨ ਸਾਹਿਬ ਮਹਾਰਾਜ ਗੁਰ ਦਿੱਤੇ ਮਹਿਲੇ ਨੂੰ ਵੀ ਧੀਰਜ ਦੇ ਰਹੇ ਆ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਅੰਤ ਸਮਾਇਆ ਤੇ ਸਾਈ ਮੀਆਂ ਮੀਰ ਨੂੰ ਪਤਾ ਲੱਗਾ, ਆਂਦੇ ਧਾਈ ਮਾਰ ਕੇ ਰੋ ਪਿਆ, ਮਹਾਰਾਜ ਸੱਚੇ ਪਾਤਸ਼ਾਹ ਕਿੱਥੇ ਸੀਸ ਉੱਤੇ ਚੌਰ ਝੁੱਲਦੇ ਸਨ, ਅੱਜ ਮਹਾਰਾਜ ਤੱਤੀ ਰੇਤ ਪਵਾਈ ਜਾ ਰਹੇ ਜੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਨੂੰ ਵੇਖ ਕੇ ਸਾਰ ਨਹੀਂ ਸਕਿਆ। ਤੁਸੀਂ ਆਖੋਗੇ ਵੀ ਮੀਆਂ ਮੀਰ ਐਡੇ ਕਰੜਿਆਂ ਪਹਿਲਾਂ 'ਚ ਕਿਸ ਤਰ੍ਹਾਂ ਚਲੇ ਗਿਆ। ਮੀਆਂ ਮੀਰ ਦਾ ਉਸ ਵੇਲੇ ਬਹੁਤ ਵੱਡਾ ਸਤਿਕਾਰ ਸੀ, ਹਿੰਦੁਸਤਾਨ ਦਾ ਬਾਦਸ਼ਾਹ ਸਾਲ ਵਿੱਚ ਇੱਕ ਨਾ ਸਾਈਂ ਮੀਆਂ ਮੀਰ ਨੂੰ ਮਿਲਣ ਆਇਆ ਕਰਦਾ ਸੀ। ਆਂਦੇ ਜਦੋਂ ਇਹਨੂੰ ਅਧਰੰਗ ਦਾ ਦੌਰਾ ਪਿਆ, ਜਹਾਂਗੀਰ ਬਾਦਸ਼ਾਹ ਨੂੰ ਤੇ ਬੇਗਮ ਨੂਰ ਜਹਾਂ ਨੂੰ ਲੈ ਕੇ ਸਾਈਂ ਮੀਆਂ ਮੀਰ ਨੂੰ ਮਿਲਣ ਆਇਆ। ਉਦੋਂ ਸਾਈਂ ਮੀਆਂ ਮੀਰ ਦਿੱਲੀ ਸਨ। ਆਂਦੇ ਦਿੱਲੀ ਗਿਆ, ਉਸ ਨਿਜ਼ਾਮੋਦੀਨ ਸਟੇਸ਼ਨ ਇੱਕ ਦਿੱਲੀ ਵਿੱਚ ਹੈ, ਉਸ ਫਕੀਰ ਦੇ ਨਾਂ ਉੱਤੇ ਹੈ, ਅੱਜ ਵੀ ਉਹ ਸਟੇਸ਼ਨ ਹੈ। ਸਾਈਂ ਮੀਆਂ ਮੀਰ ਇਹਦੇ ਕੋਲ ਆਇਆ ਸੀ। ਆਂਦੇ ਜਿਸ ਵੇਲੇ ਵਕਤ ਮੰਗਿਆ ਵੀ ਹਿੰਦੁਸਤਾਨ ਦਾ ਬਾਦਸ਼ਾਹ ਤੁਹਾਨੂੰ ਮਿਲਣ ਵਾਸਤੇ ਆਇਆ, ਉਹਨਾਂ ਆਖਿਆ ਅਸੀਂ ਆਪਣੀ ਮਹਿਫਲ 'ਚ ਮਸਰੂਫ ਹਾਂ, ਅਜੇ ਸਾਡੇ ਕੋਲ ਵਕਤ ਨਹੀਂ ਤੈਨੂੰ ਮਿਲਣ ਦਾ। ਕੈਸੀ ਬੇਪਰਵਾਹੀ ਹੈ ਉਹਨਾਂ ਫਕੀਰਾਂ ਦੀ। ਆਂਦੇ ਅੱਠ ਪੈਰ ਉਹਨਾਂ ਦੇ ਦਰਵਾਜ਼ੇ 'ਤੇ ਖਲੋਤਾ ਰਿਹਾ। ਜਦੋਂ ਸਮਾਂ ਉਹਨਾਂ ਅੰਦਰੋਂ ਦਿੱਤਾ, ਉਹਨਾਂ ਆਖਿਆ ਆ ਕਿਵੇਂ ਆਇਆ? ਉਹਨੇ ਆਖਿਆ ਮੇਰੀ ਜ਼ਿੰਦਗੀ ਬੜੀ ਨਸਾਜ ਹੋ ਚੁੱਕੀ ਆ, ਤੁਸੀਂ ਅੱਲਾ ਦੇ ਪਖੀਰ ਜੇ ਮੇਰੇ ਦੁਆ ਮੇਰੇ ਪਰਸਾਰੇ ਕੋਈ ਅਰਦਾਸ ਕਰੋ। ਉਹਨਾਂ ਆਖਿਆ ਤੇਰੇ ਹੱਥ ਇੱਕ ਪੈਗੰਬਰ ਦੇ ਖੂਨ ਦੇ ਨਾਲ ਰੰਗੇ ਹੋਏ ਆ, ਤੇ ਹੁਣ ਤੂੰ ਦੂਜਾ ਪਾਪ ਉਹਦੇ ਪੁੱਤਰ ਨੂੰ ਗਵਾਲੀਅਰ ਜੇਲ੍ਹ 'ਚ ਬੰਦ ਕੇ ਕੀਤਾ ਹੀ, ਜੇ ਸਾਡੇ ਕੋਲ ਦੁਆ ਚਾਹੁੰਦਾ ਨਾ ਤੇ ਉਹਦੇ ਪੁੱਤਰ ਨੂੰ ਰਿਹਾ ਕਰ। ਗੁਰੂ ਕੇ ਸਿੱਖੋ ਸਾਈਂ ਮੀਆਂ ਮੀਰ ਪਹੁੰਚਿਆ। ਸਾਈਂ ਮੀਆਂ ਮੀਰ ਨੇ ਆਖਿਆ ਮਹਾਰਾਜ ਕਹੋ ਤੇ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਇੱਟ ਕਰਦਿਆਂ ਕਹੋ ਸਤਿਗੁਰ ਸੱਚੇ ਪਾਤਸ਼ਾਹ ਇਸ ਜਹਾਂਗੀਰ ਬਾਦਸ਼ਾਹ ਦੀ ਮੈਂ ਬਾਦਸ਼ਾਹੀ ਗਰ ਕਰਕੇ ਰੱਖਦਿਆਂ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸੱਚੇ ਪਾਤਸ਼ਾਹ ਨੂੰ ਕੀ ਕਹਿ ਰਿਹਾ, ਬੜੀਆਂ ਕਾਬਲੇ ਗੌਰ ਲੈਣਾ। ਸਾਡੇ ਕਵੀ ਜੋਗਾ ਸਿੰਘ ਜੋਗੀ ਇਹਨਾਂ ਲਖਾਰੀਆਂ ਦਾ ਵੀ ਸਤਿਕਾਰ ਕਰਿਆ ਕਰੋ, ਕਿੰਨੇ ਉਹਨਾਂ ਨੇ ਬੋਲ ਸਮੱਗਰ ਲਿਖੇ ਆ। ਸਾਈਂ ਮੀਆਂ ਮੀਰ ਕੀ ਕਹਿ ਰਿਹਾ ਤਨਖੀ ਵਿੱਚ ਆ ਕੇ ਲੈਣਾ ਆਖਰੀ ਤੁਹਾਡੇ ਸਾਹਮਣੇ ਜੋਗਾ ਸਿੰਘ ਪੱਗ ਵਾਲੀ ਕਵੀ ਦੀਆਂ ਇੰਜ ਬਿਆਨ ਕੀਤੀਆਂ।

0: ਕੁਝ ਇਤਿਹਾਸਕਾਰ ਕਹਿੰਦੇ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਆਖਿਆ ਵੀ ਮੈਨੂੰ ਮਾਂਦੇ ਮਹਾਰਾਜ ਉੱਤੇ ਠੰਡਾ ਜਲ ਪਾਇਆ ਗਿਆ ਵੀ ਦਰਦ ਹੋਰ ਵਧੇ। ਇਤਿਹਾਸਕਾਰ ਕਹਿੰਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਮੈਨੂੰ ਵੀ ਮਹਾਰਾਜ ਕਹਿਣ ਲੱਗੇ ਵੀ ਮੇਰਾ ਇਸ਼ਨਾਨ ਕਰਨ ਨੂੰ ਜੀ ਕਰਦਾ। ਪਰ ਸਿੱਖੋ, ਜਿਹੜਾ ਸਰੀਰ ਬਲਦੀ ਅੱਗ ਵਿੱਚ ਔਰ ਤੱਤੀ ਰੇਤ ਵਿੱਚ ਨਹਾਲੇ ਉਹਦੀ ਨਹਾਉਣ ਦੀ ਕੋਈ ਇੱਛਾ ਨਹੀਂ ਹੁੰਦੀ। ਸ਼ਹੀਦ ਦੀ ਸ਼ਹੀਦ ਹੋਣ ਤੋਂ ਬਿਨਾਂ ਹੋਰ ਕੋਈ ਇੱਛਾ ਨਹੀਂ ਹੁੰਦੀ। ਜਦੋਂ ਪਾਣੀ ਲਿਆ ਕੇ ਠੰਡਾ ਪਾਉਣ ਲੱਗੇ, ਸਤਿਗੁਰੂ ਕਹਿਣ ਲੱਗੇ ਉਹ ਜਾਲਮੋ ਘੜੀ ਮੁੜੀ ਜੋ ਪਾਣੀ ਲਿਆਉਂਦੇ ਜੇ ਮੈਨੂੰ ਰਾਵੀ ਤੇ ਲੈ ਚੱਲੋ। ਤਾਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਇਸ ਤਰ੍ਹਾਂ ਉਹਨਾਂ ਨੇ ਡੋਬ ਕੇ, ਰੱਸੀਆਂ ਬੰਨ ਕੇ ਡੋਬ ਕੇ ਸ਼ਹੀਦ ਕੀਤਾ। ਸਤਿਗੁਰੂ ਕਿਰਪਾ ਕਰੇ, ਬਹੁਤ ਕੁਝ ਹੋਰ ਕਿਹਾ ਜਾ ਸਕਦਾ। ਬੜੇ ਸਤਿਕਾਰੇ ਹੋਏ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ, ਉਹਨਾਂ ਦੇ ਸਾਥੀ ਜਿਨ੍ਹਾਂ ਦੇ ਉਸਤਾਦ ਨੂੰ ਆਂਦੇ 6000 ਜਵਾਨੀ ਸ਼ਬਦ ਜਾ ਸੀ 6000, ਅੱਜ ਬਹੁਤਿਆਂ ਨੂੰ 6 ਨਹੀਂ ਗਏ। ਗੁਰੂ ਕਿਰਪਾ ਕਰੇ, ਤੋ ਗੁਰੂ ਕਿਰਪਾ ਕਰੇ। ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ, ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ। ਬੋਲਦਿਆਂ ਬੇਅੰਤ ਭੁੱਲਾਂ ਦੀ ਮਾਫ਼ੀ। ਸਮੂਹ ਪ੍ਰਬੰਧਕ ਜਿਨ੍ਹਾਂ ਦਾ ਧਿਆਨ ਮੈਂ ਧੰਨਵਾਦ ਕਰਦਾ, ਗਿਆਨੀ ਦਿਲਬਾਗ ਸਿੰਘ ਜੀ, ਔਰ ਬੇਨਤੀ ਵਾਰ ਵਾਰ ਕਿ ਜੋ ਸ਼ਨੀਵਾਰ ਨੂੰ ਪਾਤਸ਼ਾਹੀ ਰੈਲੀ ਵਿੱਚ ਆਪਾਂ ਸਾਰਿਆਂ ਨੇ ਹਾਜ਼ਰੀ ਭਰ ਕੇ ਗੁਰੂ ਅਰਜਨ ਸਾਹਿਬ ਤੇ ਸ਼ਹੀਦਾਂ ਦੀਆਂ ਖੁਸ਼ੀਆਂ ਲੈਣੀਆਂ। ਫਤਿਹ ਬੁਲਾਓ, ਗੱਜ ਕੇ ਆਖੋ ਜੀ
1: ਵਾਹਿਗੁਰੂ ਜੀ ਕਾ ਖਾਲਸਾ
2: ਵਾਹਿਗੁਰੂ ਜੀ ਕੀ ਫਤਿਹ।
3: ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਫ਼ਤਾਵਾਰੀ ਸ਼ਹੀਦੀ ਸਮਾਗਮਾਂ ਦੇ ਵਿੱਚ ਬੁੱਧਵਾਰ ਦੇ ਸਿੰਧਾਂ ਦੀਵਾਨਾਂ ਦੇ ਵਿੱਚ ਆਪ ਜੀ ਨੂੰ ਖੁਸ਼ੀ ਵਾਰ ਰਾਹੀਂ ਨਿਹਾਲਕਾ ਰਹੇ ਸਨ ਸਾਡੇ ਬੜੇ ਸਤਿਕਾਰਯੋਗ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ, ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਸਾਡੇ ਪਾਸ ਪਾਉਂਦੇ ਮਹਾਨ ਕੀਰਤਨੀ ਭਾਈ ਸਰਬਜੀਤ ਸਿੰਘ ਜੀ ਲਾਡੀ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, ਜੋ ਕਿ ਵਿਸ਼ੇਸ਼ ਤੌਰ 'ਤੇ 1 ਮਹੀਨੇ ਲਈ ਸਾਡੇ ਪਾਸ ਪਹੁੰਚੇ ਹਨ। ਉਹ ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰਨ। 1-2 ਜ਼ਰੂਰੀ ਬੇਨਤੀਆਂ, ਜੋ ਆਪਾਂ ਸਾਲਾਨਾ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਨ ਫਰਾਂਸਿਸਕੋ ਦੀ ਧਰਤੀ 'ਤੇ ਨਗਰ ਕੀਰਤਨ ਕਰਦੇ ਹਾਂ। ਇਹ ਸਨਿਚਰਵਾਰ ਹੋਣ ਜਾ ਰਿਹਾ ਹੈ, ਜੋ ਕਿ 2nd Street ਤੋਂ ਹੁੰਦਾ ਹੋਇਆ ਸਿਵਿਕ ਸੈਂਟਰ ਤੱਕ ਪਹੁੰਚਦਾ ਹੈ। ਉੱਥੇ ਆਪ ਜੀ ਨੂੰ ਪ੍ਰਸਿੱਧ ਬੁਲਾਰੇ ਅਤੇ ਗੁਰਬਾਣੀ ਦੇ ਕੀਰਤਨੀਏ ਭਾਈ ਹਰਜੀਤ ਸਿੰਘ ਜੀ ਮਹਿਤਾ ਚੌਂਕ ਵਾਲੇ, ਅਤੇ ਭਾਈ ਸੁਰਿੰਦਰਜੀਤ ਸਿੰਘ ਜੀ ਲਾਡੀ, ਅਤੇ ਨਾਲ ਹੀ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲਿਆਂ ਦਾ ਜੱਥਾ ਵੀ ਉੱਥੇ ਆਪ ਜੀ ਨੂੰ ਕੁਸ਼ਰੀ ਵਾਰਾਂ ਰਾਹੀਂ ਨਿਹਾਲ ਕਰਨਗੇ। ਸੋ ਆਪ ਸਭ ਨੂੰ ਨਿਮਰਤਾ ਸਾਹਿਬ ਬੇਨਤੀ ਹੈ ਕਿ ਆਪ ਇਹਨਾਂ ਸਮਾਗਮਾਂ ਵਿੱਚ ਇਹਨਾਂ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਦੇਣ ਲਈ ਆਪਣੇ ਪਰਿਵਾਰਾਂ ਸਮੇਤ ਉੱਥੇ ਜ਼ਰੂਰ ਹਾਜ਼ਰੀ ਲਗਵਾਓ। ਇੰਨੀ ਕੁ ਬੇਨਤੀ ਜ਼ਰੂਰ ਪ੍ਰਵਾਨ ਕਰਨੀ। ਆਪ ਜੀ ਨੇ ਜਿਨ੍ਹਾਂ ਨੇ ਵੀ ਰਾਈਡ ਲੈਣੀ ਹੋਵੇ, ਆਪ ਆਪਣਾ ਨਾਮ ਲਾਇਬ੍ਰੇਰੀ ਵਿੱਚ ਲਿਖਵਾ ਸਕਦੇ ਹੋ, ਜੋ ਹਿਸਾਬ ਨਾਲ ਬੱਸਾਂ ਦਾ ਯੋਗ ਪ੍ਰਬੰਧ ਕੀਤਾ ਜਾ ਸਕੇ। ਨਾਲ ਹੀ ਮੈਂ ਬੇਨਤੀ ਕਰਾਂ ਕਿ ਅਕਸਰ ਇਸ ਵੱਡੇ ਸਮਾਗਮਾਂ ਦੇ ਵਿੱਚ ਸਾਨੂੰ ਵਲੰਟੀਅਰਾਂ ਦੀ ਖਾਸ ਕਰਕੇ ਬਹੁਤ ਘਾਟ ਮਹਿਸੂਸ ਹੁੰਦੀ ਹੈ। ਜਿੱਥੇ ਵੀ ਆਪ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਨਾਲ ਹੀ ਮੈਂ ਭੈਣਾਂ ਅਤੇ ਮਾਤਾਵਾਂ ਨੂੰ ਬੇਨਤੀ ਕਰਾਂ ਕਿ ਉਸ ਦਿਨ ਸਵੇਰੇ ਸੈਚਰਡੇ ਵਾਲੇ ਦਿਨ ਪ੍ਰਸ਼ਾਦਿਆਂ ਦੀ ਸੇਵਾ ਹੋਣੀ ਹੈ, ਸਵੇਰੇ ਆਪ 5 ਵਜੇ ਉਸ ਦਿਨ ਜ਼ਰੂਰ ਹੁੰਮ ਹੁਮਾ ਕੇ ਇਹਨਾਂ ਸੇਵਾਵਾਂ ਵਿੱਚ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਵੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਲਾਡੀ ਅਤੇ ਉਹਨਾਂ ਜੱਥੇ ਪਾਸੋਂ 9:30 ਵਜੇ ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਬਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨੇ ਦਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨੜ ਕੀਤਾ ਤਿਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਹਲਵਾਈਆਂ ਚਰਖੜੀਆਂ ਤੇ ਜੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਬੈਜ ਪੰਤ ਕੀ ਜਿਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਉੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮਿਰਾਨ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰ ਸੰਧਿਆ ਵਾਲੇ ਦੀਵਾਨ ਸੂਰਾ ਸੋ ਪਹਿਚਾਨੀ ਜੋ ਲੜੇ ਦੀਨ ਕੇ ਹੇਤ ਪ੍ਰਜਾ ਪ੍ਰਜਾ ਕੱਟ ਪਰੇ ਕਬੂ ਨਾ ਛਾਡੇ ਖੇਤ ਜੂਨ 1984 ਦੇ ਘੱਲੂਗੜ ਸਮੂਹ ਸ਼ਹੀਦਾਂ ਦੇ ਯਾਦ ਉਸ ਦੀਵਾਨ ਸੱਜ ਸਤਿਗੁਰੂ ਜੀ ਸੱਜ ਦਿਵਾਨ ਆਪ ਜੀ ਦੀ ਅੰਮ੍ਰਿਤ ਬਾਣੀ ਸ਼ਬਦ ਕੀਰਤਨ ਕਥਾ ਵਿਚਾਰਾਂ ਸ਼੍ਰੀ ਮੁੜੀ ਨੰਦ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਪੈ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰ ਕਰਨਾ ਆਈ ਸੰਗਤ ਦੀ ਹਾਜ਼ਰੀ ਤੇ ਲੁੜਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਹਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣ ਜਸਦੀਪ ਸਿੰਘ ਪਰਿਵਾਰ ਨੂੰ ਸੁੱਖ ਸ਼ਾਂਤੀ ਚੜ੍ਹਦੀ ਕਲਾ ਅਰਦਾਸ ਬੇਨਤੀ ਕਰਦੇ ਨੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੇ ਰਿਹਾ ਚਾੜ੍ਹਦੀ ਕਲਾ ਵਾਲੀ ਸੰਗਤ ਨੂੰ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇ ਸੱਚ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਵਿਸ਼ਵ ਬੇਨਤੀ ਅਗਰ ਮਿਸਾਰ ਪ੍ਰਵਾਨ ਕਰਦੇ ਬਖਸ਼ੋ ਲਾਈ ਸ੍ਰੀ ਮੁਖਵਾਗ ਉਪਰੰਦ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

0: ਹੇ ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਭਾਗੀ ਆਪ ਜੀ ਨੇ ਸੰਤ ਮਨੋ ਚਾਜਰੀ ਪ੍ਰੇਮ ਗੁਰੂ ਸਾਹਿਬ ਜੀ ਕਿਰਪਾ ਸਮੂਹ ਸੰਤਾਂ ਦੀ ਹਾਜ਼ਰ ਪ੍ਰਵਾਨ ਕਰਨ ਦਰੋਂ ਗਰੋਂ ਗੁਰ ਸਿੱਖੀ ਜੀ ਬਨਾਮ ਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ ਜਮ ਲੱਜਾ ਏ ਕਰਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਓ। ਨਾਨਕ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿਠੇ ਸਬਦ ਹਜਾਏ। ਤੇਗ ਬਹਾਦਰ ਸਿਮਰਿਆ ਕਰਨਾਉਣ ਦਿਹਾਵੇ ਧਾਏ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾੜ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਰ ਬਖਸ਼ਾਂ ਕੀਤੀ ਅੰਮ੍ਰਿਤ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ। ਆਪ ਜੀ ਦਾ ਕੋਟ ਕੋਟਾਨ ਸ਼ੁਕਰਿਆ ਸੁਰਿਆ। ਆਪ ਜੀ ਦੀ ਹਜ਼ੂਰੀ ਸੰਧਾ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸੁਖਾਸਨ ਹੋਏ। ਸੋਇਲਾ ਬਾਣੀ ਦਾ ਜਾਪ ਇਸ ਮਛੀਆਂ ਸੇਵਾ ਮਨਵਾਉਂਦੇ ਬੁੱਲਾਂ ਦੀ ਮਾਫੀ ਬਖਸ਼ਗਾਂ ਵਾਸਤੇ ਸੁਮਤ ਬਖਸ਼ਣੀ ਆਪ ਜੀ ਦੇ ਭਾਣੇ ਵਿਚਾਰ ਪਹਿਰ ਦੇਣ। ਸੁਖਾਂ ਨਾਲ ਬਤੀਤ ਹੋਏ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ। ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹਨ। ਆਪ ਜਲ ਕੇ ਬਿਰਾਜ ਮਨ ਸੰਗਤ ਨੂੰ ਖੁਸ਼ੀਆਂ ਬਖਸ਼ ਅੰਮ੍ਰਿਤ ਜਾਗਰਤ ਬਖਸ਼ੇ ਦਰਸ਼ਨ ਦਾਰੇ ਬਖਸ਼ ਨਸ਼ੇ ਪਿਆਰੇ ਮੇਲ। ਜਿਨ੍ਹਾਂ ਮਿਲਿਆ ਤਰਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ।

ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ। ਅੱਜ 19 ਸਾਹਿਬਾਨ ਗੁਰ ਪ੍ਰਸਾਦ ਜਪ ਆਦਿ ਸੱਚ ਜਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ

guru va guru va guru va.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

वाहे गुरु वाहे गुरु वाहे गुरु वाहे गुरु वाहे गुरु वाहे

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Peru. Why? Peru. Why? Peru. Why? Peru. Why? Peru.

Guru, who I, Guru, who I.

Why?

Hello.

0: Ruh.
1: Wow.

Hello.

Why, do, why, do, why, do, why, do.

ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦ ਗੁਰ ਏ ਨਮ ਹੈ ਜੁਗਾਦ ਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰੋ

ਕਉ ਸਿਮਰੈ ਤਨ ਪ੍ਰਭ ਕਉ ਸਿਮਰੈ ਤਨ ਆਤਮ ਜੀਤਾ ਪ੍ਰਭ ਕਉ ਸਿਮਰਹਿ ਤਿਨ ਨਿਰਮਲ ਨੀਤਾ ਪ੍ਰਭ ਕਉ ਸਿਮਰਹਿ ਤਿਨ ਅੰਧ ਕਨੇਰੇ ਪ੍ਰਭ ਕਉ ਸਿਮਰਹਿ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਣਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਭ ਨ ਝੂਰੇ

ਧਰਾਪੈ ਵੇਖ ਅਨੇਕ ਅਗਨ ਨਹੀਂ ਬੁਝੈ ਕੋਟਿ ਪਾਪ ਦਰਗਹਿ ਨਹੀਂ ਸਿਜੈ ਛੁਟਸ ਨਾਹੀ ਉਪਿਆਲ ਮੋਹਿ ਬਿਆਪੇ ਮਾਇਆ ਜਾਲ ਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ

ਕੇ ਅੰਤਰ ਜਾਮੀ ਆਪਣੀ ਗਦ ਵਿਦ ਜਨ ਹੋ ਆਪੇ ਆਪਣੇ ਸੰਗ ਆਂਤਰ ਵਰਾਤੇ ਤੁਮਰੀ ਉਸ ਤੇ ਤੁਮ ਤੇ ਹੋਏ ਨਾਨ ਕਬਰ ਨ ਜਾਣ ਸੁਕੋਏ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਕਿਰਿਆ ਸਾਧ ਸੰਗ ਦੁਰਮਤ ਮਰ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰਿ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰਿ ਕੋ ਜਾਸ ਸੁਣ ਰਸਨ ਬਖਾਨੀ

ਨਾਲਸਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦਿਸ਼ਟਾਨੀ ਜਿਨ ਤੋਂ ਸਾਜ ਸੁਵਾਰ ਸਿੰਗਾਰਿਆ ਗਰਭ ਅਗਨ ਮਹਿ ਜਿਨਹਿ ਉਬਾਰਿ ਬਾਰ ਵਿਵਸਥਾ ਤੁਝ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਦ ਭਇਆ ਉਪਰ ਸਾਗ ਸੈਨ ਮੁਖ ਅਪਿਆ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਜੇ ਬਖਸ ਲੇ ਹੋ ਤਉ ਨਾਨਕ ਸੀਜੈ ਦੇਹ ਪ੍ਰਸਾਦ ਧਾਰ ਉਪਰ ਸੁਖ ਬਸ ਹੈ ਸੁਤ ਭਰਾਤ ਮੀਤ ਬਣਤਾ ਸੰਗ ਹਸ ਹੈ ਜਿਹ ਪ੍ਰਸਾਦ ਪੀਵ ਸੀਤਲ ਜਲਾ ਸੁਖਦਾਈ ਪਵਨ ਪਾਵਕੇ ਅਮੁੱਲਾ ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਨੀ ਸੰਗ ਸਾਥ ਬਸਾ ਦੀਨੇ ਅਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਇਸੇ ਦੁਖ ਮੂੜ ਅੰਧ ਵਿਆਪੇ ਨਾਨਕ ਕਾੜ ਲੇਹੋ ਪ੍ਰਵਿਆਪੇ

ਜਨ ਜਿਹ ਕਟ ਬਸਿਓ ਹਰਿ ਨਾਉ ਨਾਨਕ ਤਾਕੈ ਬਲ ਬਲ ਜਾਉ ਰਹਿਤ ਅਵਰ ਕਸ਼ਬਰ ਕਮਾਵਤ ਮਾਨ ਨਹੀਂ ਪ੍ਰੀਤ ਮੁਖੋ ਗਣ ਲਾਵਤ ਜਾਨਨ ਹਾਰ ਪ੍ਰਭੂ ਪਰਵੀਨ ਬਾਹਰ ਭੇਖ ਨ ਕਾਹੂ ਪੀਨ

ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨ ਕਰੀ ਸਲੋਕ ਕਾਮ ਕ੍ਰੋਧ ਕਾਮ ਕ੍ਰੋਧ ਅਰ ਲੋਭ ਮੋਹ ਬਿਣਸ ਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ

ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗੇ ਨਾਨਕ ਸਦਾ ਧਿਆਈਐ ਧਿਆਵਨ ਜੋਗ ਜਿਹ ਪ੍ਰਸਾਦ ਪਾੜ ਪਟੰਬਰ ਹੰਡਾਵੇ ਤਿਸੇ ਤਿਆਂਗ ਕਤਵਰ ਲੁਭਾਵੇ ਜਿਹ ਪ੍ਰਸਾਦ

ਬਖਾਨੇ ਜਿਹ ਪ੍ਰਸਾਦ ਤੇਰੇ ਰਹਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗੇ ਮਾਨ ਪਾਵੇ ਨਾਨਕ ਪਤ ਸੇਤੀ ਘਰ ਜਾਵੇ ਜਿਹ ਪ੍ਰਸਾਦ ਅਰੋਗ ਕੰਚਨ ਦੇਹੀ ਲੇਵ ਲਾਭ ਤਿਸ ਰਾਮ ਸਨੇਹੀ ਜਿਹ ਪ੍ਰਸਾਦ ਰਾਵਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਰੇ ਸਗਲ ਛਿਦਰ ਢਾਕੈ ਮਨ ਸਰਣੀ ਪਾਰ ਠਾਕੁਰ ਪ੍ਰਭ ਤਾਕੈ ਜਿਹ ਪ੍ਰਸਾਦ ਕੋ ਨਾ ਪਹੁੰਚੈ ਮਨ ਸਾਹ ਸਾਹ ਸਿਮਰਹੁ ਪ੍ਰਭੁ ਚੇ ਜਿਹ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਕੀ ਭਗਤ ਕਰੇ ਜਿਹ ਪ੍ਰਸਾਦ ਭੁੱਖਣ ਪਹਿਰੀ ਜੇ ਮਨ ਤੇ ਸਿਮਰਤ ਕਿਉ ਆਲਸ ਕੀ ਜੈ ਜਿਹ ਪ੍ਰਸਾਦ ਅਸਵ ਹਸਤੇ ਸਵਾਰੀ ਮਨ ਤੇ ਪ੍ਰਭ ਕੋ ਕਬੂ ਨਾ ਬਿਸਾਰੀ ਜਿਹ ਪ੍ਰਸਾਦ ਬਾਂਗ ਮਿਲਿਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠਤ ਸਦ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜਿਹ ਪ੍ਰਸਾਦ ਕਰੇ ਪੁਨ ਬਵਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜਿਹ ਪ੍ਰਸਾਦ ਤੂੰ ਅਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜਿਹ ਪ੍ਰਸਾਦ ਰ ਸੁੰਦਰ ਰੂਪ ਸੋ ਪ੍ਰਭ ਸਿਮਰਹੋ ਸਦਾ ਅਨੂਪ ਜਿਹ ਪ੍ਰਸਾਦ ਰੇ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਹਿ ਜਿਹ ਪ੍ਰਸਾਦ ਸੁਨਹਿ ਕਰਨਾਦ ਜਿਹ ਪ੍ਰਸਾਦ ਪੇਖੇ ਬਿਸਮਾਦ ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਮਸਨਾ ਜਿਹ ਪ੍ਰਸਾਦ ਹਸਤ ਕਰ ਚਲ ਹੈ ਜਿਹ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ ਪਰਮ ਗਤ ਪਾਵੇ ਜਿਹ ਪ੍ਰਸਾਦ ਸੁਖ ਸਹਿ ਸਮਾਵੇ ਅਸਾਂ ਪ੍ਰਭ ਤਿਆਗ ਬਰਕਤ ਲੰਗ ਗੁਰਪ੍ਰਸਾਦ ਨਾਨਕ ਮਨ ਜਾਗ ਹੋ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੋਂ ਤਾਗ ਕਉ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤੇ ਸਹਿ ਜਾਣ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵੇ ਸਾਜ ਰੇ ਮਨ ਮੇਰੇ ਤੂੰ ਤਾਂ ਸਿਉਰਾਜ ਜਿਹ ਪ੍ਰਸਾਦ ਸਭ ਕੀ

ਵਿੰਗਾ ਪੈਰ ਸਾਧਕ ਸੰਗ ਨਾਹੀ ਕੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾਹੀ ਹਉ ਤਾਪ ਸਾਧਕ ਸੰਗ ਤਰੇ ਸਭ ਆਪ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧਕ ਸੰਗ ਨ ਕਬਹੂ ਧਾਵ ਸਾਧ ਕੈ ਸੰਗ ਸਦਾ ਸੁਖ ਪਾਵੇ।

ਮੂਚੀ ਸਾਧ ਕੀ ਸੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭ ਭੇਦ ਨ ਪਾਈ ਸਰੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਬਿਨ ਕੋਏ ਨਾਨਕ ਹੈ ਲਛਨ ਬ੍ਰਹਮ ਗਿਆਨੀ ਹੋਏ ਅਸਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲੇ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ

ਆਪ ਬ੍ਰਹਮ ਗਿਆਨੀ ਕਾ ਦਰਸ ਬਿਭਾਗੀ ਪਾਈਏ ਬ੍ਰਹਮ ਗਿਆਨੀ ਕਾ ਬਾਲ ਬਾਲ ਜਾਈਏ ਬ੍ਰਹਮ ਗਿਆਨੀ ਕਾ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ।

ਤਿਸ ਤਦ ਕਾਲ ਦਹਿ ਦਿਸ ਪ੍ਰਗਟਾਵੇ। ਜਾਕ ਆਪਣੀ ਕਰੇ ਬਖਸੀਸ, ਤਾਕਾ ਲੇਖਾ ਨ ਗਣੇ ਜਗਦੀਸ਼। ਜੀਉ ਪਿੰਡ ਸਭ ਤਿਸ ਕੀ ਰਾਸ, ਘੜ ਘੜ ਪੂਰਨ ਬ੍ਰਹਮ ਪ੍ਰਗਾਸ। ਆਪਣੀ ਬੰਤਿਆ ਬਨਾਈ ਨਾਨਕ ਜੀ, ਵੈ ਦੇਖ ਵਡਾਈ ਇਸ ਕਾ ਬਲ ਨਾਈ, ਸੁਹਾਦ ਕਰਨ ਕਰਾਵਣ ਸਰਬ ਕੋ ਨਾਥ।

ਬਹੁਰਸ ਕਰਮਾਨੋ ਕੁਪੁਰ ਕਰੇ ਆਸ ਪਰ ਪਿਤਰ ਤਾਂ ਕਾਹੋਜ ਬਿਨਾ ਸਭ ਤੇ ਆਪ ਜਾਣੇ ਬਲਵੰਤ ਖਿਣ ਮਹਿ ਹੋਏ ਜਾਏ ਪਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮੇਟੇ ਅਭਿਮਾਨ ਸੋਜਾ ਨਾਨਕ ਦਰਗੇ ਪ੍ਰਵਾਨ ਕੋਟ ਕਰਮ ਕਰੇ ਹਾਉ ਧਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ

ਲਾਵੇ। ਸੰਤਨ ਕੈ ਦੁਖਨ ਸਰਬ ਜੋਨ ਪਾਏ, ਸੰਤ ਕੈ ਦੁਖਨ ਤਖਤ ਜੋਨ ਕਰਮਾਏ, ਸੰਤਨ ਕੈ ਦੁਖਨ ਤਿਸ ਨਾਮੈ ਜਲੈ, ਸੰਤ ਕੈ ਦੁਖਨ ਸਭ ਕੋ ਛਲੈ, ਸੰਤ ਕੈ ਦੁਖਨ ਤੇ ਸਭ ਜਾਏ, ਸੰਤ ਕੈ ਦੁਖਨ ਨੀਚ ਨਿਚਾਏ, ਸੰਤ

ਸੰਤਕਾਰ ਨਿੰਦਕ ਪਰਮੇਸ਼ਰ ਮਾਰ, ਸੰਤ ਕਾ ਨਿੰਦਕ ਰਾਜਤਹੀਨ, ਸੰਤ ਕਾ ਨਿੰਦਕ ਦੁਖੀ ਆਰਦੀਨ, ਸੰਤ ਕੈ ਨਿੰਦਕ ਅਵਸਰ ਬਿਰੋਗ, ਸੰਤ ਕੈ ਨਿੰਦਕ ਸਦਾ ਬਿਜੋਗ, ਸੰਤ ਕੈ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੇ ਤਾ ਉਸ ਕਾ ਪੀ ਹੋਏ ਮੋਖ, ਸੰਤ ਕਾ ਦੁਖੀ ਸਦਾ ਪਵੇਤ, ਸੰਤ ਕਾ ਦੁਖੀ ਕਿਸੇ ਕਾਣੀ ਮਿਤ, ਸੰਤ ਕੇ ਦੁਖੀ ਕੋ ਡਾਣ ਰਾਗੇ, ਸੰਤ ਕੇ ਦੁਖੀ ਕੋ ਸਭ ਤੇ ਆਗੇ, ਸੰਤ ਕਾ ਦੁਖੀ ਮਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮੈ ਮਰੇ, ਸੰਤ ਕੀ ਦੁਖ ਨਾ ਸੁਖ ਤੇ ਟਰੇ,

ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਾਚਿ ਥਾਪਿ ਉਥਾਪ ਅਵਿਨਾਸੀ ਨਾਹੀ ਕਿਛ ਖੰਡ ਅਵਿਨਾਸੀ ਨਾਹੀ ਕਿਛ ਖੰਡ ਧਾਰਨ ਧਾਰਿਹੁ ਬ੍ਰਹਿਮੰਡ।

ਕੈ ਸਾਂਗ ਉਦਰੇ ਸੁਣ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤਿਪੁਰਖ ਸਮਾਹ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤਨਾਮ ਗੁਰ ਤੇ ਪਾਈ ਸਤ ਬਹਿਨ ਸਾਧੂ ਦੇ ਸਾਤੇ ਜਨ ਜਾ ਕਰਿਦੇ ਪ੍ਰਵੇਸ਼

ਸਲੋਕ ਸਤ ਪੁਰਖ ਜਿਨ ਜਾਣਿਆ ਸਤ ਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖ ਉਧਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤ ਗੁਰ ਸਿੱਖ ਕੀ ਕਰੈ ਪ੍ਰਿਤਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੇ ਗੁਰ ਬਚਨੀ ਹਰ ਨਾਮ ਉਚਿਰੈ ਸਤ ਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਾਟੇ ਸਤਿਗੁਰ ਸਿੱਖ ਨਾਮ ਤਨ ਦੇ ਗੁਰ ਕਾ ਸਿੱਖ ਵਿਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸੁਵਾਰੇ ਨਾਨਕ ਸਤਿਗੁਰ ਸਿੱਖ ਜੀ ਨਾਲ ਸੁਮਾਰੈ

ਨਹੀਂ ਕਹ ਭਰਮ ਸਹਿਸ ਸਿਆਣ ਪਲਿਆ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪਨੀਤ ਪਰਸਤ ਚਰਨ ਗਾਤ ਨਿਰਮਲ ਰੀਤ ਪੇਟ ਤਸੰਗ ਰਾਮ ਗਣ।

ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਦੁਖ ਤੈ ਤੇ ਨਾਸੇ ਤਬ ਤੁਮਾਏ ਠਾਣ ਵਰਤਾਈ ਅੰਧ ਪਿਆ ਦੁਖ ਡਾਠੇ ਭਾਈ ਜਨਮ ਮਰਨ ਕੇ ਮਿਟੇ ਉਦੇਸੇ ਸਾਧੂ ਕੇ ਪੂਰਨ ਉਪਦੇਸੇ ਪਾਉ ਚੁੱਕਾ ਨਿਰਪਾ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾ ਤਿਨ ਕਿਰਪਾ ਧਾਰੀ ਸਾਧ ਸੰਗ ਜਬ ਨਾਮ ਰਾਰੀ ਥਿਤ ਪਾਈ ਝੁਕੇ ਭ੍ਰਮ ਗਮਨ ਸੁਣ ਨਾਨਕ ਹਰ ਹਰ ਜਸ ਰਵਣ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ।

ਹੋ ਤਨਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਹੁ ਵਿਚਾਰ ਇਕ ਸਿਮਰ ਨਾਮ ਆਧਾਰ ਅਵਰਿ ਉਪਾਵ ਸਭ ਮੀਤ ਵਿਸਾਰ ਚਰਨ ਕਮਰ ਜਿਤ ਮਹਿ।

ਤੁਮ ਪ੍ਰਗਾਸ ਤਿਤ ਘਰ ਜਾਇ ਬਸੇ ਅਵਨਾਸੀ ਕਹੁ ਨਾਨੂ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ

ਆਗਿਆ ਦੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸਾਂਗੇ ਅੰਤਰ ਪ੍ਰਭ ਰੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕ।

ਚਾਹੇ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਣਤਰ ਪ੍ਰਬਿਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਡ ਦੇ ਦਿਸੇ ਸਮਾਏ।

ਕੀ ਸੇਵ। ਆਲ ਜਾਲ ਬੁਕਾ ਉਤਰਾ ਤੇ ਰਾਮ ਨਾਮ ਸੁਣ, ਰਸਨਾ ਕਹਤੇ ਕਰ ਪ੍ਰਸਾਦ, ਦਇਆ ਪ੍ਰਭ ਧਾਰੀ, ਨਾਨਕ ਨਿਵੀ ਕੇ ਬਿਮਾਰੀ, ਪ੍ਰਭ ਕੀ ਉਸਤਦ ਕਰ ਹੋ, ਸੰਤ ਮੀਤ ਸਾਵਧਾਨ ਏਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੇ ਸੋਧਨ ਦਾਨ, ਸਰਬਿੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗ ਸਭ ਲੋਏ।

ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪ ਲਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ।

ਆ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਮਿਣ ਭਾਣੇ ਕੇ ਨਹਾਏ ਕਰੀ ਜੇਤੀ ਸਰਠੂ ਪਾਈ ਵੇਖਾਂ ਮਿਣ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਵੇ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ

ਦਾਸ ਸੁਣਿਆ ਸਤਸੰਗ ਤੋਂ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜਪੜ ਪਾਵੇ ਮਾਨ, ਸੁਣਿਆ ਲਾਗੇ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ,

ਜਾਣੇ ਮਨ ਕੋਏ ਪੰਚ ਪਰਮਾਨ ਪੰਚ ਪ੍ਰਧਾਨ ਪੰਚੇ ਪਾਵੇ ਦੁਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਗੋ ਗਹਿ ਗਰਹਿ ਵਿਚਾਰ ਕਰਤੇ ਗਹਿ ਕਰਨੇ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਧਬਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਮਨ ਜੋਰ

ਅਸੰਘ ਘੋਰਿਆ ਸੰਘ ਚੋਰ ਹਰਾਮ ਖੋਰ ਅਸੰਘ ਅਮਰ ਕਰ ਜਾਹੇ ਜੋਰਿਆ ਸੰਘ ਗਲ ਭਟ ਹੱਤਿਆ ਕਮਾਹੇ ਅਸੰਘ ਪਾਪੀ ਪਾਪ ਕਰ ਜਾਹੇ ਅਸੰਘ ਗੂੜਿਆਰ ਗੂੜੇ ਫਿਰਾਹੇ ਅਸੰਘ ਮਲੇਸ਼ ਮਲ ਭਖ ਖਾਹੇ ਅਸੰਘ ਨੰਦਕ ਸਿਰ ਕਰੇ ਭਾਰ ਨਾਨਕ ਨੀਜ ਗਾਹ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਬਖਾਣ

ਤੁਧ ਭਾਵੈ ਸਾਈ ਭਲੀ ਗਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰੋ ਸੋ ਖੇਹੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਰਹਿ ਜਾਹੋ, ਆਪੇ ਬੀ ਜਾਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ, ਭਾਉ ਅੰਤਰਗਾ ਤੀਰਥ ਮਨ ਲਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਤਾਦ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰ ਉੱਤੀ ਮਾਹੋ, ਕਵਣ ਜਿਤ ਹੋਆ ਆਕਾਰ, ਵੇਲਾ

ਕਰਮ ਅਮਲ ਪ੍ਰਵਾਨ ਅਮਲੋ ਅਮੁੱਲ ਆਖਿਆ ਨਾ ਜਾਏ ਆਖਾ ਗ੍ਰਹਿ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕੇ ਉੱਠ ਉੱਠ ਜਾਹੇ ਇੱਥੇ ਕਿਤੇ ਹੋਰ ਕਰੇ ਤਾਖ ਨਾ ਸਕੇ ਕਹੀ ਕਹੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਬਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ।

ਅਕੀਸ ਏਤਰਾਹ ਪਦ ਪਵੜੀਆਂ ਚੜੀਆ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋਰ ਛੁਪੈ ਨਹਿ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸਾਦ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਨ ਨਦਰੀ ਕਰਮ ਭਵਾਨੀ ਸਾਨ ਕਜ ਬਗਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟਤ ਘੜੀਏ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ ਕੇਤੇ ਇੰਦ

ਅੰਦਰ ਇੰਦ ਕੇਤੀਆਂ ਸੁਰਤੀ ਸੇਵਾ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਗੋੜ ਆਨੰਦ ਸਰਮਖੰਡ ਕੀ ਬਾਣੀ ਰੂਪ ਤਿਥੈ ਘਾਟ ਘੜੀਏ ਬਹੁਤ ਅਨੂਪ ਤਾਕੀਆਂ ਗੱਲਾਂ ਗਤੀਆਂ ਨਾ ਜਾਹੇ ਜੇ ਕੋ ਕਹੇ ਪਿਛੈ ਪਛਤਾਏ।

ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਉਹੇ ਮਰਹੇ ਨਾ ਠਾਗੇ ਜਾਹੇ ਜਿਨਗੇ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋਵ ਕਰੇ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ

ਜਤ ਪਾਹ ਰਾਤੀਰਜ ਸੁਨਿਆਰ ਅਹਰਣ ਮਤ ਬੇਦ ਹਥਿਆਰ ਭਾਉ ਖਲਾ ਅਗਨ ਤਪਤਾਓ ਭਾਂਡਾ ਭਾਉ ਮ੍ਰਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖਵਾਗ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾ ਤਰਪਾਤ ਨਹਿਨ ਜਹਿ ਰੂਪ ਰੰਗਾ ਰੇਖ ਭੇਖ ਕਉ ਕਹਿਣਾ ਸਕਤ ਕਿਹੇ ਅਚਲ ਮੂਰਤ ਅਨੁਭਵ ਪ੍ਰਗਾ ਸਮਿਤੋਜ ਕਹਿਜੈ ਕੋਟ ਇੰਦਰ ਇੰਦਰਾਰ ਸ਼ਾਹ ਸ਼ਹਾਨ ਗਰਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਂਧਰਨ ਕਹਿਤ ਤਵੈ ਸਰਬਨਾਮ ਕਥੈ ਕਮਨ ਕਰਮ ਨਾਮ ਮਰਨਤ ਸੁਮਤ ਭੁਜੰਗ ਪ੍ਰਿਆਦ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਅਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕਾ ਨਮਸਤੰਗ ਅਨੇਕਾ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਦਰ ਕਰਮੇ ਨਮਸਤੰਦਰ ਭਰਮੇ ਨਮਸਤੰਦਰ ਦੇਸੇ ਨਮਸਤੰਦਰ ਭੇਸੇ ਨਮਸਤੰਦਰ ਨਾਮੇ ਨਮਸਤੰਦਰ ਕਾਮੇ ਨਮਸਤੰਦਰ ਧਾਤੇ ਨਮਸਤੰਦਰ ਘਾਤੇ ਨਮਸਤੰਦਰ ਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸ਼ੋਕੇ ਨਮਸਤੰਦਰ ਤਾਪੇ ਨਮਸਤੰਗ ਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਸ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਬੇ ਨਮਸਤਸ ਅਜਬੇ ਅਦੇਸੰਗ ਅਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਵਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸ ਦੇਵੈ ਨਮਸਤੰਗ ਅਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਅਮਰਨੇ ਨਮਸਤੰਗ ਨਮਸਤੰਗ ਅਭਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਰਿਤਾਰੰਗ ਨਮੋ ਸਰਬ ਧੰਦੇ ਨਮਸਤ ਬੰਦੇ ਨਮਸਤੰਗ ਦਰਸਾਕੇ ਨਮਸਤੰਗ ਦਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਵਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ

ਜਾਗਰ ਜਨਮ ਮਰਨ ਵਿਹੀਨ, ਚਗਰ ਬਗਰ ਫਿਰੈ ਚਦਰ ਜਗ ਮਾਨੀ ਪ੍ਰਤੀਨ, ਲੋਕ ਚੌਦਾਂ ਕੇ ਵਿਖੇ ਜਗ ਜਾਪ ਹਿੰਜੇ ਜਾਪ, ਆ ਦੇਵਨਾਦ ਮੂਰਥਾ ਪਿਓ ਸਭੇ ਜੇ ਥਾਪ, ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ, ਸਰਵ ਸਵਰ ਚਿਉ ਸਿਯਮ ਭਵਗੜਨ ਭੰਜਨ ਹਾਰ, ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ, ਧਰਮ ਧਾਮ ਸੁ ਭਰਮ ਰਹਿਤ ਅਭੂਤ ਲਖ ਅਭੇਸ, ਅੰਗਰਾਗਨਾ ਰੰਗ ਜਾ ਕੇ ਜਾਤ ਪਾਤ ਨੂੰ ਨਾਮ, ਗਰਭ ਗੰਜਨ ਦੁਸ਼ਟ ਭੰਜਨ ਮੁਗਦਾਇ ਕਾਮ, ਆਬਰੂਪ ਅਮੀਕ ਅਨ ਉਸਤ ਏਕ ਪੁਰਖ ਅਭੂਤ, ਗਰਭ ਗੰਜਨ ਸਰਭੰਜਨ ਆਦੁਰਭ ਅਸੂਤ, ਅੰਗਹੀਨ ਅਭੰਗਨਾਤਮਿਕ ਪੁਰਖ ਅਪਾਰ, ਸਰਵਲਾਇਕ ਸਰਵਘਾਇਕ ਸਰਗੋ ਪ੍ਰਤਪਾਰ, ਸਰਵਗੰਤਾ ਸਰਵੰਤਾ ਸਰਵਤਿਆਨ ਭੇਖ, ਸਰਵ ਸ਼ਾਸਤ੍ਰ ਨਾ ਜਾਣੇ ਜੇ ਰੂਪ ਰੰਗ ਅਰੇਖ,

ਜਦ ਸੋਕੇ ਹੈਗੇ ਅਵਧੂਤ ਵਰਨੇ ਹੈਗੇ ਵਿਭੂਤ ਕਰਨਾ ਹੈ ਕਿ ਰਾਜੰਗ ਪ੍ਰਭਾ ਹੈਗੇ ਧਰਮੰਗ ਤੋਂ ਜਾ ਹੈਗੇ ਆ ਸੋਕ ਵਰਨ ਕੇ ਸਰਬਾ ਅਭਰਨੇ ਕਿ ਜਗਤੰਗ ਕਿਰਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪੇ ਕੇ ਅਨੁਭਵ ਅਨੁਪੇ ਕੇ ਆਦਿ ਅਧੇਮ ਕੇ ਆਪ ਅਭੇਮ ਹੈ ਕਿ ਚਿਤਰੰਗ ਵਿਹੀਨ ਹੈ ਕਿ ਇੱਕ ਅਧੀਨ ਹੈ ਕਿ ਰੋਜ਼ੀ ਰਜ਼ਾ ਕੇ ਰਹੀ ਮੇਰੇ ਹਾਕੇ ਕੇ ਪਾਕ ਬਿਆਵੇ ਕੇ ਗੈਬੁਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਗੁਰਿੰਦੇ ਕੇ ਰੋਜ਼ੀ ਦਹੰਦ ਹੈ ਕਿ ਰਾਜ ਕਰਹੀਮੇ ਕੇ ਕਰਮੰਗ ਕਰੀਮ ਹੈ ਕਿ ਸਰਵੰਗ ਕਲੀ ਹੈ ਕਿ ਸਰਵੰਗ ਦਲੀ ਹੈ ਕਿ ਸਰਵਤਰ ਬਾਨੇ ਕਿ ਸਰਵਤਰ ਦਾਨੇ ਕਿ ਸਰਵਤਰ ਗਾਉਣੇ ਕਿ ਸਰਵਤਰ ਭਾਉਣੇ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨਾ ਹੈ ਕਿ ਸਰਵਤਰ ਲੀਨਾ ਹੈ ਕਿ ਸਰਵਤਰ ਜਾ ਹੋ ਕਿ ਸਰਵਤਰ ਭਾ ਹੋ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁੱਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤਰਾਣੇ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਮਾਨ ਹੈ ਸਦੈਵੰਗ ਪ੍ਰਧਾਨ ਹੈ ਕਿ ਸਰਵਤਰ ਜਾਪ ਹੈ ਕਿ ਸਰਵਤਰ ਥਾਪ ਹੈ ਕਿ ਸਰਵਤਰ ਭਾਨ ਹੈ ਕਿ ਸਰਵਤਰ ਮਨ ਹੈ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਵੰਗ ਕਲੀਮ ਹੈ ਕਿ ਪਰਮੰਗ ਫਹੀਮ ਹੈ ਕਿ ਆਕਲ ਅਲਾਮ ਹੈ ਕਿ ਸਾਹਿਬ ਕਲਾਮ ਹੈ ਕਿ ਉਸਨਲ ਮਜੂ ਹੈ ਤਮਾਮ ਰਜ਼ੂ ਹੈ ਮੈਸੁਲ ਸਲਾਮ ਹੈ ਸਲੀਖਤ ਮੁਦਾਮ ਹੈ ਗਨੀਮੁਲ ਸ਼ਿਕਸਤ ਹੈ ਗਰੀਬੁਲ ਪ੍ਰਸਤ ਹੈ ਬਿਲੰਦੁਲ ਮਕਾਨ ਹੈ ਜ਼ਮੀਨੁਲ ਜ਼ਮਾਨ ਹੈ ਤਮੀਜ਼ੁਲ ਤਮਾਮ ਹੈ ਰਜੁਲ ਨਿਧਾਨ ਹੈ ਹਰੀਫੁਲ ਅਜੀਮ ਹੈ ਰਜਾਇਕ ਯਕੀਨ ਹੈ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਸਿਸੁਲ ਨਿਵਾਸ ਹੈ ਗਨੀਮੁਲ ਖਰਾਜ ਹੈ ਨਿਰਮੁਖ ਸਰੂਪ ਹੈ ਧਰਮੁਖ ਵਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਯੁਕਤ ਸੁਦਾ ਹੈ ਸਦੈਵੰਗ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦੈਵ ਅਕਾਮ ਹੈ ਦਰਬਾਰ ਸੁਰੂਪ ਹੈ ਅਗਾਧ ਹੈ ਅਨੂਪ ਹੈ ਉਮੰਗਾਦ ਰੂਪੇ ਨਾ ਸੁਰੂਪ ਅਰੰਗੀ ਅਲਾਮੇ ਦਰਭੰਗੀ ਦਰਕਾਮੇ ਤ੍ਰਿਵਰਗਮ ਦਰਵਾਦੇ ਅਗੰਜੇ ਅਗਾਦੇ ਸੁਭੰਗ ਸਰਭਾਗੇ ਸੁਸਰਭਾ ਅਨੁਰਾਗੇ ਤ੍ਰਿਭੁਗ ਸਰੂਪ ਹੈ ਅਸ਼ਿ ਜੈ ਅਸ਼ੂਤ ਹੈ ਨਰਕੰਗ ਪ੍ਰਣਾਸ ਹੈ ਪ੍ਰਥੁਲ ਪ੍ਰਵਾਸ ਹੈ ਨਿਰਗੁਤ ਪ੍ਰਵਾਹ ਹੈ ਸਦੈਵ ਸਦਾ ਹੈ ਵਿਭੁਗ ਸਰੂਪ ਹੈ ਪ੍ਰਯੁਗਤ ਅਨੁਭਵ ਅਨੁਰੁਖ ਸੁਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਖ ਸਰੂਪ ਹੈ ਪ੍ਰਯੁਗਤ ਅਨੁਭਵ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ

ਜੀ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤਬਾ ਪ੍ਰਸਾਦ ਸਵਈਏ ਪਾਤਸ਼ਾਹ ਦਸਵੀਂ ਸਰਾਬ ਅਗ ਸੁਦ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਹੂ ਨਾ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੁਪਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਲਿਵ ਦਨਿਆਵਸੀ ਸਨਾ ਜਾਤ ਵਿਚਾਰੇ ਤੇ ਭੈ ਤੂੰ ਕਾਹਾ ਪਏ ਭੂਪਤ ਅੰਤ ਕੋ ਨਾ ਗਏ ਪਾਏ ਪਧਾਰੇ ਜੀਤ ਪਰੈ ਸਭ ਦੇਸ ਦਿਸਾਨ ਕੋ ਬਾਜ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਬਸ ਸ੍ਰੀ ਭਗਵਾਨ ਕਰੇ ਸ੍ਰੀ ਬਸ ਸ੍ਰੀ ਭਗਵਾਨ ਭਜੇ ਬਿਨ ਅੰਤ ਕੁੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਿਆ ਦਮਦਾਨ ਸੰਜਮ ਨੇਮ ਅਨੇਕ ਵਸੇਖਾ ਵੇਦ ਪੁਰਾਨ ਕਦੇਵ ਗੁਰਾਨ ਜਮੀਨ ਜਮਾਨ ਸਬਾਨ ਕੇ ਪੇਖਾ ਪਾਵਨ ਆਹਾਰ ਜਤੀ ਜਤ ਧਾਰ ਸਭ ਸੁਵਿਚਾਰ ਹਜ਼ਾਰ ਦੇਖਾ ਸ੍ਰੀ ਭਗਵਾਨ ਭਜੇ ਬਿਨ ਭੁਭਤ ਏਕ ਰਤੀ ਬਿਨ ਏਕ ਨਾ ਲੇਖਾ ਸੁਧ ਸਿਬਾਹਾ ਦੁਰੰਦ ਬਾਹਾ ਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਰ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਬਸ ਸ੍ਰੀ ਭਗਵਾਨ ਕਿਰਬਾਬਿਨ ਤਿਆਗ ਜਹਾਨ ਨਿਦਾਨ ਚਲਾਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਸ਼ਈਆ ਤੋਰ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤ ਨੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇ ਫਰਿੰਦ ਸਾਚਰ ਭੂਤ ਭਵਿਖ ਭਵਾਨ ਜਪਾਂਗੇ ਜੀਵ ਜਿਤੇ ਜਲਮੈ ਥਲਮੈ ਪਲ ਹੀ ਪਲਮੈ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜਤਨ ਪਾਪਨ ਗੇ ਪਪੁੰਜ ਖਪਾਏਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪਾਏਂਗੇ ਮਾਨਵ ਇੰਦਰ ਗਜਿੰਦਰ ਨਰਾਤ ਬਜਾਉਣ ਤ੍ਰਲੋਕ ਰਾਜ ਕਰਾਂਗੇ ਕੋਟ ਸ਼ਨਾਨ ਗਜਾਦ ਗਦਾਨ ਅਨੇਕ ਸਵੰਬਰ ਸਾਜ ਬਰੈਂਗੇ ਬ੍ਰਹਮੇਸ਼ਰ ਵਿਸ਼ਨ ਸਚ

ਸਾਚ ਕਹਾਉਂ ਸੁਣ ਲਿਓ ਸਬੈ, ਜਿਨ ਪ੍ਰੇਮ ਕੀਓ ਤਿਨਹੀਂ ਪ੍ਰਪਾਇਓ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗਰੇ ਲਟਕਾਇਓ, ਕਾਹੂ ਲਖਿਓ ਰਵਾਚੀ ਦਿਸ਼ਾ ਮੈਂ, ਕਾਹੋ ਪਛਾਹ ਕੋ ਸੀਸ ਨਿਵਾਇਓ, ਕਹੂ ਬਤਾਨ ਕਾਹੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ, ਕਹੂ ਬਤਾਨ ਕੋ ਪੂਜਤ ਹੈ ਪਸ,

ਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦੁਸ਼ਟਨ ਜਾਏ ਨਿਹਰ ਹਉ ਤਾਕੇ ਤਾਬ ਤਨਕ ਮੈਂ ਹਰਹੁ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਛਾ ਸ਼ਬਦ

ਆਵਈ, ਸੁਣੇ ਮੂੜ ਚਿਤਲਾਏ ਚਤੁਰਤਾ ਆਵਈ, ਦੁਖ ਦਰਦ ਭਾਉ ਨਿਗਣਾ ਦਿਨਰ ਗੇ ਰਹਿ, ਉਹ ਜੋ ਯਾਕੀ ਏਕ ਬਾਰ ਚਾਪਾਈ ਕੋ ਕਹੈ, ਚਾਪਾਈ ਸੰਬਤ ਸਤਰਾ ਸਹਸ ਭਣਜਾ, ਅਰਧ ਸਹਸਵਨ ਤੇਨ ਕਹਿ ਜਾ, ਭਾਦਰਵ ਸੁਧੀ ਅਸ਼ਟਮੀ ਰਵਾਰਾ, ਤੀਰ ਸਦਰਵ ਗ੍ਰੰਥ ਸੁਧਾਰਾ, ਸਵਈਆ ਪਾਏ ਗਹੇ ਜਬ ਤੇ ਤੁਮਰੇ,

ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਾਇ, ਕਰਤਾ ਤੇਰਾ ਹੈ ਸਭ ਕੁਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਾਇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹਉ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਉਦਵਾਸ ਕੀਤੇ

ਇੱਕ ਭਰਮ ਭੁੱਲੇ ਫਿਰੇ, ਇੱਕ ਭਰਮ ਭੁੱਲੇ ਫਿਰੇ, ਦਹਿ ਦਿਸ ਇੱਕ ਨਾਮ ਲਾਗ ਸੁਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ ਭਾਵੇ, ਕਹੇ ਨਾਨਕ ਜਿਸ ਦੇ ਪਿਆਰੇ, ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ, ਅਗਥ ਕੀ ਕਰੇ ਕਹਾਣੀ, ਕਰੇ ਕਹਾਣੀ ਅਗਥ ਕੇਰੀ, ਕਿ ਦੁਆਰੇ ਪਾਈਐ। ਤਨ ਮਨ ਧਨ ਸਭ ਸੌਮ ਗੁਰ ਕਉ, ਹੁਕਮ ਮੰਨਿਆ ਪਾਈਐ, ਹੁਕਮ ਮੰਨੇ ਹਉ ਗੁਰੂ ਕੇਰਾ। ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। ਇਹ ਮਨ ਚੰਚਲਾ, ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਜਿਨ ਭਰਮ ਭੁਲਾਇਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗਾਉਲੀ ਪਾਈਆ। ਕੁਰਬਾਨ ਕੀਤਾ ਸੇ ਵਿੱਟੋਂ ਜਿਨ ਮੋਹ ਮਿੱਠਾ ਲਾਇਆ। ਕਹੇ ਨਾਨਕ ਮਨ ਚੰਚਲ, ਚਤੁਰਾਈ ਕਿਨੇ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੁਝੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ, ਕਿਉਂ ਚਿੱਤ ਲਾਈਐ ਐਸਾ ਕਾ ਮੂਲੇ ਨਾ ਕੀਚਾ, ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗੰਮ ਅਗੁਛਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣ ਹੈ। ਜੀਜਨ ਸਭ ਖੇਲ ਤੇਰਾ ਕਿਆ ਗੁਆ ਵਖਾਣ ਹੈ, ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ। ਕਹੇ ਨਾਨਕ ਤੂੰ ਸਦਾ ਅਗੰਮ ਹੈ।

ਜੀ ਜਨ ਸਭ ਤੁਧ ਉਪਾਇਕ ਵੇਖ ਪਰਸਨ ਆਇਆ ਲਭ ਲੁਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਆਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੁਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਕੰਨਿਓ ਤਿੱਖੀ ਬਾਲੋ ਨਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤੇ ਵੀ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਵੈ ਚੱਲੈ ਜਿਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਦਾ ਸੁਣਾਏ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤੇ ਵੈ ਚਲਾਵਹੇ ਇਹ ਸਬਲਾ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿਨਕੇ ਮਨ ਵਸਿਆ ਜਿਨ ਧਰੂਨ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿੰਨ ਨਾ ਪਾਇਆ ਕਹੇ ਨਾਨਕ ਸ਼ਬਦ ਸੋਇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਮਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜਨ ਊਪ ਜਾਏ ਬਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜੀਉ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹਾਓ ਚਿਤ ਲਾਏ ਕਹੇ ਨਾਨ ਗੁਰਪ੍ਰਸਾਦੀ ਸਹਿਜ ਉਪਜਾਏ ਇਹ ਸਹਿਸਾ ਇਹ ਵਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਦਾ ਮੈਲੇ ਦਿਨੀ ਜਨਮ ਜੂਆ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵੇ ਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜੋ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੇ ਜਨਮ ਜੂਆ ਹਾਰਿਆ ਜੀਉ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀਂ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦਾ ਧਿਆਏ ਅੰਤਰ ਆਤ ਮੈਂ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰੂ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੁਨੀ ਭਰਮੇ ਆਵੇ ਬਿਨ ਸਤਿਗੁਰੂ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰੂ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਗੇਰੀ ਬਾਣੀਆਂ ਸਰਬਾਣੀ ਜਨਗੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਆਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰਗਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੁਚੇ ਲਾਇਆ ਪਾਓ ਆਪੇ ਹੀਰਾ ਰਤਨਾ ਵਿਸਨਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੇ ਗੁਰਮੁਖ ਸਾਹਿਬ ਜਾਏ ਤੁੜੇ ਬੰਧਨ ਹੋਏ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਨਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸੀਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤਿਹੀ ਗੁਣਿਨ ਸੰਸਾਰ ਭਰਮ ਸੁੱਤਾ

ਉਸ ਨੂੰ ਕਿਹੋ ਬੋਹੇ ਨਾ ਸਖੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਕੇਵਲ ਦਾਤਾ ਸੁਖ ਮਨੋ ਵਿਸਾਰੀਐ ਜੈਸੀ ਅਗਰ ਉਧਰ ਬਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰਾਪ ਅਮਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿੱਟੋਂ ਰਹੇ ਲੋਕ ਬਿਲ ਲਾਏ ਐਸਾ ਸਤਿਗੁਰ ਜੇ ਮਿਲਾ ਇਸ ਨੂੰ ਸਿਰ ਸੌਂਪਿਆ ਹੈ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਿਹਾ ਹਰ ਵਸੇ ਮਨ ਆਏ ਹਰ ਆਪ ਅਮਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਮਨਜਾਰਾ ਹਰ ਰਾਸ ਮੇਰੀ ਮਨ ਮਨਜਾਰਾ ਸਤਿਗੁਰ ਤੇ ਰਾਜ ਜਾਣੀ ਹਰ ਹਰ ਰਿਤ ਜਪਿਓ ਜੀਓ ਲਾਹ ਖਟਿਓ ਦਿਹਾੜੀ ਇਹੋ ਤਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੁਆ ਵੰਜਾਰਾ ਇਹ ਰਸਨਾ ਤੂੰ ਅੰਦਰ ਸਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਾਂ ਕਿਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲੱਗ ਆਏ ਇਹ ਹਰਸ ਕਰਮੀ ਪਾਈਐ ਸਤਿਗੁਰ ਮਿਲਿਆ ਜਿਸ ਆਏ ਕਹੇ ਨਾਨਕ ਹੋਰ ਆਨ ਰਸ ਸਭ ਵੀ ਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰੇ ਹਰ ਤੁਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ਼ਿਸ਼ਟ ਕਾ ਮੂੰਹ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗੁਰ ਮੰਦਰ ਬਣਿਆ ਹਰ ਗਾਓ ਮੰਗਲ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆ

ਜਿਨ ਹਰ ਤੇਰਾ ਰਚਨ ਸਵਰਮਨ ਮਨ ਵਸਾ ਗੁਰਪ੍ਰਸਾਦੀ ਹਰਮਨ ਵਸਿਆ ਗੁਰਪ੍ਰਸਾਦੀ ਹਰਮਨ ਪੂਰਬ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੁਆ ਜਿਨ ਸਤਿਗੁਰ ਸਿਉਂ ਚਿਤਲਾਇਆ ਇਹ ਨਿਤਰੋ ਮੇਰੇ ਹਰ ਤੁਮੈਂ ਜੋ ਧਰੀ ਹਰ ਬਿਨ ਅਵਰਨਾ ਦੇਖੋ ਕੋਈ ਹਰ ਬਿਨ ਅਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਵੇ ਖਾਂ ਇੱਕ ਹੈ ਹਰ ਬਿਨ ਅਵਰਨਾ ਕੋਈ ਕਹੇ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸਰਵਣੋ ਮੇਰੇ ਹਾਓ ਸੱਚ ਹੈ ਸੁਨਣੈ ਨੂੰ ਬਿਠਾਏ ਸੱਚ ਹੈ ਸੁਨਣੈ ਨੂੰ ਬਿਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲੱਖ ਬਿਡਾਣੀ ਤਾਕੀਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਹੈ ਸੁਨਣੈ ਨੂੰ ਬਿਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀ ਹੈ ਦੱਸੋ

ਨਾਨਕਰ ਪਿਆਰਾ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਨ ਵਜਾਇਆ। ਇਹ ਸਾਚਾ ਸੁਹਿਲਾ ਸਾਚੇ ਕਰ ਗਾਵੋ, ਗਾਵੋ ਤਾਂ ਸੁਹਿਲਾ ਕਰ ਸਾਚੇ, ਜਿੱਥੇ ਸਦਾ ਸੱਚ ਧਿਆਵੇ ਸਚੋ ਧਿਆਵੇ ਜਾ ਤੁਧ ਭਾਵੇ ਗੁਰਮੁਖ ਜਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮੈ ਜਿਸ ਬਖਸ਼ੇ ਸੋਜਨ ਪਾ।

ਤੇ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰ ਜੀ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸਭ ਤੋਂ ਪ੍ਰਥਮ ਪ੍ਰਭ ਸੰਗਤੀ ਰੂਪ ਜਾ ਨਾਮ ਜਪ ਕੇ ਉਪਰੰਤ ਗੁਰੂ ਪਾਤਸ਼ਾਹ ਜੀ ਨੇ ਸੋਹਣੇ ਤਖਤਾਂ ਬਰਾਜ ਮਨੋ ਕੇ ਦਰਸ਼ਨਦਾਰੀ ਬਖਸ਼ਿਸ਼ ਕੀਤੇ, ਪਿਤਰ ਹੁਕਮ ਬਖਸ਼ਿਸ਼ ਕੀਤੇ ਸਨ। ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਹਨ। ਆਉਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਪਾਸੇ ਭਾਈ ਸਰਬਜੀਤ ਸਿੰਘ ਜੀ ਲਾਡੀ ਉਹਨਾਂ ਦਾ ਕੀਰਤਨੀ ਜਥਾ ਆਪ ਜੀ ਨੂੰ ਆਸਾ ਵਾਰ ਦੇ ਕੀਰਤਨ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਰ ਸਰਵਣ ਕਰੋ ਜੀ। ਜੂਨ 1984 ਦੇ ਘੱਲੋਘਰ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਸਾਰਾ ਹਫ਼ਤਾ ਹੀ ਇਹ ਸ਼ਹੀਦੀ ਹਫ਼ਤਾ ਮਨਾਇਆ ਜਾ ਰਿਹਾ ਹੈ। ਸ਼ਾਮ ਦੇ ਵਿਸ਼ੇਸ਼ ਦੀਵਾਨ ਸਾਜ ਰਹੇ ਹਨ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪ੍ਰਵਾਨ ਦੇ ਸੰਬੰਧ ਵਿੱਚ ਅਤੇ ਜੂਨ 1984 ਦੇ ਘੱਲੋਘਰ ਦੇ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਆਉਣ ਵਾਲੇ ਸ਼ਨਿਚਰਵਾਰ ਨੂੰ ਸੈਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਪਾਤਸ਼ਾਹ ਰੈਲੀ ਨਿਕਲ ਰਹੀ ਹੈ। ਆਪ ਜੀ ਨੇ ਪਰਿਵਾਰਾਂ ਸਹਿਤ ਹਾਜ਼ਰੀ ਭਰਨੀ ਹੈ ਜੀ। ਆਓ ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾ ਜੀ ਕੀ ਤੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਕਰਤ ਲਾਗੀ ਵਾਰ ਮਹੱਲਾ ਦੂਜਾ ਜੇ ਸੋਚਣ

ਪੌੜੀ ਆਪੀਨੇ ਅਪਸਾਜਿਓ ਆਪੀਨੇ ਰਚਿਓ ਨਾਓ ਦੋਈ ਕੁਦਰਤ ਸਾਜੀ ਐ ਕਰ ਆਸਨ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਓ ਤੂੰ ਜਾਣੋ ਈ ਸਭ ਸਹਿ ਦੇ ਲੈ ਸੇ ਜਿਤ ਕਵਾਓ ਕਰ ਆਸਨ ਡਿਠੋ ਚਾਓ ਕਰ ਆਸਨ ਡਿਠੋ ਚਾਓ।

0: ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਕ, ਸੱਚੇ ਆਕਾਰ
1: ਵਾਹਿਗੁਰੂ,
0: ਸੱਚੇ ਤੇਰੇ ਕਰਨੇ ਸਰ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੂੰ ਦਾ ਕਿਲਾ ਕਰੋੜ, ਸੱਚਾ ਸੰਤਾਨ, ਸੱਚਾ ਸਭਜੋ, ਸੱਚੀ ਤੇਰੀ ਸਿਵ, ਸੱਚੀ ਸਲਾਹ, ਸੱਚੀ ਤੇਰੀ

0: ਸੰਜੋਗ ਸਵਾਦ ਵਿਜੋਗ ਸਵਾਦ ਕੋ ਕੇ ਸਵਾਦ ਭੋਗ ਸਵਾਦ ਸਿਰਫ ਸਵਾਦ ਸਲਾਹ ਸਵਾਦ ਵਿਜਣ ਸਵਾਦ ਰਹਾ ਸਵਾਦ ਨੇੜੇ ਸਵਾਦ ਸਵਾਦ ਵਿਖੇ ਹਾਜ਼ਰਾ ਜੋ ਵੇ ਕੁੜਾ ਰਿਹਾ ਸਵਾਦ ਨਾਨਕ ਪੂਜਨ ਪੂਰੇ ਪਹਾਵ ਮਹਲਾ ਪਹਿਲਾ
1: ਕੁਦਰਤ ਸਹਿ ਕੁਦਰਤ ਸੁਣੀਏ ਕੁਦਰਤ ਪਾਓ ਸੁਖ ਸਾਰ ਕੁਦਰਤ

ਖਾਧੀਆ ਪੀਨੇ ਭੋ ਭੋ ਕੇ ਹੋਏ ਪਸੁਣ ਪੌਰ ਸਿਧਾਇਆ ਵੱਡਾ ਹੋਆ ਕੋ ਦੁਣਕਾਰ ਕਲ ਸੰਕਲ ਕਤ ਚਲਾਇਆ ਅੱਗੇ ਕਰਨੀ ਕੀਰਤ ਵਾਚ ਕੇ ਪਹਿਲੇ ਕਾਕਰ ਸਮਝਾਇਆ ਥਾਉ ਨਾ ਹੋਈ ਪੌਦਈ ਹੁਣ ਸੁਣੇ ਕਿਆ ਰੋਆਇਆ ਮਨ ਅੰਧ ਹੈ ਜਨਮ ਗਵਾਇਆ ਮਨ ਅੰਧ ਹੈ।

ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ ਇਹ ਜੀ ਉਹ ਬੋਤੇ ਜਦੋਂ ਭ੍ਰਮੇ ਤਾਂ ਸਤਿਗੁਰੂ ਸ਼ਬਦ ਸੁਣਾਇਆ ਸਤਿਗੁਰ ਜੇ ਉੜਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ

ਹੋ ਚ ਭਰੀਏ ਹੋ ਚ ਧੋਵੇ ਹੋ ਵਿੱਚ ਜਾਤੀ ਏਜੰਸੀ ਖੋਵੇ ਹੋ ਵਿੱਚ ਪੁਰਖ ਹੋ ਵਿੱਚ ਸਿਆਣਾ ਮੁੱਖ ਮੁੱਖ ਕਿਸਾ ਨਾ ਜਾਣਾ ਹੋ ਵਿੱਚ ਮਾਇਆ ਵਿਛਾਇਆ ਹੋ ਮੈਂ ਕਰ ਕਰ ਜੰਤੂ ਪਾਇਆ ਹੋ ਮੈਂ ਬੁੱਝੇ ਤਾਂ ਦਰ ਸੁਝੇ ਗਿਆਨੀ ਬੂਣਾ ਕਥ ਕਥ ਬੁੱਝੇ ਨਾਲੇ ਕੁਕਮੀ ਲਿਖੀਏ ਲੇ ਜੇ ਹਾਂ ਵੇਖੀ ਤੇ ਹਾਂ ਵੇਖ ਭਾਲਾ ਤੂੰ

ਮੇਰਾ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ, ਨੰਗਾ ਤੋਂ ਚਕਟਾ ਲਿਆ ਤਾਂ ਦਿਸੇ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ, ਕਰ ਔਗਣ ਪਛੋਤਾਵਣਾ।

ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਬਹਿਲ ਪਾਏ ਸੀ, ਖਸਮੇ ਭਾਵੇ ਸੋ ਕਰੇ ਮਨੁ ਚਿੰਦਿਆ ਸੋ ਫਲ ਪਾਏ ਸੀ, ਤਾਂ ਦਰਗੇ ਪੈਦਾ ਜਾਏ ਸੀ ਤਾਂ ਦਰਗਾਹ।

ਸਭ ਤੇ ਸੂਤ ਹੋਏ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇ ਤੇ ਦਾਣਿਆਂ ਕੇ ਜੀਓ ਵੰਡ ਕੋਏ, ਪਹਿਲਾ ਪਾਣੀ ਜੀਓ ਹੈ ਜਿੱਥਰਿਆ ਸਭ ਕੋਏ। ਸੂਤ ਕਿਉਂ ਕਰ ਰੱਖੀਏ ਸੁੱਤ ਪਰੋਸੋ।

0: ਕਰ ਸਲਾਹੀਐ
1: ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਬ ਮੇਰੇ ਤਲਦਰੀ ਆਈਆਂ ਜਾਤ ਸਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਸਤ ਖਾਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਬ ਉੱਥੇ

0: ਕਿ ਆਪਣਾ ਜਿਸਨਾ ਸੋਚਣ ਕੱਢੀਏ
1: ਸੋਚਣ ਕੱਢੀਏ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਛੰਡੀਏ ਜਾ ਰਹਿਣਾ ਨਾ ਅੱਜ ਤੱਕ ਕਾਇਦ ਕਰ ਵਖੰਡੀਏ ਮੰਦਾ ਕਿਸੇ ਨਾ ਆਖੀਏ ਪਰ ਨਾ ਕਰ ਇਹ ਪੁੱਛੀਏ।

0: ਪਿਆਰੀ ਸਾਹਿਬ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਉਂਟ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਰਾਗੀ ਜਥਾ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਜੋ ਇਹ ਦਿਨ ਚੱਲ ਰਹੇ ਹਨ ਸਾਕੇ ਦੇ, ਸੋ ਇਸੇ ਸੰਬੰਧ ਵਿੱਚ ਗੁਰੂ ਘਰ ਵਿਖੇ ਜੋ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜ ਰਹੇ ਹਨ ਜਿਸ ਵਿੱਚ ਸਤਿਕਾਰਯੋਗ ਰਾਗੀ ਭਾਈ ਜਗਜੀਤ ਸਿੰਘ ਲੁਧਿਆਣੇ ਵਾਲੇ, ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ, ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ ਕੁਸ਼ਰੀ ਜਥਾ ਅਤੇ ਭਾਈ ਸਰਬਜੀਤ ਸਿੰਘ ਲਾਡੀ। ਸ਼ਾਮੀ ਜੋ 5 ਵਜੇ ਦੀਵਾਨ ਆਰੰਭ ਹੋ ਜਾਂਦੇ ਹਨ ਰਾਤ 9:30 ਵਜੇ ਤੱਕ। ਸੋ ਆਪ ਸੰਗਤਾਂ ਵੱਧ ਤੋਂ ਵੱਧ ਹਾਜ਼ਰੀ ਭਰਿਆ ਕਰੋ ਜੀ। ਦੂਸਰੀ ਜੋ ਜ਼ਰੂਰੀ ਬੇਨਤੀ ਹੈ ਕਿ ਜੋ ਆਪਾਂ ਹਰ ਸਾਲ ਨਗਰ ਕੀਰਤਨ ਕਰਦੇ ਹਾਂ ਇਸੇ ਸੰਬੰਧ ਵਿੱਚ ਸਨ ਫਰਾਂਸਿਸਕੋ ਵਿਖੇ, ਸੋ ਪਰਸੋਂ ਨੂੰ ਆਉਣ ਵਾਲੇ ਸ਼ਨੀਵਾਰ ਨੂੰ ਜੋ 6 ਤਰੀਕ ਨੂੰ ਉੱਥੇ ਨਗਰ ਕੀਰਤਨ ਹੋ ਰਹੇ ਹਨ, ਤਿਆਰੀਆਂ ਚੱਲ ਰਹੀਆਂ ਹਨ, ਆਪ ਜੀ ਦੇਖ ਰਹੇ ਹੋ। ਸੋ ਆਪ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਆਪ ਜੀ ਨੇ ਆਪਣਾ ਫਰਜ਼ ਪਛਾਣਦਿਆਂ ਹੋਇਆਂ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਪਰਿਵਾਰਾਂ ਸਮੇਤ ਉੱਥੇ ਹਾਜ਼ਰੀ ਭਰਨੀ ਜੀ। ਸੋ ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਭੋਜ ਬਲ ਬੀਰ ਬ੍ਰਹਮ ਸੁਖ ਸਾਗਰ।

ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਅਪਾਰ ਮਿਹਰ ਬਖਸ਼ਿਸ਼ ਦਾ ਸਦਕਾ ਹੈ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਹਜ਼ੂਰ ਪਹੁੰਚ ਕੇ ਗੁਰੂ ਮਹਾਰਾਜ ਜੀ ਦੀ ਗੋਦ ਦਾ ਆਨੰਦ ਮਾਣ ਰਹੇ ਹਾਂ। ਸਤਿਗੁਰਾਂ ਨੇ ਮਿਹਰ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਕੇ ਦਰਬਾਰ ਦੇ ਵਿੱਚ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ। ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਵਾਹਿਗੁਰੂ ਜੀ ਦੀ ਸਿਫਤ ਸਲਾਹ ਨਾਮ ਬਾਣੀ ਦੀ ਵਰਖਾ ਅੰਮ੍ਰਿਤ ਵੇਲੇ ਤੋਂ ਹੋ ਰਹੀ ਹੈ। ਸਿਮਰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਪਵਿੱਤਰ ਦੀਦਾਰ ਬਖਸ਼ੇ ਹਨ। ਦੀਦਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ, ਔਰ ਅਲਾਹੀ ਹੁਕਮ ਸਰਬੱਤ ਸੰਗਤ ਲਈ ਸਾਂਝਾ ਫਰਮਾਨ ਕੀਤਾ ਹੈ ਜੋ ਆਪ ਜੀ ਨੇ ਸ਼੍ਰਵਣ ਕੀਤਾ ਹੈ। ਪੰਜ ਬਾਣੀ ਦਾ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਦਾ ਜਾਪ, ਉਪਰੰਤ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਸੰਪੂਰਨ ਆਪ ਜੀ ਨੇ ਸ਼੍ਰਵਣ ਕੀਤਾ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਦਰ ਦੇ ਰਾਗੀ ਸਾਹਿਬਾਨ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਜੀ, ਸਮਾਂ ਹੈ ਗੁਰਬਾਣੀ ਦੀ ਕਥਾ ਵਿਚਾਰ ਦਾ, ਔਰ ਨਾਲ ਦੀ ਨਾਲ ਜਿਹੜਾ ਘੱਲੂਘਾਰ ਦਿਵਸ ਮਨਾ ਰਹੇ ਆਪਾਂ ਰਲ ਮਿਲ ਕੇ ਹਫ਼ਤਾ, ਸੋ ਉਸ ਸੰਬੰਧ ਵਿੱਚ ਵੀ ਆਪਾਂ ਗੁਰੂ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਾਂਗੇ।

ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਤਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਐਸੇ ਦੀਨ ਦਿਆਲ ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬੈਰਾੜੀ ਰਾਗ ਦੇ ਵਿੱਚ ਮੇਰ ਕਰਦੇ ਹਨ ਸਤ ਸੰਗੀਓ। ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ 13ਵਾਂ ਰਾਗ ਹੈ। ਸੋ ਸੱਚੇ ਪਾਤਸ਼ਾਹ ਜੀ ਮੇਰ ਕਰਦੇ ਹਨ, ਹਰ ਜਨ ਰਾਮ ਨਾਮ ਗੁਣ ਗਾਵੇ। ਹਰ ਜਨ ਜਨ ਦੇ ਔਂਕੜ ਲੱਗਾ ਥੱਲੇ ਸਤ ਸੰਗੀ, ਇਸ ਲਈ ਹਰੀ ਦਾ ਸੇਵਕ। ਜੇ ਔਂਕੜ ਨਾ ਲੱਗਾ ਹੁੰਦਾ ਤੇ ਹਰੀ ਦੇ ਸੇਵਕ ਬਹੁ ਵਚਨ। ਇਸ ਲਈ ਹਰ ਜਨ ਰਾਮ ਨਾਮ ਗੁਣ ਗਾਵੇ, ਜਿਹੜਾ ਵਾਹਿਗੁਰੂ ਦਾ ਪਿਆਰਾ ਨਾ ਸੇਵਕ ਹੈ, ਵਾਹਿਗੁਰੂ ਦੇ ਹੀ ਗੁਣ ਗਾਉਂਦਾ ਹੈ। ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਲ ਸਗਲੀ ਖੋਵੇ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਗੁਣ ਗਾਉਣੇ ਹਨ ਤੇ ਵਾਹਿਗੁਰੂ ਦੇ ਗਾਉਣੇ ਭਾਈ। ਵਾਹਿਗੁਰੂ ਦਾ ਪਿਆਰਾ ਕੇਵਲ ਪ੍ਰਭੂ ਦੀ ਸਿਫਤ ਹੀ ਕਰਦਾ ਹੈ, ਵਾਹਿਗੁਰੂ ਦੇ ਗੁਣ ਹੀ ਗਾਉਂਦਾ ਹੈ ਜੀ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਕੋਈ ਦਾ ਅਰਥ ਯੋਗ, ਜੇ ਕੋਈ ਨਿੰਦਕ, ਨਿੰਦਕਾਂ ਦਾ ਆਪਣਾ ਸੁਭਾਅ ਹੁੰਦਾ ਪਿਆਰਿਓ। ਨਿੰਦਕ ਨਿੰਦਾ ਕਰਮ ਵੱਲ ਧੋਵੈ, ਉਹ ਮਲ ਪੱਖ ਤਮਾਇਆ ਧਾਰੀ। ਥੋੜ੍ਹਾ ਨਿੰਦਕ ਹੈ, ਨਿੰਦਾ ਕਰਨ ਵਾਲਾ ਵਿਅਕਤੀ ਨਿੰਦਾ ਕਰ ਕਰਕੇ ਪਰਾਏ ਦੀ ਮੈਲ ਧੋਂਦਾ ਹੈ। ਜਪਜੀ ਸਾਹਿਬ ਦਾ ਪਾਠ ਆਪਾਂ ਹਰ ਰੋਜ਼ ਕਰਦੇ ਹਾਂ, ਅਸੰਖ ਨਿੰਦਕ ਸਿਰ ਕਰੇ ਭਾਰ। ਅਸੰਖ ਮਤਲਬ ਬੇਅੰਤ ਹੀ ਨਿੰਦਕ, ਨਿੰਦਿਆ ਕਰ ਕਰਕੇ ਕਰ ਕਰਤੇ ਸਿਰ ਤੇ ਭਾਰ ਚੁੱਕਦੇ ਪਰਾਇਆ। ਜਿਸ ਮਹਾਂਪੁਰਸ਼ ਦਾ ਸ਼ਹੀਦੀ ਦਿਹਾੜਾ ਅਸੀਂ ਮਨਾ ਰਹੇ ਹਾਂ, ਜਿਨ੍ਹਾਂ ਦੀ ਅਗਵਾਹੀ ਦੇ ਵਿੱਚ ਇਹ ਜੰਗ ਲੜਿਆ ਗਿਆ। ਸੋ ਮਹਾਂਪੁਰਸ਼ਾਂ ਦਾ ਜਦੋਂ ਜੀਵਨ ਪੜ੍ਹਦੇ ਹਾਂ ਤੇ ਸਾਰੀ ਜ਼ਿੰਦਗੀ ਬੰਦਗੀ ਅਤੇ ਭਗਤੀ ਵਿੱਚ ਰਹੇ। ਕਹਿੰਦੇ ਨੇ ਛੋਟੇ ਹੁੰਦੇ ਬੋਲਦੇ ਨਹੀਂ ਸੀ, ਕੁਦਰਤੀ ਹੀ ਕਈ ਬੱਚੇ ਪਹਿਲਾਂ ਬੋਲਣ ਲੱਗ ਪੈਂਦੇ, ਕਈ ਬੱਚੇ ਲੇਟ ਬੋਲਦੇ ਅਤੇ ਕਈ ਬਹੁਤ ਸਮਾਂ ਬਾਅਦ ਬੋਲਦੇ। ਮਾਂ ਬਾਪ ਨੂੰ ਚਿੰਤਾ ਅਤੇ ਪੁੱਛਿਆ ਕਿਸੇ ਨੂੰ ਅਤੇ ਦੱਸਿਆ ਕਿ ਐਸਾ ਬੋਲੇਗਾ ਕਿ ਸਰਕਾਰਾਂ ਹਿੱਲਣਗੀਆਂ। ਸੋ ਸਤਸੰਗੀਓ, ਬੜੀ ਬੰਦਗੀ ਅਤੇ ਭਗਤੀ ਕੀਤੀ ਹੈ। ਉਮਰ ਸੀ 10 ਸਾਲ ਦੀ। ਸੰਤ ਬਾਬਾ ਗੁਰਬਚਨ ਸਿੰਘ ਜੀ ਪਿੰਡ ਗਏ, ਰੋਡੇ ਪਿੰਡ, ਕਿਉਂਕਿ ਇਸ ਟਕਸਾਲ ਨਾਲ ਇਹ ਜੁੜਿਆ ਹੋਇਆ ਪਰਿਵਾਰ ਸੀ ਬਾਬਾ ਜੋਗਿੰਦਰ ਸਿੰਘ ਜੀ। ਮਹਾਂਪੁਰਸ਼ ਜਾਂਦੇ ਸੀ ਨਗਰ ਦੇ ਵਿੱਚ, ਕਥਾ ਦਾ ਪ੍ਰੋਗਰਾਮ 15-20 ਦਿਨ ਦਾ ਚੱਲਦਾ ਸੀ। ਮਹਾਂਪੁਰਸ਼ਾਂ ਨੇ ਪੁੱਛਿਆ ਕਿ ਭਾਈ ਜੋਗਿੰਦਰ ਸਿੰਘ ਕਿੰਨੇ ਬੱਚੇ ਆ? ਕਹਿਣ ਲੱਗਾ, ਮਹਾਰਾਜ ਕਿਰਪਾ ਵਾਹਿਗੁਰੂ ਦੀ, 7 ਬੱਚੇ ਨੇ ਹਾਜ਼ਰ ਕੀਤੇ ਇਹ ਨੇ। ਕਹਿੰਦੇ ਇੱਕ ਸਾਨੂੰ ਦੇ ਦਿਓ। ਕਹਿੰਦੇ ਮਹਾਰਾਜ ਤੁਹਾਡੇ ਜਿਹੜਾ ਮਰਜ਼ੀ ਲੈ ਜਾਓ। ਛੋਟੇ ਸੀ ਸੰਤ ਗਿਆਨੀ ਜਰਨੈਲ ਸਿੰਘ ਜੀ। ਸੋ ਤਿੰਨਾਂ ਦੀ ਚੋਣ ਕੀਤੀ, 10 ਸਾਲ ਦੀ ਉਮਰ ਹੈ। ਭੇਜਿਆ ਸੀ ਗਿਆਨੀ ਮੋਹਨ ਸਿੰਘ ਜੀ। ਸਤਸੰਗੀਓ, ਗਿਆਨੀ ਮੋਹਨ ਸਿੰਘ ਜੀ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸੱਚਖੰਡ ਦੇ ਰਹੇ ਜਦੋਂ ਹਮਲਾ ਆਇਆ ਸੀ। ਅਤੇ ਗਿਆਨੀ ਮੋਹਨ ਸਿੰਘ ਜੀ, ਗਿਆਨੀ ਪੂਰਨ ਸਿੰਘ ਜੀ, ਗਿਆਨੀ ਪ੍ਰੀਤਮ ਸਿੰਘ ਜੀ, ਇਹ ਉਸ ਵੇਲੇ ਦਰਬਾਰ ਸਾਹਿਬ ਦੇ ਵਿੱਚ ਸੇਵਾ ਦੇ ਵਿੱਚ ਹਾਜ਼ਰ ਰਹੇ। ਵਰਦੀਆਂ ਗੋਲੀਆਂ ਦੇ ਵਿੱਚ ਅੰਦਰੇ ਰਹੇ ਗੁਰੂ ਦੇ ਪਿਆਰੇ। ਬੜੀ ਸੇਵਾ ਕੀਤੀ ਸਤਸਿੰਘ ਰਾਜਗੜ੍ਹ ਤੋਂ ਗੁਰੂ ਦੇ ਪਿਆਰੇ ਨੇ। ਸੋ ਮਹਾਂਪੁਰਸ਼ਾਂ ਦੇ ਨਾਲ ਪਰਿਵਾਰਕ ਰਿਸ਼ਤੇਦਾਰੀ ਵੀ ਹੈ। 16 ਸਾਲ ਦੀ ਉਮਰ ਸੀ ਗਿਆਨੀ ਮੋਹਨ ਸਿੰਘ ਜੀ ਦੀ। ਮਹਾਂਪੁਰਸ਼ਾਂ ਨੇ ਭੇਜਿਆ ਕਿ ਜਾ ਪਚੰਗੀ ਨੂੰ ਬੁਲਾ ਕੇ ਲਿਆਂਦਾ। ਸੰਤ ਬਾਬਾ ਗੁਰਬਚਨ ਸਿੰਘ ਜੀ ਕਹਿਣ ਲੱਗੇ, ਰਾਤ ਦਾ ਸਮਾਂ ਸੀ, ਕਹਿੰਦੇ ਸਿੰਘੋ ਬਾਹਰ ਚਲੇ ਹੋ ਸਾਰੇ। 10 ਸਾਲ ਦੇ ਪਚੰਗੀ ਨੂੰ ਭਾਵ ਜਰਨੈਲ ਸਿੰਘ ਨੂੰ ਕਹਿਣ ਲੱਗੇ, ਮਹਾਂਪੁਰਸ਼ ਬਾਣੀ ਸੁਣਾ। 18 ਅੰਗ ਬਾਣੀ ਦੇ ਸੁਣਾਏ, ਨਾ ਕੋਈ ਦੀਵਾ ਅਤੇ ਨਾ ਕੋਈ ਲਾਈਟ, ਬਿਨਾਂ ਦੀਵੇ ਅਤੇ ਲਾਈਟ ਤੋਂ। ਅਤੇ ਮਹਾਂਪੁਰਸ਼ ਕਹਿਣ ਲੱਗੇ ਕਿ ਇਹਨੂੰ ਚਾਨਣ ਹੈ। ਬੇਨਤੀ ਕਰਦੇ ਹਾਂ ਸਤਸੰਗੀ, ਅਵਸਥਾ ਵੱਖ ਵੱਖ ਹੁੰਦੀਆਂ ਰੱਬ ਦੇ ਪਿਆਰਿਆਂ ਦੀਆਂ। ਬਿਨਾਂ
दीवे तो बिना लाइट तो नेरे विच बाणी पढ़ लेनी पोथी साहब तो वेख के। संत बाबा गुरबचन सिंह जी दी रात दे समय सुत्तियां ही बाणी पढ़ दे। सिंघां ने ख्याल किया कि शायद कई बार सुत्तियां रात नूं ध्यान बाणी च रवे ते रात नूं आपां कई बार बाणी पढ़दे हां ते हो सकदा कोई पौड़ी रह गई कोई पढ़ गए। सिंघां ने पोथियां प्रकाश कर लेनियां सोना ते 18-18, 20-20 अंग महापुरशां ने पढ़ी जाने ते सुत्तियां ने पुछया सी किसी ने तुहानू किवें पता लग जांदा कहिंदे गुरु की कृपा जदों नेत्र बंद करदे आ नींद आई हुंदी है ते अखर सुनहरी चमकदे ने जिवें हीरे जड़े ने हीरे इदां गुरबाणी के अखर चमकदे ने सी पढ़ी जांदे ए बख्शिश है प्यारिओ। एक समय कोई सिंघां ने कहा कि संत ज्ञानी जरनैल सिंह जी नूं कहिंदे कि महापुरशो फलाणा फलाणा व्यक्ति तुहाडी निंदिया बहुत करदा करदे ने अज भी कई करते प्यारे कईयां दी शरदा है कई उन्होंने संत रूप मानते ने कई ब्रह्म ग्यानी मानते प्यारे कई उन्होंने किसी निगाह ने वेखदा कोई किसी ना कोई अतवादी कहिंदा कोई वाखवादी कहिंदा कोई बहुत गलत बोलते ने हरेक की अपनी अपनी सत्संगी सोच है। तो महापुरशां नूं दस्सिया कि महापुरशो फलाणा फलाणा व्यक्ति बहुत तुहाडी निंदिया करदा। ਉਹ ਸਿੰਘਾਂ ਨੂੰ ਕਹਿਣ ਲੱਗੇ ਸਿੰਘੋ ਘਰਾਂ ਦੇ ਵਿੱਚ ਸਫਾਈ ਦੇ ਰੱਖੀਆਂ ਬੀਬੀਆਂ ਪਿੰਡਾਂ ਥਾਵਾਂ ਤੋਂ ਪੰਜਾਬ ਦੇਸ਼ ਤੋਂ ਆਪਾਂ ਆਏ ਹਾਂ ਗੋਹਾ ਕੂੜਾ ਕਰਦੀਆਂ ਬੀਬੀਆਂ ਛੋਟੇ ਪਰਿਵਾਰਾਂ ਦੀਆਂ ਅਤੇ ਕਹਿੰਦੇ ਕਿ ਭਾਈ ਤੁਸੀਂ ਉਹਨਾਂ ਨੂੰ ਪੈਸੇ ਦਿੰਦੇ ਹੋ ਹਾਂ ਮਹਾਂਪੁਰਸ਼ੋ ਮਾਇਆ ਦੇਈਦੀ ਉਹਨਾਂ ਨੂੰ ਦਾਣਾ ਫੱਕਾ ਦੇਈਦਾ ਰੋਟੀ ਪਾਣੀ ਦੇਈਦਾ ਕੱਪੜਾ ਲੀੜਾ ਦੇ ਦੇਈਦਾ ਝਾੜੂ ਘਰੋਂ ਲਿਆਉਂਦੀਆਂ ਕਿ ਕਿੱਥੋਂ ਲਿਆਉਂਦੀਆਂ ਕਹਿੰਦੇ ਨਹੀਂ ਝਾੜੂ ਹੀ ਦਿੰਦੇ ਅਸੀਂ। ਕਹਿਣ ਲੱਗੇ ਵੇਖੋ ਉਹ ਤੁਹਾਡੇ ਘਰ ਦੀ ਸਫਾਈ ਕਰਦੀਆਂ ਤੁਸੀਂ ਹਰੇਕ ਚੀਜ਼ ਦਿੰਦੇ ਹੋ ਉਹ ਹੱਥਾਂ ਨਾਲ ਸਫਾਈ ਕਰਦੀਆਂ ਛੋਟੇ ਹੁੰਦੇ ਮਾਂ ਬੱਚੇ ਦੀ ਕਿਰਿਆ ਸੋਧਦੀ ਹੈ ਹੱਥਾਂ ਨਾਲ ਉਹਦਾ ਮਲ ਮੂਤਰ ਧੋਂਦੀ ਹੈ ਹੱਥਾਂ ਨਾਲ। ਕਹਿੰਦੇ ਜਿਹੜਾ ਨਿੰਦਕ ਜ਼ਬਾਨ ਦੇ ਨਾਲ ਸਾਡੀ ਮੈਲ ਧੋਂਦਾ ਅਤੇ ਅਸੀਂ ਉਹਦੀ ਭਾਈ ਅਸੀਂ ਉਹਨੂੰ ਮਾੜਾ ਕਿਉਂ ਕਹੀਏ ਜੇ ਬੰਦਾ ਉਹ ਵਿਅਕਤੀ ਆਇਆ ਤਾਂ ਮੈਨੂੰ ਸਰੋਪਾ ਦੇਊਂਗਾ ਕਿਉਂਕਿ ਉਹ ਮੇਰੀ ਸੇਵਾ ਕਰ ਰਿਹਾ ਮੇਰੀ ਮੈਲ ਧੋ ਰਿਹਾ ਮੈਂ ਤਾਂ ਉਹਦਾ ਉਹਦਾ ਸਨਮਾਨ ਕਰਾਂਗਾ। ਇਹ ਰੱਬ ਦੇ ਪਿਆਰਿਆਂ ਦੇ ਬਚਨ ਜੇ ਕੋਈ ਨਿੰਦ ਕਰੇ ਹਰ ਜਨ ਕੀ ਜੇ ਕੋਈ ਵਿਅਕਤੀ ਹਰੀ ਦੇ ਪਿਆਰਿਆਂ ਦੀ ਨਿੰਦਿਆ ਕਰਦਾ ਹੈ ਨਿੰਦਕ ਬੰਦਾ ਆਪਣਾ ਗੁਣ ਨਾ ਗਵਾਵੇ। ਜਿਹੜਾ ਵਾਹਿਗੁਰੂ ਦਾ ਪਿਆਰਾ ਹੈ ਉਹ ਆਪਣੇ ਗੁਣ ਦਾ ਅਰਥ ਸੁਭਾਅ ਆਪਣੇ ਸੁਭਾਅ ਨੂੰ ਨਹੀਂ ਛੱਡਦਾ ਪਰਉਪਕਾਰੀ ਸੁਭਾਅ ਉਹ ਪਰਉਪਕਾਰ ਕਰੀ ਜਾਂਦਾ। ਬਾਬਾ ਸਾਹਿਬ ਸਿੰਘ ਜੀ ਬੇਦੀ ਸੋ ਉਹਨਾਂ ਦੀ CID ਲਈ ਸਰਕਾਰ ਨੇ ਉਹਦੇ ਪਿੱਛੇ ਇੱਕ ਅਫਸਰ ਲਾ ਦਿੱਤਾ ਅਤੇ ਸਤਸੰਗ ਜੀ ਉਹ ਮਹਾਂਪੁਰਸ਼ ਇਸ਼ਨਾਨ ਕਰ ਰਹੇ ਸੀ ਦਰਿਆ ਦੇ ਵਿੱਚ ਅਤੇ ਇੱਕ ਬਿਛੂ ਰੁੜਿਆ ਵੇ ਉਹ ਬਿਛੂ ਨੂੰ ਚੁੱਕ ਕੇ ਮਹਾਂਪੁਰਸ਼ ਬਾਹਰ ਸੁੱਟਣ ਲੱਗੇ ਕਿ ਵਿਚਾਰਾ ਰੁੜਦਾ ਜਾ ਰਿਹਾ ਉਹਨੇ ਡੰਗ ਮਾਰਿਆ ਹਾਥੇ ਲੱਗਿਆ ਫਿਰ ਡਿੱਗ ਪਿਆ ਫਿਰ ਉਹ ਚੁੱਕਦੇ ਫਿਰ ਉਹ ਡੰਗ ਮਾਰਦਾ। ਉਹ ਜਿਹੜਾ ਅਫਸਰ CID ਵਾਲਾ ਸੀ ਕਹਿਣ ਲੱਗਾ ਕਿ ਇਸ ਮੁੱਜੀ ਜੀਵ ਨੂੰ ਪਾ ਭਿਆਨਕ ਜੀਵ ਨੂੰ ਕਿਉਂ ਤੁਸੀਂ ਵਾਰ ਵਾਰ ਚੁੱਕਦੇ ਹੋ ਤੁਹਾਡੀ ਡੰਗ ਮਾਰੀ ਜਾਂਦਾ ਛੁੱਟੋ ਪਰ ਮਰ ਦਿੰਦੇ ਹੋ। ਕਹਿੰਦੇ ਨਹੀਂ ਭਾਈ ਇੱਕ ਜੀਵ ਹੈ ਆਪਣਾ ਸੁਭਾਅ ਨਹੀਂ ਛੱਡ ਰਿਹਾ ਅਤੇ ਅਸੀਂ ਆਪਣਾ ਸੁਭਾਅ ਕਿਉਂ ਛੱਡੀਏ ਪਰਉਪਕਾਰ ਕਰਨਾ ਹਰੇਕ ਦਾ ਭਲਾ ਕਰਨਾ ਪਰਉਪਕਾਰੀ ਸੁਭਾਅ ਪਿਆਰੇ ਹੋ। ਮਹਾਂਪੁਰਸ਼ ਆਪਣੇ ਪਰਿਵਾਰ ਦੀ ਲੜਾਈ ਨਹੀਂ ਸੀ ਲੜ ਰਹੇ ਖੇਤ ਬੰਨੇ ਦੀ ਲੜਾਈ ਕੋਈ ਪਰਿਵਾਰਕ ਲੜਾਈ ਨਹੀਂ ਸੀ ਲੜ ਰਹੇ ਕੌਮ ਦੀ ਲੜਾਈ ਲੜ ਰਹੇ ਸੀ ਜਿਹੜੀ ਅੱਜ ਵੀ ਚੱਲ ਰਹੀ ਹੈ ਨਾ ਕਿਸਾਨਾਂ ਦਾ ਰੌਲਾ ਗੌਲਾ ਇਹ ਉਹ ਲੜਾਈ ਹੈ ਵੱਧ ਹੱਕਾਂ ਦੀ ਲੜਾਈ ਸੀ ਜਿਨਸਾਂ ਦੇ ਭਾਅ ਜਿਹੜੇ ਸੀ ਇਹ ਤੈਅ ਕਰਨ ਦੀ ਲੜਾਈ ਸੀ ਸਟੇਟਾਂ ਨੂੰ ਵੱਧ ਅਧਿਕਾਰ ਦੇਣ ਦੀ ਲੜਾਈ ਸੀ ਔਰ ਪਾਣੀਆਂ ਦੀ ਲੜਾਈ ਸੀ ਪਿਆਰਿਓ ਹੱਕਾਂ ਦੀ ਲੜਾਈ ਸੀ ਅਸੀਂ ਆਜ਼ਾਦੀ ਲਈ ਸਿਰ ਦਿੱਤੇ ਨੇ 90% ਅਤੇ ਜਦੋਂ ਹੱਕ ਲੈਣ ਦੀ ਲੜਾਈ ਆਉਂਦਾ ਗੱਲ ਆਉਂਦੀ ਅਤੇ ਸਰਕਾਰ ਸਾਡੀ ਗੱਲ ਨਹੀਂ ਸੁਣਦੀ। ਮਹਾਂਪੁਰਸ਼ ਪ੍ਰਮਾਣ ਦਿੰਦੇ ਸੀ ਕਿ ਫੌਜ ਦੇ ਵਿੱਚ ਇੱਕ ਰਾਊਂਡ ਜਿਹੜਾ ਸਤਸੰਗ ਹੁੰਦਾ ਹੈ ਗੋਲੀ ਬੰਦੂਕ ਦੀ ਇਹ ਗਾਇਬ ਹੋ ਗਈ ਕੁੱਟ ਕੁੱਟ ਕੇ ਇੱਕ ਨੌਜਵਾਨ ਗੁਰਸਿੱਖ ਮਾਰ ਦਿੱਤਾ ਬਾਅਦ ਵਿੱਚ ਇੱਕ ਹਿੰਦੂ ਦੇ ਕਮਰੇ 'ਚੋਂ ਬੈਰਕ 'ਚੋਂ ਉਹ ਨਿਕਲੀ ਗੋਲੀ ਮਤਲਬ ਹੈ ਕਿ ਇੰਨਾ ਵਿਤਕਰਾ
ਉਹਨੂੰ ਕੁਛ ਨਹੀਂ ਕਿਹਾ ਪਿਆਰਿਓ। ਇਸ ਲਈ ਇਹਨਾਂ ਚੀਜ਼ਾਂ 'ਤੇ ਮਹਾਂਪੁਰਸ਼ ਕਹਿੰਦੇ ਸੀ ਵੇਖੋ ਸਿੱਖਾਂ ਨਾਲ ਦੂਸਰੇ ਨੰਬਰ ਦੇ ਸ਼ਹਿਰੀਆਂ ਦਾ ਵਰਤਾਅ ਹੋ ਰਿਹਾ, ਮਤਰੇਈ ਮਾਂ ਵਾਲਾ ਵਰਤਾਅ ਹੋ ਰਿਹਾ, ਤਾਂ ਉਹਨਾਂ ਨੇ ਇਹ ਧਰਮ ਯੁੱਧ ਮੋਰਚਾ ਆਰੰਭ ਕੀਤਾ ਸੀ। ਸਮੇਂ ਦੀ ਸਰਕਾਰ ਨੇ ਗੱਲ 'ਤੇ ਕੀ ਸੁਣਨੀ ਸੀ, ਉਲਟਾ ਟੈਂਕ ਅਤੇ ਤੋਪਾਂ ਚਾੜ ਦਿੱਤੀਆਂ। ਕਿਸੇ ਵੀ ਦੇਸ਼ ਵਿੱਚ ਇੱਦਾਂ ਨਹੀਂ ਹੁੰਦਾ ਕਿ ਆਪਣੀ ਹੀ ਕੌਮ ਉੱਤੇ, ਆਪਣੀ ਪਰਜਾ 'ਤੇ, ਉਹ ਵੀ ਜਿਨ੍ਹਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ, ਉਹਨਾਂ ਦੇ ਧਾਰਮਿਕ ਸਥਾਨਾਂ 'ਤੇ ਟੈਂਕ 'ਤੇ ਤੋਪਾਂ ਚਾੜ ਦਿੱਤੇ ਜਾਣ। ਕਈ ਕਹਿੰਦੇ ਨੇ ਕਿ ਲਓ ਜੀ ਉੱਥੇ ਸੰਤ ਬੈਠੇ ਸੀ, ਤਾਂ ਨਹੀਂ ਭਾਈ, ਸੰਤ ਤਾਂ ਅਜੇ ਨਾਨਕ ਨਿਵਾਸ ਦੇ ਵਿੱਚ ਸੀ ਜਦੋਂ ਸਰਕਾਰ ਸਕੀਮਾਂ ਬਣਾਉਣ ਲੱਗ ਪਈ ਸੀ ਕਿ ਹਮਲਾ ਕਰੀਏ। ਸੋ ਹੋਰ ਗੁਰਦੁਆਰੇ ਸੈਂਤੀ ਉਹਨਾਂ 'ਤੇ ਹਮਲਾ ਕੀਤਾ ਗਿਆ। ਮੈਂ ਅੱਖੀ ਵੇਖਿਆ 1984 ਤੋਂ ਪਿੱਛੋਂ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਟੁੱਟੀ ਗੰਢੀ, ਉਹਦੇ 'ਚ ਤੋਪ ਦੇ ਗੋਲੇ ਵੱਜ ਵੱਜ ਕੇ ਮਘੋਰੇ ਨਿਕਲੇ, ਅੱਖੀ ਵੇਖੇ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ, ਸਰਾਵਾਂ ਸੜੀਆਂ ਅਤੇ ਬੇਅੰਤ ਲੋਕਾਂ ਦੀ ਉੱਥੇ ਮੌਤ ਹੋਈ, ਅੱਖੀ ਵੇਖਿਆ ਸੀ। ਮਤਲਬ 37 ਗੁਰਦੁਆਰਿਆਂ ਦੇ ਉੱਤੇ ਹਮਲਾ ਕੀਤਾ ਗਿਆ, ਉੱਥੇ ਕੜੇ ਸੰਤ ਬੈਠੇ ਸੀ। ਇਹ ਸਰਕਾਰ ਦੀ ਇੱਕ ਨੀਤੀ ਸੀ ਕਿ ਕਿਸੇ ਤਰ੍ਹਾਂ ਸਿੱਖਾਂ ਨੂੰ ਕੁਚਲ ਦਿਓ, ਜੇ ਫੌਜ ਸਾਡੀ ਬਗਾਵਤ ਨਾ ਕਰਦੀ। ਤਾਂ ਇਹਨਾਂ ਦਾ ਮਿਸ਼ਨ ਬਹੁਤ ਵੱਡਾ ਸੀ ਕਿ ਪਹਿਲਾਂ ਦਰਬਾਰ ਸਾਹਿਬ ਕਾਰਵਾਈ ਕਰੋ, ਫਿਰ ਪਾਕਿਸਤਾਨ ਦੇ ਨਾਲ ਜੰਗ ਲਾ ਕੇ ਅਤੇ ਮਾਰ ਮਾਰ ਤੋਪਾਂ ਦੇ ਗੋਲੇ ਆਪ ਹੀ ਅਤੇ ਤਬਾਹ ਕਰ ਦਿਓ ਪੰਜਾਬ ਨੂੰ। ਪਰ ਪਿਆਰਿਓ, ਇਹ ਕੌਮ ਜਿਹੜੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਗੀਧਰ ਜੀ ਦੀ ਸਾਜੀ ਹੈ, ਇਹਨੂੰ ਮਾਰਦੇ ਲੋਕ ਮਰ ਗਏ ਅਤੇ ਇਹ ਕੌਮ ਨਾ ਖਤਮ ਹੋਈ। ਇਸ ਲਈ ਜਿਹੜਾ ਵਾਹਿਗੁਰੂ ਦਾ ਪਿਆਰਾ ਹੈ, ਪਰਮੇਸ਼ੁਰ ਦੇ ਗੁਣ ਗਾਉਂਦਾ ਹੈ, ਜੀਆਂ ਦਾ ਭਲਾ ਕਰਦਾ ਹੈ, ਸਰਬੱਤ ਦਾ ਭਲਾ ਮੰਗਦਾ, ਜੇ ਕੋਈ ਉਹਦੀ ਨਿੰਦਿਆ ਕਰੇ, ਉਹ ਰੱਬ ਦਾ ਪਿਆਰਾ, ਵਾਹਿਗੁਰੂ ਦਾ ਪਿਆਰਾ, ਆਪਣਾ ਜਿਹੜਾ ਸੁਭਾਅ ਨਾ ਪਰਉਪਕਾਰੀ ਸੁਭਾਅ ਹੈ, ਜੀਆਂ ਦਾ ਭਲਾ ਕਰਨ ਦਾ ਸੁਭਾਅ ਹੈ, ਉਹ ਕਦੇ ਨਹੀਂ ਛੱਡਦਾ। ਭਾਈ ਰਹਾਓ, ਵਿਸ਼ਰਾਮ ਦੇ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਮਿਹਰ ਕਰਦੇ ਹਨ, ਜੋ ਕਿਛ ਕਰੇ ਸੋ ਆਪੇ ਸੁਆਮੀ। ਉਹ ਵਾਹਿਗੁਰੂ ਦੇ ਪਿਆਰਿਆਂ ਨੂੰ ਇਹ ਵਿਸ਼ਵਾਸ ਹੈ ਕਿ ਜੋ ਕੁਛ ਕਰਦਾ ਹੈ ਪਰਮਾਤਮਾ, ਵਾਹਿਗੁਰੂ ਆਪ ਹੀ ਕਰਦਾ, ਜੋ ਕੁਛ ਹੋ ਰਿਹਾ ਇਹ ਪਰਮਾਤਮਾ ਦੀ ਰਜ਼ਾ ਹੈ ਪਿਆਰਿਓ। ਸੋ ਸੰਤ ਸਿੰਘ ਜੀ ਮਸਕੀਨ ਪੰਥ ਦੇ ਪ੍ਰਸਿੱਧ ਕਥਾਵਾਚਕ ਹੋਏ ਨੇ, ਉਹਨਾਂ ਦੀ ਕਥਾ ਸੁਣੋ ਅਤੇ ਉਹਦੇ 'ਚ ਇੱਕ ਆਪਾਂ ਨੂੰ ਆਨਲਾਈਨ ਉੱਤੇ ਪਈ ਹੀ ਕਥਾ ਹੈ। ਉਹ ਕਹਿੰਦੇ ਕਿ ਇੱਕ ਵਾਰ ਦਰਬਾਰ ਸਾਹਿਬ ਕਥਾ ਦੀ ਡਿਊਟੀ ਲੱਗੀ, ਉਹ ਹਰੇਕ ਸਾਲ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਦੀਵਾਲੀ 'ਤੇ 20 ਦਿਨ ਕਥਾ ਕਰਦੇ ਸੀ ਹਰੇਕ ਸਾਲ ਹੀ। ਕਹਿੰਦੇ 1983 ਦੀ ਜਾਂ 83 ਦੀ ਗੱਲ ਹੈ, 1983 'ਚ ਅਕਤੂਬਰ ਮਹੀਨੇ ਦੇ ਵਿੱਚ ਇਹ ਪ੍ਰਕਾਸ਼ ਗੁਰਪੁਰਬ ਗੁਰੂ ਰਾਮਦਾਸ ਜੀ ਦਾ ਆਉਂਦਾ ਅਤੇ ਦੀਵਾਲੀ ਆਉਂਦੀ ਪਿਆਰਿਓ। ਕਥਾ ਹੋਈ, ਕਥਾ ਤੋਂ ਬਾਅਦ ਵਿੱਚ ਪ੍ਰਬੰਧਕ ਆਪਸ ਵਿੱਚ ਲੜ ਪਏ, ਪ੍ਰਬੰਧਕਾਂ ਦੀ ਕਿਸੇ ਗੱਲ ਤੋਂ ਆਪਸ ਵਿੱਚ ਨੋਕ ਝੋਕ ਹੋ ਗਈ, ਪੱਗਾਂ ਲਹਿ ਗਈਆਂ, ਲੜਾਈ ਬਹੁਤ ਹੋਈ। ਮਸਕੀਨ ਜੀ ਬੜੇ ਖਫਾ ਹੋਏ, ਕਹਿਣ ਲੱਗੇ ਕਿ ਕਥਾ ਦਾ ਆਹ ਫਲ ਮਿਲਿਆ, ਆਹ ਤੁਹਾਡੇ 'ਤੇ ਅਸਰ ਹੋਇਆ ਕਿ ਤੁਸੀਂ ਪੱਗਾਂ ਲਾ ਲਈਆਂ ਆਪਸ ਵਿੱਚ, ਕਿੰਨਾ ਲੜਾਈ ਝਗੜਾ ਕੀਤਾ। ਮਸਕੀਨ ਜੀ ਕਹਿੰਦੇ ਕਿ ਉਸ ਵੇਲੇ ਕਥਾ ਸੁਣ ਰਹੇ ਸੀ ਸੰਤ ਬਾਬਾ ਬਲਵੰਤ ਸਿੰਘ ਜੀ, ਬਾਬੇ ਕੁੱਲੀ ਵਾਲੇ, ਅਤੇ ਉਹ ਮੈਨੂੰ ਕਹਿਣ ਲੱਗੇ ਮਸਕੀਨ ਜੀ ਇਹ ਤਾਂ ਲੜਾਈ ਕੁਛ ਵੀ ਨਹੀਂ, ਇੱਥੇ ਜੰਗ ਹੋਣੀ, ਇੰਨੀ ਜ਼ਿਆਦਾ ਇੰਨਾ ਜ਼ਿਆਦਾ ਖੂਨ ਖਰਾਬਾ ਹੋਏਗਾ, ਉਹਦੇ 'ਚ ਤੂੰ ਹੀ ਫਸੇਗਾ, ਜੰਗ ਹੋਣੀ ਹੈ, ਏਡੀ ਭਿਆਨਕ ਜੰਗ ਹੋਵੇਗੀ ਕਿ ਹਜ਼ਾਰਾਂ ਲੋਕ ਜਿਹੜੇ ਮਾਰੇ ਜਾਣਗੇ, ਅਤੇ ਕਹਿੰਦੇ ਯਾਦ ਰੱਖੀ ਤੂੰ ਹੀ ਉਹਦੇ 'ਚ ਫਸੇਗਾ। ਮਸਕੀਨ ਜੀ ਕਹਿੰਦੇ ਮੈਂ ਉਦੋਂ ਹੈਰਾਨ ਹੋਇਆ ਕਿ ਕਹਿੰਦੇ ਉਹ ਗੱਲ ਹੋਈ, ਕਹਿੰਦੇ ਮੈਂ ਵੀ ਕੁਦਰਤੀ ਆਇਆ ਸੀ ਅਤੇ ਜੰਗ ਚੱਲੀ ਅਤੇ ਉਹਦੇ ਵਿੱਚ ਮੈਂ ਵੀ ਫਸਿਆ। ਮਤਲਬ ਇਹ ਲਿਖਤਾਂ ਦੀਆਂ ਵਾਹਿਗੁਰੂ ਦੀਆਂ, ਪਰਮਾਤਮਾ ਦੀ ਖੇਡ ਹੁੰਦੀ ਪਿਆਰਿਓ। ਜੋ ਕਿਛ ਕਰੇ ਸੋ ਆਪੇ ਸੁਆਮੀ, ਜੋ ਕਿਛ ਕਰਦਾ ਹੈ ਉਹ ਮਾਲਕ ਵਾਹਿਗੁਰੂ ਆਪ ਹੀ ਕਰਦਾ, ਹਰ ਆਪੇ ਕਾਰ ਕਮਾਵੈ। ਹਰੀ ਜੀ ਵਾਹਿਗੁਰੂ ਜੀ ਹਰੇਕ ਕੰਮ ਆਪ ਹੀ ਕਰਵਾ ਰਿਹਾ, ਹਰੇਕ ਜੀਵ ਦੇ ਅੰਦਰ ਬੈਠਾ ਵੇਖਣਾ, ਬੋਲਣਾ, ਤੁਰਨਾ, ਫਿਰਨਾ, ਇਹ ਵਾਹਿਗੁਰੂ ਦੀ ਰਜ਼ਾ, ਉਹਦੀ ਰਜ਼ਾ 'ਚ ਹੋ ਰਿਹਾ ਭਾਈ।
ਹਰ ਆਪੇ ਹੀ ਮਤ ਦੇਵੈ ਸੁਆਮੀ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਿਹਰ ਕਰਦੇ ਨੇ, ਉਹ ਮਾਲਕ ਵਾਹਿਗੁਰੂ ਆਪ ਹੀ ਸ੍ਰੇਸ਼ਟ ਮਤ ਦਿੰਦਾ ਹੈ। ਜਿਹਦੇ ਉੱਤੇ ਪਰਮਾਤਮਾ ਮਿਹਰ ਕਰੇ ਸ੍ਰੇਸ਼ਟ ਮਤ ਦੇ ਦਿੰਦਾ, ਅਤੇ ਜਿਹਤੇ ਉਹਦੀ ਕਰੋਪੀ ਹੋ ਜਾਏ ਖੁਸ ਲਏ ਚੰਗਿਆਈ, ਉਹ ਤੋਂ ਮਤ ਪਰਮਾਤਮਾ ਜਿਹੜਾ ਹੈ ਉਹਦੀ ਮਤ ਮਾਰ ਦਿੰਦਾ, ਤਾਂ ਚੰਗਿਆਈ ਖੋਹ ਲੈਂਦਾ ਵਾਹਿਗੁਰੂ। ਸੋ ਸਾਡੇ ਲੀਡਰਾਂ ਦੀ ਜੇ ਸਤਸੰਗੀ ਵੇਖੀਏ, ਉਸ ਸਮੇਂ ਜਿਹੜੇ ਧਾਰਮਿਕ ਲੀਡਰ ਸੀ, ਇੰਨਾ ਕਿਰਦਾਰ ਉਹਨਾਂ ਦਾ ਨੀਵਾਂ ਸੀ, ਇੰਨਾ ਗਿਰਿਆ ਹੋਇਆ ਕਿਰਦਾਰ ਸੀ। ਭਾਵੇਂ ਜ਼ਾਲਮ ਫੌਜੀ ਚੜ੍ਹ ਕੇ ਆਏ ਸੀ, ਚ ਨੇਕ ਬੰਦੇ ਵੀ ਚੰਗੇ ਇਨਸਾਨ ਵੀ ਹੁੰਦੇ ਪਿਆਰਿਓ, ਅਤੇ ਸਮੇਂ ਦੀ ਸਰਕਾਰ ਨੇ ਇਹਨਾਂ ਨੂੰ ਬਚਾਉਣ ਲਈ ਲੀਡਰਾਂ ਨੂੰ ਕੁਛ ਅਫਸਰ ਭੇਜੇ। ਆਦਰਸ਼ ਸ਼ਰਮਾ, ਲੈਫਟੀਨੈਂਟ ਜਨਰਲ ਉਹਨੂੰ ਭੇਜਿਆ। ਉਹਦੀ ਨੈੱਟ 'ਤੇ ਪਈ ਹੋਈ ਵੀਡੀਓ ਹੈ, ਕਹਿੰਦਾ ਜਦੋਂ ਅਸੀਂ ਗਏ ਤਾਂ ਇਹ ਸਾਰੇ ਲੋਕ ਬੈਠੇ ਸੀ ਅੰਦਰ ਆਪਣੇ ਕਮਰਿਆਂ ਦੇ ਵਿੱਚ, ਤੇਜਸ ਸਮੁੰਦਰੀ ਹਾਲ ਦੇ ਵਿੱਚ। ਕਹਿੰਦੇ ਲੌਂਗੋਵਾਲ ਨੇ ਮੈਨੂੰ ਕਿਹਾ ਕਿ ਉਹ ਮਰ ਗਿਆ ਕਿ ਹੈਗਾ ਜੇ। ਵੇਖੋ ਇਹਨਾਂ ਦੇ ਕੰਮ, ਭਾਵ ਕਿ ਉਹਦਾ ਭਾਵ ਸੰਤ ਭਿੰਡਰਾਂ ਵਾਲੇ, ਉਹ ਮਰ ਗਿਆ ਕਿ ਹੈਗਾ ਜੇ। ਫਿਰ ਕਹਿੰਦਾ ਕਿ ਮੈਂ ਤੁਹਾਡੇ ਨਾਲ ਇਕੱਲਿਆਂ ਨਾਲ ਗੱਲ ਕਰਨਾ ਚਾਹੁੰਦਾ। ਲੌਂਗੋਵਾਲ ਵੀ ਟੋੜਾ ਵੀ ਦੋਨਾਂ ਨੇ ਕਹਿੰਦਾ ਇਹੀ ਗੱਲ ਕਹੀ, ਉਹ ਮਰ ਗਿਆ ਕਹੇਗਾ ਅਜੇ। ਇਹਨਾਂ ਦਾ ਇਹੀ ਸੀ ਕਿ ਇਹ ਗਲੋਂ ਲਵੇ ਮਰੇ, ਅਤੇ ਸਾਡੀ ਜਿਹੜੀ ਰਾਜਗੱਦੀ ਕਾਇਮ ਰਵੇ। ਜੇ ਇਹ ਰਹਿ ਗਿਆ ਤਾਂ ਸਾਰੇ ਹੀ ਸੇਖੇ ਦੇ ਨਾਲ ਜੁੜ ਜਾਣੇ, ਤਾਂ ਅਸੀਂ ਤਾਂ ਗਏ ਰਾਜਨੀਤੀ ਵਿੱਚ ਵੀ ਗਏ ਅਤੇ ਧਾਰਮਿਕ ਖੇਤਰ ਵਿੱਚ ਵੀ ਗਏ। ਇਹਨਾਂ ਨੇ ਹੀ ਇਸ਼ਾਰੇ ਕਰ ਕਰਕੇ ਇੰਦਰਾਂ ਨੂੰ ਤਾਂ ਹਮਲਾ ਕਰਨ ਲਈ ਪ੍ਰੇਰਿਆ। ਉਹ ਡਰਦੀ ਸੀ ਬਾਹਮਣੀ, ਉਹਦੇ 'ਚ ਇੰਨੀ ਹਿੰਮਤ ਨਹੀਂ ਸੀ ਪਿਆਰਿਓ ਕਿ ਖਾਲਸੇ ਨਾਲ ਟੱਕਰ ਲੈ ਲਵੇ। ਇਹਨਾਂ ਨੇ ਉਹਨੂੰ ਉਸਾਇਆ, ਇਹਨਾਂ ਵਾਰ ਵਾਰ ਚਿੱਠੀਆਂ ਕੀਤੀਆਂ, ਲਿਖੀਆਂ, ਵਾਰ ਵਾਰ ਫੋਨ 'ਤੇ ਗੱਲਬਾਤ ਕੀਤੀ, ਵਾਰ ਵਾਰ ਇਹਨਾਂ ਨੇ ਉਹਨੂੰ ਉਕਸਾਇਆ ਕਿ ਤੂੰ ਹਮਲਾ ਕਰ ਅਤੇ ਕੱਢ। ਇਹਨਾਂ ਨੂੰ ਮਤਲਬ ਨਹੀਂ ਕੋਈ ਦਰਬਾਰ ਸਾਹਿਬ ਢਹਿ ਜਾਏ, ਅਕਾਲ ਤਖ਼ਤ ਢਹਿ ਜਾਏ, ਸੰਗਤਾਂ ਸ਼ਹੀਦ ਹੋ ਜਾਣ, ਕੁਛ ਹੋ ਜਾਏ। ਇਹਨਾਂ ਨੂੰ ਤਾਂ ਆਪਣੀ ਰਾਜਗੱਦੀ ਚਾਹੀਦੀ ਹੈ। ਧਿਆਨ ਸਿੰਘ ਡੋਗਰਾ ਆਪਣੇ ਪੁੱਤ ਨੂੰ ਰਾਜਾ ਵੇਖਣਾ ਚਾਹੁੰਦਾ ਸੀ। ਸਿੱਖ ਭਾਵੇਂ ਸਾਰੇ ਮਰ ਜਾਣ ਪਿਆਰਿਓ, ਇਹ ਇਹਨਾਂ ਦੀ ਐਸੀ ਹਸਰਤ ਸੀ। ਉਹ ਦੱਸਦੇ ਨੇ ਅਫਸਰ, ਕਹਿੰਦੇ ਕਿ ਅਸੀਂ ਅੰਦਰ ਗਏ, ਇਹਨਾਂ ਨੇ ਮੰਗਾਂ ਕੀ ਰੱਖੀਆਂ। ਕਹਿੰਦੇ ਕਿ ਸਾਨੂੰ ਪਾਣੀ ਪਿਆਓ, ਸਾਨੂੰ ਪਾਣੀ ਦੀ ਘਾਟ ਹੈ, ਫਿਰ ਸਾਨੂੰ ਕੱਢੋ ਇੱਥੋਂ, ਕੌਮ ਮਰ ਰਹੀ ਹੈ, ਬੱਚੇ ਮਰ ਰਹੇ ਨੇ, ਬੀਬੀਆਂ ਭੈਣਾਂ ਸੰਗਤਾਂ ਸ਼ਹੀਦ ਹੋ ਰਹੀਆਂ। ਦੋਸਤੋ ਤੁਸੀਂ, ਤੁਹਾਨੂੰ ਆਪਣੀ ਫਿਕਰ ਪਈ ਕਿ ਸਾਨੂੰ ਬਾਹਰ ਲੈ ਜਾਓ, ਛੇਤੀ ਲੈ ਜਾਓ, ਕੋਈ ਸਾਨੂੰ ਮਾਰ ਨਾ ਦੇਵੇ। ਸਰਕਾਰ ਨੇ

ਮਰੋਗੇ ਤੁਸੀਂ ਬਾਅਦ ਵਿੱਚ ਵੀ ਤੇ ਤੁਹਾਨੂੰ ਗਦਾਰ ਕਹੇਗੀ ਕੌਮ। ਕੌਮ ਦਾ ਇੱਕ ਮਹਾਨ ਵਿਦਵਾਨ ਹੈ ਭਾਈ ਸੁਖਪ੍ਰੀਤ ਸਿੰਘ ਜੀ ਉਦੋਂ ਕੇ, ਉਹ ਕਹਿੰਦੇ ਮੈਂ ਗਿਆ ਸਿੰਗਾਪੁਰ ਤੇ ਸਿੰਗਾਪੁਰ ਏਅਰਪੋਰਟ ਤੇ ਕਹਿੰਦੇ ਮੈਨੂੰ ਕੋਈ ਮਿਲਿਆ, ਉਹਨੇ ਸਵਾਲ ਕੀਤਾ ਕਿ ਸਰਦਾਰ ਦੇ ਵਿੱਚ ਤੇ ਗਦਾਰ 'ਚ ਕੀ ਫਰਕ ਹੁੰਦਾ, ਸਰਦਾਰ ਦੇ ਵਿੱਚ ਤੇ ਗਦਾਰ 'ਚ ਕੀ ਅੰਤਰ ਹੁੰਦਾ। ਉਦੋਂ ਕਹਿੰਦੇ ਅੱਗੋਂ ਜਵਾਬ ਦਿੱਤਾ ਡਾਕਟਰ ਨੇ, ਕਹਿਣ ਲੱਗੇ ਕਿ ਇੰਝ ਕਰਿਓ ਤੁਸੀਂ ਅੰਮ੍ਰਿਤਸਰ ਜਾਇਓ, ਉੱਥੇ ਫੋਟੋਆਂ ਮਿਲ ਜਾਂਦੀਆਂ ਬਹੁਤ ਸਾਰੀਆਂ, ਲੌਂਗੋਵਾਲ ਦੀਆਂ ਫੋਟੋਆਂ ਮਿਲ ਜਾਣਗੀਆਂ, ਉਹਨੂੰ ਵੀ ਲੋਕ ਸੰਤ ਕਹਿੰਦੇ ਸੀ, ਸਰਕਾਰੀ ਸੰਤ ਜਾਂ ਰਾਜਨੀਤਿਕ ਸੰਤ, ਅਤੇ ਪਿੰਡਰਾਂ ਵਾਲੇ ਸੰਤਾਂ ਦੀ ਵੀ ਫੋਟੋ ਮਿਲ ਜਾਂਦੀ ਹੈ। ਅਤੇ ਕਹਿੰਦਾ ਫੋਟੋਆਂ ਲੈ ਕੇ ਸੰਤਾਂ ਦੀਆਂ ਅਤੇ ਫੋਟੋਆਂ ਲੈ ਕੇ ਲੌਂਗੋਵਾਲ ਦੀਆਂ ਅਤੇ ਬਹਿ ਜੀ ਬਾਹਰ ਉੱਥੇ ਬੈਠ ਕੇ, ਅਤੇ ਸੰਤਾਂ ਦੀ ਫੋਟੋ ਹਜ਼ਾਰ ਹਜ਼ਾਰ ਰੁਪਈਏ 'ਚ ਵੇਖੀ ਲੋਕ ਵੇਚੀ ਲੋਕਾਂ ਲੈ ਲੈਣੀ, ਲੌਂਗੋਵਾਲ ਦੀ ਫੋਟੋ ਮੁਫਤ ਫੜਾਈ ਲੋਕਾਂ ਨੂੰ, ਉਹਨਾਂ ਸੁੱਟ ਦੇਣੀ ਪਰਾਂ, ਲੌਂਗੋਵਾਲ ਦੀ ਫੋਟੋ ਮੁਫਤ ਫੜਾਈ ਜਾਈ ਅਤੇ ਸੰਤਾਂ ਦੀ ਫੋਟੋ 500 ਦੀ 1000 ਦੀ ਦੇਈ ਜਾਈ ਲੋਕਾਂ ਲਈ ਜਾਣੀ। ਉਹ ਇਹ ਗਦਾਰ ਅਤੇ ਸਰਦਾਰ 'ਚ ਫਰਕ, ਇਸ ਲਈ ਜਿਨ੍ਹਾਂ ਦੀ ਮੱਤ ਮਾਰ ਦਿੰਦਾ ਵਾਹਿਗੁਰੂ ਪਿਆਰਿਓ, ਉਹਦੀ ਉਹ ਤੋਂ ਚੰਗਿਆਈ ਖੋਹ ਲੈਂਦਾ ਵਾਹਿਗੁਰੂ। ਆਪੇ ਹੀ ਮਤ ਦੇਵੈ ਸਵਾਮੀ, ਮਾਲਕ ਆਪ ਹੀ ਮਤ ਦਿੰਦਾ, ਹਰ ਆਪੇ ਬੋਲ ਬੁਲਾਵੈ। ਫਿਰ ਵਾਹਿਗੁਰੂ ਆਪ ਹੀ ਆਪਣੇ ਪਿਆਰਿਆਂ ਕੋਲ ਚੰਗੇ ਬੋਲ ਬੁਲਵਾ ਲੈਂਦਾ, ਭਜਨ ਦੇ ਸਿਮਰਨ ਦੇ ਵਾਹਿਗੁਰੂ ਦੀ ਬੰਦਗੀ ਦੇ ਭਗਤੀ ਦੇ ਬੋਲ ਬੁਲਵਾ ਲੈਂਦਾ ਵਾਹਿਗੁਰੂ ਪਰਮਾਤਮਾ। ਹਰ ਆਪੇ ਪੰਚ ਤਤ ਬਿਸਥਾਰਾ, ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰਦੇ ਨੇ, ਹਰ ਭਾਵ ਵਾਹਿਗੁਰੂ ਆਪੇ ਪੰਚ ਤੱਤ ਵਿਸਥਾਰਾ, ਆਪ ਹੀ ਉਸਨੇ ਪੰਜਾਂ ਤੱਤਾਂ ਦਾ ਵਿਸਥਾਰ ਕੀਤਾ ਹੈ। ਪੰਚ ਤੱਤ ਕਰ ਤੋ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਪੰਜਾਂ ਤੱਤਾਂ ਦੀ ਇਹ ਸ੍ਰਿਸ਼ਟੀ ਸਾਜੀ ਹੈ, ਪੰਜਾਂ ਤੱਤਾਂ ਦੇ ਸਰੀਰ ਬਣੇ ਨੇ, ਪੰਜ ਤੱਤ ਪਿਆਰਿਓ ਧਰਤੀ ਆਕਾਸ਼ ਪਾਣੀ ਹਵਾ ਅਤੇ ਅੱਗ, ਇਹ ਪੰਜ ਤੱਤ ਨੇ, ਅਪ ਵਾਏ ਪ੍ਰਥਮੀ ਆਕਾਸ਼ਾ। ਸੋ ਇਹ ਜਿਹੜੇ ਪੰਜ ਤੱਤ ਨੇ, ਇਹਨਾਂ ਤੱਤਾਂ ਤੋਂ ਹੀ ਪਰਮਾਤਮਾ ਨੇ ਸਰੀਰ ਬਣਾਏ ਨੇ, ਤੱਤਾਂ ਤੋਂ ਹੀ ਸ੍ਰਿਸ਼ਟੀ ਸਾਜੀ ਵਾਹਿਗੁਰੂ ਨੇ, ਸੂਰਜ ਚੰਦ ਆਦਿਕ ਬਣੇ ਨੇ, ਇਹਨਾਂ ਪੰਜਾਂ ਦਾ ਤੱਤਾਂ ਦਾ ਵਿਸਥਾਰ ਕੀਤਾ ਵਾਹਿਗੁਰੂ ਨੇ। ਹਰ ਆਪੇ ਪੰਚ ਤੱਤ ਵਿਸਥਾਰਾ, ਪੰਜਾਂ ਤੱਤਾਂ ਦਾ ਹੀ ਇਹ ਵਿਸਥਾਰ ਕੀਤਾ, ਜਿੰਨੀ ਪ੍ਰਕਿਰਤੀ ਸ੍ਰਿਸ਼ਟੀ ਬਣੀ ਹੈ ਵਿੱਚ ਧਾਤੂ ਪੰਚ ਆਪ ਪਾਵੈ। ਫਿਰ ਪਰਮਾਤਮਾ ਆਪ ਹੀ ਇਹਨਾਂ ਜੀਆਂ ਦੇ ਅੰਦਰ ਪੰਜ ਜੋ ਧਾਤੂ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਪਰਮਾਤਮਾ ਨੇ ਆਪ ਹੀ ਜੀਵਾਂ ਦੇ ਅੰਦਰ ਪਾਏ ਹੋਏ ਨੇ। ਹਰ ਰੋਜ਼ ਆਪਾਂ ਅਨੰਦ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹਾਂ, ਉਹਦੇ 'ਚ ਪੜ੍ਹਦੇ ਹਾਂ ਕਿ ਇਹ ਮਨ ਚੰਚਲਾ ਚਤੁਰਾਈ ਕਿਹਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਹਨੇ ਤੁਸੀਂ ਮਨ ਮੇਰਿਆ, ਇਹ ਮਾਇਆ ਮੋਹਣੀ ਜੇ ਨੇ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿੰਨੇ ਕੀਤੀ, ਜਿਨ ਠਗੋਲੀ ਪਾਈ ਆ, ਕੁਰਬਾਨ ਕੀਤਾ ਤਿਸੇ ਵਿੱਟੋ ਜਿਨ ਮੋਹ ਮਿੱਠਾ ਲਾਇਆ। ਇਹ ਪਰਮਾਤਮਾ ਨੇ ਵਿਕਾਰ ਆਦਿਕ ਵੀ ਪੈਦਾ ਕੀਤੇ ਨੇ, ਗੁਣ ਵੀ ਉਹਨੇ ਪੈਦਾ ਕੀਤੇ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਵੀ ਚਾਹੀਦੇ ਨੇ। ਇੱਕ ਲਿਮਿਟ 'ਚ ਰਹਿਣ, ਇੱਕ ਬਾਉਂਡਰੀ ਦੇ ਅੰਦਰ ਰਹਿਣ ਤਾਂ ਠੀਕ ਹੈ, ਕੋਈ ਵੀ ਚੀਜ਼ ਹੈ ਆਪਣੀ ਹੱਦ ਵਿੱਚ ਰਹੇ ਤਾਂ ਉਹ ਸਹੀ ਹੈ, ਜੇ ਹੱਦ ਤੋਂ ਬਾਹਰ ਜਾਂਦੀ ਤਾਂ ਉਹ ਦੁੱਖਦਾਈ ਹੈ। ਇਹ ਵਿਕਾਰ ਜਿਹੜੇ ਪੈਦਾ ਕੀਤੇ ਵਾਹਿਗੁਰੂ ਨੇ, ਕਾਮ ਸ੍ਰਿਸ਼ਟੀ ਨੂੰ ਵਧਾਉਣ ਲਈ ਪੈਦਾ ਕੀਤਾ ਪਰਮਾਤਮਾ ਨੇ ਕਿ ਜੀਵ ਸੰਸਾਰ ਦੇ ਗਾਂਹ ਸ੍ਰਿਸ਼ਟੀ ਚੱਲਦੀ ਰਹੇ। ਕ੍ਰੋਧ ਵੀ ਪੈਦਾ ਕੀਤਾ ਪਿਆਰਿਓ, ਇਹ ਵੀ ਜ਼ਰੂਰੀ ਹੈ ਕਿ ਬੰਦੇ ਅੰਦਰ ਥੋੜ੍ਹਾ ਬਹੁਤਾ ਕ੍ਰੋਧ ਵੀ ਰਸ ਵੀ ਹੋਵੇ, ਲੋਭ ਵੀ ਹੋਣਾ ਚਾਹੀਦਾ, ਤਾਂ ਹੀ ਇਸ ਸੰਸਾਰ ਦੀ ਤਰੱਕੀ ਹੋਈ ਹੈ। ਲੋਭ ਚਾਹੀਦਾ ਪਰ ਲਿਮਿਟ ਤੋਂ ਵੱਧ ਕਰਾਂਗੇ ਤਾਂ ਉਹ ਨੁਕਸਾਨਦਾਇਕ ਹੈ। ਇਸ ਲਈ ਪਰਮਾਤਮਾ ਨੇ ਵਿੱਚ ਇਸ ਸਰੀਰ ਸੰਸਾਰ ਦੇ ਵਿੱਚ ਧਾਤੂ ਪੰਚ ਆਪ ਪਾਵੈ, ਪੰਜ ਜਿਹੜੇ ਇਹ ਧਾਤੂ, ਪੰਜ ਜਿਹੜੇ ਵਿਕਾਰ ਆਦਿਕ ਨੇ, ਇਹ ਵਾਹਿਗੁਰੂ ਨੇ ਪੈਦਾ ਕਰ ਦਿੱਤੇ ਹਨ। ਜਨ ਨਾਨਕ ਸਤਿਗੁਰ ਮੇਲੇ ਆਪੇ, ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਮੇਰ ਕਰਦੇ ਨੇ। ਜਨ ਨਾਨਕ ਦਾ ਅਰਥ ਹੈ, ਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਮੈਂ ਦਾਸ ਵਾਹਿਗੁਰੂ ਇਹ ਬਚਨ ਕਰਦਾ ਹਾਂ, ਸਤਿਗੁਰ ਮੇਲੇ ਆਪੇ, ਆਪ ਹੀ ਪਰਮਾਤਮਾ ਕਿਰਪਾ

ਕਰਕੇ ਪੂਰੇ ਗੁਰੂ ਨਾਲ ਮਿਲਾ ਦਿੰਦਾ ਪਿਆਰਿਓ। ਇੱਕ ਚੱਕਰ ਹੈ, ਵਾਹਿਗੁਰੂ ਕਿਰਪਾ ਕਰੇ ਤੇ ਪੂਰਾ ਗੁਰੂ ਮਿਲਦਾ, ਪੂਰਾ ਗੁਰੂ ਕਿਰਪਾ ਕਰੇ ਤੇ ਪਰਮਾਤਮਾ ਮਿਲਦਾ। ਇਹ ਚੱਕਰ ਹੈ, ਪਰਮੇਸ਼ਰ ਨੇ ਬਣਾਇਆ ਹੋਇਆ, ਇਹ ਵਿਧੀ ਬਣਾ ਦਿੱਤੀ ਹੈ ਕਿ ਪਰਮਾਤਮਾ ਮਿਹਰ ਕਰੇ ਤੇ ਪੂਰਾ ਗੁਰੂ ਮਿਲਦਾ, ਪੂਰਾ ਗੁਰੂ ਕਿਰਪਾ ਕਰੇ ਤੇ ਪਰਮਾਤਮਾ ਮਿਲਦਾ ਸਤਸੰਗੀਓ। ਇਸ ਲਈ ਪਰਮਾਤਮਾ ਨੇ ਇਹ ਖੇਡ ਬਣਾਈ ਹੈ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਪ ਸੁਣਾਇਆ, ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੈ ਨਾਰਦੈ ਵੇਦ ਵਿਆਸੈ ਕੋਏ। ਭਾਈ ਗੁਰੂ ਤੋਂ ਬਿਨਾਂ ਕਦੇ ਵੀ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਕੋਈ ਬ੍ਰਹਮਾ ਨੂੰ ਪੁੱਛ ਲੈ, ਕੋਈ ਦੂਜੇ ਦੇਵੀ ਦੇਵਤਿਆਂ ਰਿਖੀਆਂ ਮੁਨੀਆਂ ਨੂੰ ਪੁੱਛ ਲੈ, ਅੱਜ ਤੱਕ ਕਿਸੇ ਨੂੰ ਵੀ ਗੁਰੂ ਤੋਂ ਬਿਨਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ। ਰੋਜ਼ ਹੀ ਆਪਾਂ ਪੜ੍ਹਦੇ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ। ਦਰ ਕੀ ਹੈ? ਦਰ ਹੈ ਗੁਰੂ, ਘਰ ਕੀ ਹੈ? ਪਰਮਾਤਮਾ। ਹੁਣ ਆਪਾਂ ਗੁਰੂ ਘਰ ਆਏ ਹਾਂ, ਆ ਦਰ ਲੰਘ ਕੇ ਅੰਦਰ ਆਵਾਂਗੇ ਨਾ। ਇੱਦਾਂ ਹੀ ਜੇ ਗੁਰੂ ਵਾਲੇ ਬਣਾਂਗੇ ਤਾਂ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਤੱਕ ਜਾ ਸਕਦੇ ਹਾਂ। ਦਰ ਹੈ ਗੁਰੂ ਅਤੇ ਘਰ ਹੈ ਪਰਮੇਸ਼ਰ। ਇਸ ਲਈ ਆਪ ਹੀ ਵਾਹਿਗੁਰੂ ਕਿਰਪਾ ਕਰਕੇ ਅਤੇ ਪੂਰੇ ਗੁਰੂ ਨਾਲ ਮਿਲਾ ਦਿੰਦਾ ਭਾਈ। ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਗਿਆ, ਮੋਖ ਮੁਕਤ ਤਿੰਨ ਪਾਇਆ, ਉਹਨਾਂ ਪਿਆਰੇ ਮੁਕਤੀ ਪਾਲਣਾ ਕੀਤੀ ਹੈ ਗੁਰੂ ਦੀ ਕਿਰਪਾ ਨਾਲ, ਉਹ ਵਾਹਿਗੁਰੂ ਦੇ ਪਿਆਰੇ ਮੁਕਤ ਹੋ ਗਏ। ਜਿਹੜੇ ਗੁਰੂ ਵਾਲੇ ਹਨ ਸਤਸੰਗੀ, ਉਹੀ ਪਰਮਾਤਮਾ ਦੀ ਬਖਸ਼ਿਸ਼ ਪਾ ਸਕਦੇ ਨੇ। ਜਨ ਨਾਨਕ ਸਤਿਗੁਰ ਮੇਲੇ ਆਪੇ, ਆਪ ਹੀ ਪਰਮਾਤਮਾ ਕਿਰਪਾ ਕਰਕੇ। ਗੁਰੂ ਰਾਮਦਾਸ ਜੀ ਫਰਮਾਉਂਦੇ ਨੇ ਕਿ ਆਪ ਹੀ ਪਰਮਾਤਮਾ ਮਿਲਦਾ ਹੈ ਪੂਰੇ ਗੁਰੂ ਨਾਲ। ਹਰ ਆਪੇ ਝਗੜ ਚੁਕਾਵੇ, ਫਿਰ ਆਪ ਹੀ ਪਰਮਾਤਮਾ ਇਹ ਸਾਰੇ ਝਗੜੇ ਖਤਮ ਕਰ ਦਿੰਦਾ, ਜਨਮ ਦੇ ਮਰਨ ਦੇ ਵਿਕਾਰਾਂ ਦੇ ਸੰਸਾਰ ਦੇ ਵਿਹਾਰਾਂ ਦੇ ਝਗੜੇ। ਪਿਆਰਿਓ, ਧਰਮਾਂ ਦੀ ਆਪਸ ਵਿੱਚ ਈਰਖਾ ਖੈ ਬਾਜੀ, ਇਹ ਸਾਰਾ ਕੁਛ ਪਰਮਾਤਮਾ ਨੇ ਹੀ ਰਚਨਾ ਰਚੀ ਅਤੇ ਉਹੀ ਖਤਮ ਕਰਦਾ। ਈਰਖਾ ਦੁਵੈਸ਼ ਮਨ 'ਚ ਪੈਦਾ ਹੋ ਜਾਣੀ ਸਤਸੰਗੀਓ। ਬਾਣੀ 'ਚ ਲਿਖਿਆ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ, ਦਾਨੰ ਪਰਾਪੂਰਪੇਣ ਪੂਚੰਤੇ ਮਹੀਪਤੇ ਵਿਪਰੀਤ ਮੁੱਦਿਅੰ ਮਾਰਤ ਲੋਕੇ ਨਾਨਕ ਚਿਰੰਕਾਲ ਦੁੱਖ ਭੋਗਤੇ। ਕਈ ਜਨਮਾਂ ਦੇ ਵਿੱਚ ਦਾਨ ਪੁੰਨ ਕੀਤੇ, ਉਹਦਾ ਫਲ ਮਿਲਿਆ ਕਿ ਧਰਤੀ ਦੇ ਰਾਜੇ ਬਣ ਗਏ, ਰਾਜ ਕਰਨ ਲੱਗ ਗਏ, ਰਾਜ ਉੱਤੇ ਬੈਠ ਗਏ ਅਤੇ ਰਾਜ ਦਾ ਅਹੰਕਾਰ ਹੋ ਗਿਆ। ਛੋਟੀਆਂ ਕੌਮਾਂ ਨੂੰ ਖਤਮ ਹੀ ਕਰਦੀ, ਰਹਿਣ ਨਾ ਦਈਏ। ਵਿਪਰੀਤ ਬੁੱਧੀ ਨੂੰ ਮਾਰਤ ਲੋਕੇ, ਦਿਮਾਗ ਉਲਟ ਹੋ ਗਿਆ, ਦਿਮਾਗ ਖਰਾਬ ਹੋ ਗਿਆ, ਰਾਜ ਦਾ ਐਸਾ ਹੰਕਾਰ ਚੜ੍ਹ ਗਿਆ ਮਨ ਦੇ ਉੱਤੇ ਕਿ ਕਿਸੇ ਦੇ ਧਾਰਮਿਕ ਅਸਥਾਨ 'ਤੇ ਤੋਪਾਂ ਟੈਂਕ ਚਾੜ੍ਹ ਦਿਓ। ਇਹ ਵੀ ਇੱਕ ਰਾਜ ਦਾ ਮਾਦੀ ਹੈ, ਅਹੰਕਾਰ ਹੀ ਹੈ ਕਿ ਰਾਜ ਸੱਤਾ ਸਾਡੇ ਕੋਲ ਆ ਗਈ ਹੈ। ਕੁਝ ਲੀਡਰਾਂ ਨੇ ਜਦੋਂ ਦੇਸ਼ ਦੀ ਵੰਡ ਹੋਈ ਸੀ, ਕਿਹਾ ਸੀ ਸਾਡੇ ਲੀਡਰਾਂ ਨੂੰ ਕਿ ਭਾਈ ਤੁਸੀਂ ਵੱਖਰਾ ਆਪਣਾ ਰਾਜ ਲੈ ਲਓ, ਨਹੀਂ ਜੀ ਅਸੀਂ ਤਾਂ ਇਹਨਾਂ ਦੇ ਨਾਲ ਰਵਾਂਗੇ। ਭਲਿਓ, ਇਹਨਾਂ ਨੂੰ ਤੁਸੀਂ ਗੁਲਾਮ ਵੇਖਿਆ, ਗੁਲਾਮ ਆਜ਼ਾਦ ਨਹੀਂ ਵੇਖਿਆ। ਜਿੱਦਣ ਇਹ ਆਜ਼ਾਦ ਹੋ ਗਏ ਤਾਂ ਫਿਰ ਇਹ ਦੱਸਣਗੇ ਤੁਹਾਨੂੰ ਗੱਲ ਸਹੀ। ਪਿਆਰਿਓ, ਫਿਰ ਇਹਨਾਂ ਰਾਜ ਉੱਤੇ ਬੈਠ ਕੇ ਅਤੇ ਸਾਡੇ ਨਾਲ ਕੀ ਕੁਛ ਕੀਤਾ, ਕਿੰਨੇ ਅਨਿਆਂ ਕੀਤੇ, ਪੰਜਾਬ ਨਾਲ ਵਾਰ ਵਾਰ ਵਿਤਕਰਾ ਕੀਤਾ ਗਿਆ, ਸਾਡਾ ਪਾਣੀ ਖੋਹ ਕੇ ਦੂਜੀਆਂ ਸਟੇਟਾਂ ਨੂੰ ਦਿੱਤਾ ਗਿਆ ਫਰੀ 'ਚ। ਦੂਸਰੀਆਂ ਸਟੇਟਾਂ ਤੋਂ ਅਸੀਂ ਲੈ ਕੇ ਆਉਂਦੇ ਹਾਂ ਧਰਤੀ 'ਚੋਂ ਨਿਕਲੇ ਹੋਏ ਖਣਿਜ ਪਦਾਰਥ, ਮੁੱਲ ਲੈ ਕੇ ਆਉਂਦੇ ਹਾਂ, ਪੱਥਰ ਲੈ ਕੇ ਆਉਂਦੇ, ਮੁੱਲ ਕੋਲਾ ਮੁੱਲ ਲੈ ਕੇ ਆਉਂਦੇ ਹਾਂ, ਉਹ ਉਹਨਾਂ ਸਟੇਟਾਂ ਦੀ ਪ੍ਰੋਪਰਟੀ ਹੈ। ਪਰ ਸਾਡੇ ਦੇਸ਼ ਦੇ ਵਿੱਚ ਦੀ ਪੰਜਾਬ ਦੇ ਵੀ ਦੀ ਦਰਿਆ ਲੰਘਦੇ ਨੇ, ਸਾਨੂੰ ਰੋੜਦੇ ਨੇ, ਸਾਨੂੰ ਡੋਬਦੇ ਨੇ। ਅਤੇ ਭਾਈ, ਉਹ ਪਾਣੀ ਜਿਹੜਾ ਫਰੀ ਦਿੱਤਾ ਗਿਆ ਦੂਜੀਆਂ ਸਟੇਟਾਂ ਨੂੰ, ਕਿੰਨੇ ਵਿਤਕਰੇ ਦੀ ਗੱਲ ਪਿਆਰਿਓ। ਹੁਣ ਦੋ ਭਰਾ ਆਪਸ ਵਿੱਚ ਵੱਖ ਹੋ ਗਏ, ਪ੍ਰੋਪਰਟੀ ਦੀ ਵੰਡ ਹੋ ਜਾਂਦੀ ਸਤਸੰਗੀਓ। ਹੁਣ ਪੰਜਾਬ ਦੇ ਵਿੱਚ ਹਰਿਆਣਾ ਕੱਢ ਦਿੱਤਾ ਗਿਆ ਅਤੇ ਹਰਿਆਣੇ ਵਿੱਚ ਵਗਦੀ ਜਮਨਾ, ਅਤੇ ਯਮੁਨਾ ਦੇ ਪਾਣੀ ਦਾ ਕੋਈ ਨਿਆਂ ਨਹੀਂ ਕਿ ਇਹ ਪਾਣੀ ਪੰਜਾਬ ਨੂੰ ਮਿਲਣਾ ਚਾਹੀਦਾ ਹੈ। ਜਿਹੜੇ ਪੰਜਾਬ 'ਚ ਦਰਿਆ ਵਗਦੇ ਉਹਦਾ ਪਾਣੀ ਹਰਿਆਣੇ ਨੂੰ ਦਿਓ ਜੀ। ਯਮੁਨਾ ਲਿੰਕ ਨਹਿਰ ਬਣਾ ਕੇ, ਸਤਲੁਜ ਯਮੁਨਾ ਲਿੰਕ SYL, ਅਤੇ ਉਹ ਬਣਾ ਕੇ ਪਾਣੀ ਹਰਿਆਣੇ ਨੂੰ ਦਿਓ, ਅਤੇ ਜਿਹੜਾ ਯਮੁਨਾ ਵਗਦੀ ਹੈ ਹਰਿਆਣੇ 'ਚ ਉਹਦਾ ਪਾਣੀ ਸਾਨੂੰ ਪੰਜਾਬ ਨੂੰ ਦਿਓ। ਕਾਨੂੰਨ ਹੈ, ਇੱਕ ਨਿਯਮ ਹੈ,
ਇੱਕ ਅਸੂਲ ਹੈ, ਪਰ ਉਹ ਗੱਲ ਕਰਨੀ ਨਹੀਂ ਕਰਨਾ ਤੇ ਪੰਜਾਬ ਨਾਲ ਵਿਤਕਰ ਸਤਸੰਗੀਓ। ਪੰਜਾਬ ਦਾ ਪਾਣੀ ਦੇਣਾ ਦੂਜੀਆਂ ਸਟੈਂਡਰਡ, ਉਹ ਦੂਜੀਆਂ ਸਟੇਟਾਂ ਦੇ ਵਿੱਚ ਜਿਹੜਾ ਪਾਣੀ ਚੱਲਦਾ ਹੈ ਉਹ ਨਹੀਂ ਦੇਣਾ ਪੰਜਾਬ ਨੂੰ, ਕਿਉਂਕਿ ਪਹਿਲਾਂ ਇਕੱਠਾ ਹੀ ਪੰਜਾਬ ਸੀ, ਇਹਦੇ ਵਿੱਚ ਹੀ ਜਮਨਾ ਚੱਲਦਾ ਸੀ ਪੰਜਾਬ 'ਚ ਹੀ। ਜਦੋਂ ਪੰਜਾਬ 'ਚੋਂ ਹਰਿਆਣਾ ਕੱਢ ਦਿੱਤਾ ਗਿਆ ਅਤੇ ਹਰਿਆਣੇ ਨੂੰ ਜਿਹੜਾ ਹੈ ਇਹ ਪੰਜਾਬ 'ਚੋਂ ਹੱਕ ਮਿਲੇ, ਅਤੇ ਜਿਹੜਾ ਹਰਿਆਣੇ 'ਚ ਪੰਜਾਬ ਪਾਣੀ ਚੱਲਦਾ ਉਹਦਾ ਹੱਕ ਵੀ ਸਾਨੂੰ ਮਿਲਣਾ ਚਾਹੀਦਾ। ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਮੋਰਚਾ ਲੱਗਿਆ ਸੀ। ਹੋਰ ਸੰਤਾਂ ਦਾ ਕੋਈ ਪੈਲੀ ਦਾ ਬੰਨੇ ਦਾ ਵਾਟਰ ਥੋੜ੍ਹੀ ਸੀ ਰੌਲਾ, ਉਹਨਾਂ ਦਾ ਰੌਲਾ ਅਤੇ ਕੌਮ ਦੀ ਭਲਾਈ ਵਾਸਤੇ ਸੀ ਪਿਆਰਿਓ। ਇਸ ਲਈ ਅੱਜ 5 ਜੂਨ ਹੈ, 5 ਜੂਨ ਸਾਰਾ ਦਿਨ ਜੰਗ ਚੱਲਦੀ ਰਹੀ, ਭਾਵ ਕਿ 4 ਜੂਨ ਨੂੰ ਤੜਕੇ 4:45 ਇਹ ਗੋਲਾਬਾਰੀ ਸ਼ੁਰੂ ਹੋਈ ਟੈਂਕਾਂ ਅਤੇ ਤੋਪਾਂ ਦੀ, ਸਾਰਾ ਦਿਨ ਚੱਲਦੀ ਰਹੀ ਸਤਸੰਗੀਓ। 5 ਤਰੀਕ ਨੂੰ ਰਾਤ 4 ਨੂੰ ਅਤੇ 5 ਤਰੀਕ ਦੀ ਸਾਰਾ ਦਿਨ, ਅਤੇ ਰਾਤ ਆ ਗਈ ਸਤਸੰਗੀਓ, ਫਿਰ 5 ਤਰੀਕ ਦੀ 6 ਦੀ ਅਤੇ 5 ਦੀ ਸਾਂਝੀ ਰਾਤ। ਇਹਦੇ ਵਿੱਚ ਫਿਰ ਇਹਨਾਂ ਵਾਰ ਵਾਰ ਹੱਲੇ ਕੀਤੇ, ਕਦੇ ਕਿਸੇ ਡਿਉੜੀ ਵੱਲੋਂ, ਕਦੇ ਕਿਸੇ ਡਿਉੜੀ ਵੱਲੋਂ ਕਿ ਅੰਦਰ ਵੜ ਜਾਈਏ, ਪਰ ਅੰਦਰੋਂ ਇੰਨਾ ਜ਼ਿਆਦਾ ਜ਼ਬਰਦਸਤ ਸਿੰਘਾਂ ਨੇ ਮੁਕਾਬਲਾ ਕੀਤਾ, ਮੂੰਹ ਮੋੜ ਦਿੱਤੇ, ਫੌਜ ਨੂੰ ਪਿਛਾਂਹ ਮੋੜ ਦਿੱਤਾ। ਇਹ ਜਨਰਲ ਵੀ ਬਣਦੇ ਨੇ ਪਿਆਰਿਓ ਜਿਹੜੇ ਜੰਗ ਲੜ ਰਹੇ ਸੀ, ਕਿ ਜਿੰਨੀ ਇਹਨਾਂ ਨੇ ਜੰਗ ਬਹਾਦਰੀ ਦੇ ਨਾਲ ਲੜੀ ਹੈ, ਅਤੇ ਜੇ ਇਹ ਫੌਜ ਹੋਵੇ ਤਾਂ ਪਾਕਿਸਤਾਨ ਦੇ ਉੱਤੇ ਅਸੀਂ ਹਮਲਾ ਕਰੀਏ ਅਤੇ ਕਬਜ਼ਾ ਕਰ ਸਕਦੇ ਇੰਨੇ ਸਿੰਘਾਂ ਦੇ ਨਾਲ ਜਿੰਨਾ ਇਹਨਾਂ ਬਹਾਦਰੀ ਨਾਲ ਲੜਾਈ ਕੀਤੀ ਹੈ। ਮਤਲਬ ਹੈ ਕਿ 5-6 ਸਥਾਨਾਂ ਤੋਂ ਲਗਾਤਾਰ ਫੌਜ ਅੰਦਰ ਆਉਣ ਦਾ ਯਤਨ ਕਰਦੀ ਰਹੀ, ਘੰਟਾ ਘਰ ਵਾਲੇ ਪਾਸਿਓਂ ਮੂੰਹ ਮੋੜ ਦਿੱਤੇ, ਫਿਰ ਸਤਸੰਗੀਓ ਥੜਾ ਸਾਹਿਬ ਵਾਲੇ ਪਾਸਿਓਂ ਆਉਣ ਦੇ ਯਤਨ ਕੀਤੇ, ਫਿਰ ਨਵੀਂ ਡੋੜੀ ਬਣੀ ਉੱਧਰ ਆਉਣ ਦੇ ਯਤਨ ਕੀਤੇ, ਆਟਾ ਮੰਡੀ ਵਾਲੋਂ ਯਤਨ ਕੀਤੇ, ਮੰਜੀ ਹਾਲ ਵਾਲੇ ਪਾਸਿਓਂ ਯਤਨ ਕੀਤੇ, ਪਰ ਗੁਰੂ ਦੇ ਲਾਲਾ ਨੇ ਨੇੜੇ ਨਹੀਂ ਲੱਗਣ ਦਿੱਤਾ। ਇਸ ਲਈ ਇਹ ਜੰਗ ਲਗਭਗ ਸਾਰਾ ਦਿਨ ਹੀ 5 ਤਰੀਕ ਨੂੰ ਘਮਸਾਨ ਦਾ ਜੰਗ ਚੱਲਿਆ, ਬਹੁਤ ਜ਼ਿਆਦਾ ਨੁਕਸਾਨ ਹੋਇਆ ਸਤਸੰਗੀਓ। ਸੋ ਇਹ ਆਪਾਂ ਆਉਣ ਵਾਲੇ ਸਮੇਂ ਵਿੱਚ ਸ਼ਾਮ ਦੀ ਕਥਾ ਵਿੱਚ ਵੀ ਸ਼੍ਰਵਣ ਕਰਾਂਗੇ। ਅੱਜ 5 ਜੂਨ ਹੈ, ਅਤੇ 5 ਜੂਨ ਦਾ ਕਿਸ ਤਰੀਕੇ ਨਾਲ ਜਿਹੜਾ ਸੀ ਇਹ ਸਾਰਾ ਜੰਗ ਹੋਇਆ, ਅਤੇ ਇਹ ਵਰਣਨ ਆਪਾਂ ਗੁਰੂ ਕਿਰਪਾ ਕਰਨ ਸ਼ਾਮ ਨੂੰ ਕਰਾਂਗੇ ਸੱਚੇ ਪਾਤਸ਼ਾਹ ਮਿਹਰ ਕਰਨ। ਸਤਿਗੁਰੂ ਫਰਮਾਨ ਕਰਦੇ ਹਨ ਕਿ ਹਰ ਆਪੇ ਝਗੜ ਚੁਕਾਵੇ, ਆਪ ਹੀ ਪਰਮਾਤਮਾ ਮਿਹਰ ਕਰਦਾ, ਪੂਰੇ ਗੁਰੂ ਨਾਲ ਮਿਲਾ ਦਿੰਦਾ। ਪੂਰੇ ਗੁਰੂ ਨਾਲ ਮਿਲਾ ਕੇ ਜਨਮ ਦੇ ਝਗੜੇ, ਮਰਨ ਦੇ ਝਗੜੇ, ਵਿਕਾਰਾਂ ਦੇ ਝਗੜੇ ਇਹ ਸਾਰੇ ਖਤਮ ਕਰ ਦਿੰਦਾ ਵਾਹਿਗੁਰੂ। ਗੁਰੂ ਕਿਰਪਾ ਕਰਨ, ਨਾਮਦਾਨ ਬਖਸ਼ਣ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਬਖਸ਼ਣ, ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅਗਾਂਹ ਵਾਸਤੇ ਸਮੱਤ ਬਖਸ਼ਣੀ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਸੋ ਗੁਰੂ ਮਹਾਰਾਜ ਮਿਹਰ ਕਰਨ, ਨਾਮਦਾਨ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਬਖਸ਼ਣ, ਗੁਰੂ ਘਰ ਸਦਾ ਆਜ਼ਾਦ ਆਬਾਦ ਰੱਖਣ ਮਹਾਰਾਜ ਸੱਚੇ ਪਾਤਸ਼ਾਹ। ਸਮਾਪਤੀ ਦੀਆਂ ਪੰਕਤੀਆਂ ਗਾਈਏ ਔਰ ਫਤਿਹ ਬੁਲਾਈਏ ਜੀ।

ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਪਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਾ ਪੁਜਾ।

ਕ੍ਰਿਸ਼ਨ ਧਿਆਈ ਐ ਜਿਹ ਜਿੱਥੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉਨੇ ਦਿਆਵੇਂ ਧਾਇ ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ

ਦਰਸ਼ਨਿਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਵਾਹਿਗੁਰੂ ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ

ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨਿਤਨੇਮ, ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਹੋਏ।

ਆਈਆਂ ਸੰਗਤਾਂ ਦੀ ਦਰ ਹਾਜ਼ਰੀ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਧਰਮ ਕਰੋ ਨਾਮ ਦਾਮ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਨੀ ਦੇਖ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਂਧ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਜੋ ਇਹ ਸ਼ਹੀਦੀ ਸਾਕੇ ਦੇ ਦਿਨ ਚੱਲ ਰਹੇ ਹਨ, June 1984 ਦੇ, ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਜੀਆਂ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਸ਼ਾਮ ਦੇ ਦੀਵਾਨਾਂ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨੀ। ਗੁਰੂ ਘਰ ਵਿਖੇ ਵਿਸ਼ੇਸ਼ ਦੀਵਾਨ ਜੋ ਸਜ ਰਹੇ ਹਨ, ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ। ਸ਼ਨੀਵਾਰ ਨੂੰ ਜੋ ਨਗਰ ਕੀਰਤਨ ਹੋ ਰਹੇ ਹਨ ਸਨ ਫਰਾਂਸਿਸਕੋ ਵਿਖੇ, ਉੱਥੇ ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ। ਆਓ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਨਾਲ ਨਾਲ ਵਾਹਿਗੁਰੂ ਮੰਤਰ ਦੇ ਜਾਪ ਕਰੀਏ।

ਸ਼ਾਂਤਨ ਭਾਵਤ ਦੇਵ ਸਭ ਮੁਨ ਇੰਦਰ ਮਹਾਸੇਵ ਜੋ ਕਰੀ ਹੁਣ ਵੇਦ ਬਰੰਚ ਵਿਚਾਰ ਰਹਿਓ ਹਰ ਜਾਪ ਨਾ ਛਾਡਿਓ ਏਕ ਘਰੀ ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ

ਅਹਿਨਸ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖੁਸ਼ਮਦੀ ਨੂਰ ਅਰਸਹ ਕੁਰਸਹ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ

ਤਨ ਜਾਣਈ ਭਖ ਅਭਖ ਸਭ ਖਾਈ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਈ ਮਾਇਆ ਜਲ ਪਸਾਰਿਆ ਪੀਤਰ ਚੋਗ ਬਣਾਏ ਤ੍ਰਿਸ਼ਨਾ ਪੰਖੀ ਫਸਿਆ ਨਿਕਸ ਨ ਪਾਏ ਮਾਏ ਜਿਨ ਕੀਤਾ ਤਿਸੇ ਨ ਜਾਣੀ ਫਿਰ ਫਿਰ ਆਵੈ ਜਾਏ ਅਨਕ ਪ੍ਰਕਾਰੀ ਮੋਹਿਆ ਬਹੁ ਬਿਦੇਹੁ ਸੰਸਾਰ ਜਿਸਨੂੰ ਰੱਖੈ ਸੋ ਰਹੈ ਸਮਰੱਥ ਪੁਰਖ ਅਪਾਰ ਹਰ ਜਨ ਹਰ ਲੇਵ ਉਧਰੇ ਨਾਨਕ ਸਦ ਬਲਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ

ਤੂੰ ਸਹਰੜੈ ਸੁਖ ਵਸ ਗੁਰ ਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੈ ਦੁੱਖ ਸਭਨਾ ਸਹੁਰੈ ਵੰਜਣਾ ਸਭ ਮੁਕਲਾ ਬਨਹਾਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ

ਗੁਰ ਬਿਨ ਤਰਿਓ ਨਾ ਕੋਈ। ਦੇਖ ਦਰਸ਼ਨ ਮਨ ਸਾਧਾਰੈ, ਪਾਪ ਸਗਲੇ ਜਾਹੇ। ਹਉ ਤਿਨਕਾ ਬਲਹਾਰਨੈ, ਜੇ ਗੁਰ ਕੀ ਪੈਰੀ ਪਾਹੇ। ਸਾਰ ਸੰਗਤ ਮਨ ਬਸੈ, ਸਾਚ ਹਰਿ ਕਾ ਨਾਉ। ਸੇ ਬੜਭਾਗੀ ਨਾਨਕਾ, ਜਿਨ੍ਹਾਂ ਮਨ ਇਹੋ ਭਾਉ। ਸ੍ਰੀ ਰਾਗ ਮਹੱਲਾ ਪੰਜਵਾਂ, ਸੰਚ ਹਰਿ ਧਨ। ਪੂਜ ਸਤਿਗੁਰ, ਛੋੜ ਸਗਲ ਵਿਕਾਰ। ਜਿਨ ਤੂੰ ਸਾਜ ਸਵਾਰਿਆ, ਹਰ ਸਿਮਰ ਹੋਏ ਉਧਾਰ।

ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਬਿਰਲਾ ਗਤ ਅਵਗਤ ਕਛ ਨਜ਼ਰ ਨ ਆਇਆ ਸੰਤਨ ਕੀ ਰੇਨ ਨਾਨਕ ਦਾਨ ਪਾਇਆ ਸੋ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਸਤਵਾਂ।

ਪਹਿਲਾ ਪੰਜਵਾਂ ਘਰ ਪਹਿਲਾ ਸੰਤ ਜਨਾ ਮਿਲ ਭਾਈਆ ਕਟਿਆੜਾ ਜਮਕਾਲ ਸੱਚਾ ਸਾਹਿਬ ਮਨ ਬੁਠਾ ਹੋਆ ਖਸਮ ਦਿਆਲ ਪੂਰਾ ਸਤਿਗੁਰ ਭੇਟਿਆ ਬਿਨਸਿਆ ਸਗਲ ਸਭ ਜੰਜਾਲ ਮੇਰੇ ਸਤਿਗੁਰਾ

ਫਰਿਸ਼ਤਿਆਂ ਦਰਗਾਹ ਬੈਸਨ ਜਾਈ ਕਰਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨ ਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਵਖਾਣੀਐ ਸੱਚੋ ਬੁੱਧ ਵਿਵੇਕ ਸਰਬ ਨਿਰੰਤਰ ਰੱਬ ਰਹਿਆ ਜਪ ਨਾਨਕ ਜੀਵੈ ਏਕ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸਹਿ ਦੇ ਆਧਾਰ ਸਤਿਗੁਰ ਬਚਨ ਕੁਮਾਵਣੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆਂ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸੰਭਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੈ ਘਾਲ ਰਹਾਉ ਗੁਰ ਸਮਰੱਥ ਅਪਾਰ ਗੁਰ ਬੜ ਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੇਵੜ ਅਵਰ ਨ ਕੋਈ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੇ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰਦਾਤਾ ਹਰ ਨਾਮ ਦੇ ਉਧਰਾ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਉੱਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ

ਰਾਸ ਸਤਿਗੁਰ ਸਰਨੀ ਆਇਆ ਬਾਹੁੜ ਨਹੀਂ ਬਿਨਾਸ ਹਰ ਨਾਨਕ ਕਦੇ ਨਾ ਵਿਸਰੋ ਇਹੋ ਜੀਓ ਪਿੰਡ ਤੇ ਰਸਾਸ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਨ ਭਾਈ ਹੋ ਚ

ਪਾਈ ਸਤਿਗੁਰ ਸੇਵ, ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ ਰਹਾਉ, ਸਤਿਗੁਰ ਮਿੱਟੋਂ ਵਾਰਿਆ ਜਨ ਜਿਤਾ ਸਚ ਨਾਉ, ਅਨਦਨ ਸਚ ਸਲਾਹਣਾ ਸੱਚੇ ਕੇ ਗੁਣ ਗਾਉ, ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ, ਸਾਸ ਗ੍ਰਾਸਨ ਬਿਸਰੈ ਸਫਲ ਮੂਰਤ ਗੁਰ ਆਪ, ਗੁਰ ਜੇਵੜ ਅਵਰਨ ਦਿਸਈ ਆੜ ਪਹਿਰ ਤਿਸ ਜਾਪ, ਨਦਰ ਕਰੇ ਤਾਂ ਪਾਈਐ ਸਚ ਨਾਮ ਗੁਣ ਤਾਸ, ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਹਿਆ ਸਮਾਏ, ਜਿਨ ਕੋ ਪੂਰਬ ਲਿਖਿਆ ਸੇਈ ਨਾਮ ਧਿਆਏ, ਨਾਨਕ ਗੁਰ ਸਰਨਾਗਤੇ ਮਰਨ ਆਵੈ ਜਾਏ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ, ਆਖ ਆਖ ਮਨ ਬਾਵਣਾ ਜਿਉ ਜਿਉ ਜਾਪੈ ਵਾਏ, ਜਿਸਨੂੰ ਵਾਏ ਸੁਣਾਈਐ ਸੋ ਕੇ ਵਿੜਕੇ ਤੁਥਾਏ, ਆਖਣ ਵਾਲੇ ਜੇ ਤੜੇ ਸਭ ਆਖ ਰਹੇ ਲਿਵਲਾਏ, ਬਾਬਾ ਅਲਹ ਅਗਮ ਅਪਾਰ ਪਾਕੀ ਨਾਈ ਪਾਕ ਥਾਏ, ਸੱਚਾ ਪਰਬ ਜਗਾਰ ਰਹਾਉ, ਤੇਰਾ ਹੁਕਮ ਨ ਜਾਪੀ ਕੇਤੜਾ ਲਿਖ ਨ ਜਾਣ ਕੋਏ, ਜੇ ਸੌ ਸਾਇਰ ਮੇਲੀਐ ਤਿਲ ਨ ਪਜਾਵ ਹੈ ਰੋਈ, ਕੀਮਤ ਕਿਨੈ ਨਾ ਪਾਈਆ ਸਭ ਸੁਣ ਸੁਣ ਆਖ ਸੋਏ, ਪੀਰ ਪੈ ਕਾਮਰ ਸਾਲਕ ਸਾਧਕ ਸਹੁਦੇ ਔਰ ਸ਼ਹੀਦ, ਸੇਖ ਮਸਾਇਕ ਕਾਜੀ ਮੁੱਲਾ ਦਰ ਦਰਵੇਸ਼ ਰਸੀਦ, ਬਰਕਤ ਤਿਨ ਕੋ ਅਗਲੀ ਪੜਦੇ ਰਹਿਣ ਦਰੂਦ, ਪੁੱਛ ਨ ਸਾਜੇ ਪੁੱਛ ਨ ਢਾਹੇ ਪੁੱਛ ਨ ਦੇ ਵੈਲੇ, ਆਪਣੀ ਕੁਦਰਤ ਆਪੇ ਜਾਣੈ ਆਪੇ ਕਰਨ ਕਰੇ,

ਸੋ ਕੇ ਬੜਾ ਥਾਉ। ਅੰਬੜ ਕੋਈ ਨ ਸਕਈ ਹਾਂ ਕਿਸਨੋ ਪੁੱਛਣ ਜਾਓ, ਵਰਨ ਵਰਨ ਨਾ ਭਾਵਨੀ ਜੇ ਕਿਸੇ ਵੱਡਾ ਕਰੇ, ਵੱਡੇ ਹੱਥ ਵਡਿਆਈਆਂ ਜੈ ਭਾਵੈ ਤੈ ਦੇ। ਹੁਕਮ ਸਵਾਰੇ ਆਪਣੇ ਚਸਾ ਨਾ ਢਿੱਲ ਕਰੇ, ਸਭ ਕੋ ਆਖੇ ਬਹੁਤ ਬਹੁਤ ਲੈਣਾ ਕੈ ਵਿਚਾਰ, ਕੇਵੜ ਦਾਤਾ ਆਖੀਐ ਦੇ ਕੈ ਰਹਿਆ ਸਮਾਰ, ਨਾਨਕ ਤੋਟ ਨਾ ਆਵਈ ਤੇਰੇ ਜੁਗੈ ਜੁਗੈ ਭੰਡਾਰ। ਮਹੱਲਾ ਪਹਿਲਾ ਸਭੇ ਕੰਤ ਮਹੇਲੀਆਂ ਸਗਲੀਆਂ ਕਰੈ ਸਿਗਾਰ, ਗਣਤ ਗਨਾਵਣ ਆਈਆਂ ਸੁਹਾਵੇ ਸਵੀਕਾਰ, ਪਾਖੰਡ ਪ੍ਰੇਮ ਨਾ ਪਾਈਐ ਖੋਟਾ ਪਾਜ ਖੁਆਰ, ਹਰ ਜੀਓ ਇਉਂ ਪਿਰ ਰਾਵੈ ਨਾਰ, ਤੁਧ ਭਾਵਨ ਸੁਹਾਗਣੀ ਆਪਣੀ ਕਿਰਪਾ ਲੈ ਸਵਾਰ। ਰਹਾਉ ਗੁਰ ਸਬਦੀ ਸਿਗਾਰੀਆ ਤਨ ਮਨ ਪਿਰਕੈ ਪਾਸ, ਦੋਏ ਕਰ ਜੋੜ ਖੜੀ ਤੱਕੈ ਸੱਚ ਕਹੈ ਅਰਦਾਸ, ਲਾਲ ਰਤੀ ਸੱਚ ਭੈ ਵਸੀ ਭਾਏ ਰਤੀ ਰੰਗ ਰਾਸ, ਪ੍ਰੇ ਕੀ ਚੇਰੀ ਕਾਂਢੀਐ ਲਾਲੀ ਮਨ ਨਾਉ, ਸਾਚੇ ਪ੍ਰੀਤ ਨ ਟੁੱਟਈ ਸਾਚੇ ਮੇਲ ਮਿਲਾਓ, ਸਬਦ ਰਤੀ ਮਨ ਭੇਦਿਆ ਹਉ ਸਦ ਬਲਹਾਰ ਜਾਓ।

ਸੱਚ ਹੀ ਨਦਰ ਰਜਾਈ। ਸਾਚ ਧੜੀ ਧਨ ਮਾਂਡੀਐ ਕਾਪੜ ਪ੍ਰੇਮ ਸਿਗਾਰ, ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ, ਦੇਵਕ ਸ਼ਬਦ ਵਿਗਾਸਿਆ ਰਾਮ ਨਾਮ ਔਰ ਹਾਰ।

ਗੁਰ ਕਾ ਹਿਤ ਪਿਆਰ। ਨਿਸ ਅੰਧਿਆਰੀ ਸੁਤੀਏ ਕਿਉਂ ਪੈਰ ਬਿਨ ਰਹਿਣ ਵਿਹਾਏ, ਅੰਕ ਜਲੋ ਤਨ ਜਾਲੀਓ ਮਨ ਧਨ ਜਲ ਵਲ ਜਾਏ, ਜਾ ਧਨ ਕੰਤ ਨਰਾਵੀਆ ਤਾਂ ਬਿਰਥਾ ਜੋਬਨ ਜਾਏ। ਸੇ ਜੈ ਕੰਤ ਮਹੇਲੜੀ ਸੁਤੀ ਬੂਝ ਨ ਪਾਏ, ਹਾਂ ਸੁਤੀ ਫਿਰ ਜਾਗਣਾ ਕਿਸ ਕੋ ਪੁੱਛੋ ਜਾਏ, ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਿਖਾਏ। ਸ੍ਰੀ ਰਾਗ ਮਹੱਲਾ ਪਹਿਲਾ।

ਮਿਲੈ ਆਚਾਰ ਰਹਾਉ। ਆਪੇ ਹੀਰਾ ਨਿਰਮਲਾ, ਆਪੇ ਰੰਗ ਮਜੀਠ, ਆਪੇ ਮੋਤੀ ਉਜਲੋ, ਆਪੇ ਭਗਤ ਬਸੀਠ, ਗੁਰ ਕਾ ਸ਼ਬਦ ਸਲਾਹਣਾ, ਘਟ ਘਟ ਡੀਠ ਅਡੀਠ। ਆਪੇ ਸਾਗਰ ਬੋਹੇ ਥਾਇ, ਆਪੇ ਪਾਰ ਅਪਾਰ, ਸਾਚੀ ਬਾੜ ਸਜਾਨ ਤੂੰ ਸ਼ਬਦ ਲੰਘਾਵਣਹਾਰ।

ਕਾਲ ਨਾ ਟਲਸਰਾਹੋ ਭਾਈ ਰੇ ਇਉਂ ਸਿਰ ਜਾਣੋ ਕਾਲ ਜੋ ਮੱਛੀ ਤਿਉਂ ਮਾਣਸਾ ਪਵੈ ਅਚਿੰਤਾ ਜਾਲ ਰਹਾਉ ਸਭ ਜਗ ਬਾਧੋ ਕਾਲ ਕੋ ਬਿਨ ਗੁਰ ਕਾਲ ਅਪਾਰ ਸਚਰ ਤੇ ਸੇ ਉਬਰੇ ਦੁਬਦਾ ਛੋੜ ਬਿਕਾਰ ਹਉ ਤਨ ਕੈ ਬਲਹਾਰਨੈ ਦਰ ਸੱਚੈ ਸਚਿਆਰ ਹਉ ਤਿਨ ਕੈ ਬਲਹਾਰਨੈ ਦਰ ਸੱਚੈ ਸਚਿਆਰ ਸੀ ਚਾਨੇ ਜਿਉ ਪੰਖੀਆਂ ਜਾਲੀ ਬਧਕ ਹਾਥ ਗੁਰ ਰਾਖੇ ਸੇ ਉਬਰੇ ਹੋਰ ਪਾਥੇ ਚੋਗੈ ਸਾਥ ਬਿਨ ਨਾਵੈ ਚੁਣ ਸੁੱਟਿਆ ਹੈ ਕੋਈ ਨ ਸੰਗੀ ਸਾਥ ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨ ਜਿਨੇ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ ਮਨ ਮੁਖ ਸੁੱਚੇ ਜਾਣੀਆ ਹੈ ਗੁਰਮੁਖ ਜਿਨਾ ਗਿਆਨ ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੂਹੇ ਬਿਖਾਏ ਨਾਵੈ ਅੰਦਰ ਹਉ ਵਸਾਂ ਨਾਉ ਵਸੈ ਮਨ ਆਏ ਬਾਜ ਗੁਰੂ ਗੁਬਾਰ ਹੈ ਬਿਨ ਸ਼ਬਦ ਬੂਝਨ ਪਾਏ ਗੁਰਮਤੀ ਪ੍ਰਗਾਸ ਹੋਈ ਸੱਚ ਰਹਿ ਲਿਵਲਾਏ ਤਿਥੈ ਕਾਲ ਨਾ ਸੰਚਰੈ ਜੋਤੀ ਜੋਤ ਸਮਾਏ ਤੂੰ ਹੈ ਸਾਜਨ ਤੂੰ ਸੁਜਾਨ ਤੂੰ ਆਪੇ ਮੇਲਨਹਾਰ ਗੁਰਸਬ ਦੀ ਸਲਾਹੀ ਹੈ ਅੰਤ ਨ ਪਾਰਾਂ ਬਾਰ ਤਿਥੈ ਕਾਲ ਨ ਅਪੜੈ ਜਿਥੈ ਗੁਰ ਕਾ ਸ਼ਬਦ ਅਪਾਰ ਹੁਕਮੀ ਸਭੇ ਉਪਜੈ ਹੈ ਹੁਕਮੀ ਕਾਰ ਕਮਾਹੇ ਹੁਕਮੀ ਕਾਲ ਬਸ ਹੈ ਹੁਕਮੀ ਸਾਚ ਸਮਾਹੇ ਨਾਨਕ ਜੋਤ ਸੁਭਾਵੈ ਸੋਥੀਐ ਇਨਾ ਜਨਤਾ ਵਸ ਕਿਛੁ ਨਾਹੀ ਸ੍ਰੀ ਰਾਗ ਮਹੱਲਾ ਪਹਿਲਾ ਮਨ ਜੂਠਾ ਤਨ ਜੂਠ ਹੈ ਜਹਿਬਾ ਜੂਠੀ ਹੋਏ ਮੁਖ ਝੂਠਾ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਈ ਬਿਨ ਅਬ ਸ਼ਬਦ ਨਾ ਮਾਂਜੀਐ ਸਾਚੇ ਤੇ ਸੱਚ ਹੋਈ ਮੁੰਦੇ ਗੁਣਹੀਣੀ ਸੁਖ ਕੇ ਪਿਰ ਰਲੀਆ ਰਸਮਾਨ ਸੀ ਸਾਚ ਸ਼ਬਦ ਸੁਖ ਨੇ ਰਹਾਉ ਪਿਰ ਪਰਦੇਸੀ ਜੇਫੀਐ ਧਨ ਵਾਂਢੀ ਝੂਰੇ ਜਿਉਂ ਜਲ ਥੋੜਾ ਮਛਲੀ ਜਿਉਂ ਜਲ ਥੋੜਾ ਮਛਲੀ ਕਰਨ ਪਲਾਵ ਕਰੇ ਪਿਰ ਭਾਵੈ ਸੁਖ ਪਾਈਐ ਜਾਂ ਆਪੇ ਨਦਰ ਕਰੇ ਪਿਰ ਸਾਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ ਮੋਹਿਆ ਰੱਤੀ ਰੰਗ ਨਾਲ ਸ਼ਬਦ ਸਵਾਰੀ ਸੋਹਣੀ ਪਿਰ ਰਾਵੇ ਗੁਣ ਨਾਲ ਕਾਮਣ ਕਾਮਨਾ ਆਵਈ ਖੋਟੀ ਅਵਗਣ ਯਾਰ ਨਾ ਸੁਖ ਪਈਐ ਸੋਹਰੈ ਝੂਠ ਜਲੀ ਵੇਕਾਰ ਆਵਣ ਵਈਣ ਡਾਖੜੋ ਛੋਡੀ ਕੰਤ ਵਿਸਾਰ ਪਿਰ ਕੇ

ਸਾਧ ਵੰਡਤ ਵਾਚੈ ਪੋਥੀਆਂ ਨਾ ਬੋਝੈ ਵਿਚਾਰ ਅਨਕੋ ਮਤੀ ਦੇ ਚੱਲੈ ਮਾਇਆ ਕਾ ਵਪਾਰ ਕਥਨੀ ਝੂਠੀ ਜਗ ਭਵੈ ਰਹਿਣੀ ਸ਼ਬਦ ਸੋ ਸਾਰ ਕੇਤੇ ਪੰਡਤ ਜੋਤ ਕੀ ਬੇਦਾ ਕਰੈ ਵਿਚਾਰ ਬਾਦ ਬਰੋਧ ਸਲਾਹਣੇ ਵਾਦੇ ਆਵਣ ਜਾਣ ਬਿਨ ਗੁਰ ਕਰਮ ਨਾ ਛੁੱਟ ਸੀ ਕਹਿ ਸੁਣੇ ਆਖ ਵਖਾਣ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ ਹਰ ਵਰਨਾਰ ਸੁਹਾਵਣੀ ਮੈਂ ਭਾਵੈ ਪਿਰ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾ ਬੇਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ।

ਸੁਖ ਹੈ ਕੋ ਦੁਖ ਅਗਲਾ, ਮਨ ਮੁਖ ਬੂਝ ਨ ਹੋਏ। ਸੁਖ ਦੁਖ ਸਮ ਕਰ ਜਾਣੀਐ ਹੈ, ਸ਼ਬਦ ਭੇਦ ਸੁਖ ਹੋਏ। ਵੇਦ ਪੁਕਾਰੇ ਵਾਚੀਐ, ਬਾਣੀ ਬ੍ਰਹਮ ਬਿਆਸ। ਮੁਨ ਜਨ ਸੇਵਿਕ ਸਾਧਕਾਂ, ਨਾਮ ਰਤੇ ਗੁਣਤਾਸ। ਸਚ ਰਤੇ ਸੇ ਜਿਣ ਗਏ, ਹਉ ਸਰਬਲਹਾਰ ਜਾਸ।

ਇੰਨੇ ਨਾਮ ਵਸਾਰਿਆ ਅਵਗੁਣ ਮੁੱਠੀ ਰੋਏ। ਖੋਜਤ ਪਾਇਆ ਡਰ ਕਰ ਮਿਲੈ ਮਿਲਾਏ, ਆਪ ਪਛਾਣੈ ਘਰ ਬਸੈ ਹਉਮੈ ਤ੍ਰਿਸਨਾ ਜਾਏ। ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ। ਸ੍ਰੀ ਰਾਗ ਮਹੱਲਾ ਪਹਿਲਾ।

ਸੁਖ ਘਣੋ ਦੁਹਾਗਣੀ ਕਿਉਂ ਥਿਰ ਰਹੈ ਸੁਹਾਗ। ਭਾਈ ਰੇ ਅਵਰ ਨਾਹੀ ਮੈਂ ਥਾਉ, ਮੈਂ ਤਨ ਨਾਮ ਨਿਧਾਨ ਹੈ, ਗੁਰ ਦੀ ਆ ਬਲ ਜਾਉ ਰਹਾਉ। ਗੁਰਮਤ ਪਤ ਸਾ ਵਾਸ ਤਿਸ, ਤਿਸ ਕੈ ਸੰਗ ਮਿਲਾਉ, ਤਿਸ ਬਿਨ ਘੜੀ ਨਾ ਜੀਵਉ, ਬਿਨ ਨਾ ਵੈ ਮਰ ਜਾਉ। ਮੈਂ ਅੰਧਲੇ ਨਾਮ ਨਾ ਬਿਸਰੈ, ਟੇਕ ਟਿਕੀ ਕਰ ਜਾਉ। ਗੁਰੂ ਜਿਨ੍ਹਾਂ ਕਾ ਅੰਧਲਾ, ਚੇਲੇ ਨਾਹੀ ਠਾਉ, ਬਿਨ ਸਤਿਗੁਰ ਨਾਉ ਨਾ ਪਾਈਐ, ਬਿਨ ਨਾਵੈ ਕੈ ਸੁਆਉ। ਆਏ ਗਾਇਆ ਪਛਤਾਵਣਾ, ਜਿਉਂ ਸੁਈਐ ਘਰ ਕਾਉ, ਬਿਨ ਨਾਵੈ ਦੁਖ ਦੇਹੁਰੀ, ਜਿਉ ਕੱਲਰ ਕੀ ਭੀਤ, ਤਬ ਲਗ ਮੈਲ ਨਾ ਪਾਈਐ, ਜਬ ਲਗ ਸਾਚ ਨਾ ਚੀਤ। ਸਭ ਦਰਪੈ ਘਰ ਪਾਈਐ, ਨਿਰਵਾਣੀ ਪਦਨੀਤ, ਹਾਂ ਗੁਰ ਪੁੱਛੋ ਆਪਣੇ, ਗੁਰ ਪੁੱਛ ਘਰ ਕਮਾਓ, ਸਬਦ ਸਲਾਹੀ ਮਨ ਵਸੈ, ਹਮ ਦੁਖ ਜਲ ਜਾਓ। ਸਹਿਜੇ ਹੋਏ ਮਿਲਾਵੜਾ, ਸਾਚੇ ਸਾਚ ਮਿਲਾਓ, ਸਬਦ ਰਤੇ ਸੇ ਨਿਰਮਲੇ, ਤਜ ਕਾਮ ਕ੍ਰੋਧ ਅਹੰਕਾਰ, ਨਾਮ ਸਲਾਹਨ ਸਦ ਸਦਾ, ਹਰ ਰੱਖੈ ਔਰ ਤਹਾਰ। ਸੋ ਕਿਉ ਮਨੋ ਵਿਸਾਰੀਐ, ਸਭ ਜੀਆਂ ਕਾ ਆਧਾਰ, ਸ਼ਬਦ ਮਰੈ ਸੋ ਮਰ ਰਹੈ, ਫਿਰ ਮਰੈ ਨਾ ਦੂਜੀ ਵਾਰ, ਸ਼ਬਦ ਹੀ ਤੇ ਪਾਈਐ, ਹਰ ਨਾਮੇ ਲੱਗੈ ਪਿਆਰ। ਬਿਨ ਸ਼ਬਦੈ ਜਗ ਭੂਲਾ ਫਿਰੈ, ਮਰ ਜਨਮੈ ਬਾਰੋ ਬਾਰ, ਸਭ ਸਾਲਾ ਹੈ ਆਪ ਕਹੋ, ਵੱਡੋ ਵਡੇਰੀ ਹੋਏ, ਗੁਰਬਿਨੇ ਆਪਣਾ ਚੀਨੀਐ, ਕਹੇ ਸੁਣੇ ਕਿਆ ਹੋਏ। ਨਾਨਕ ਸ਼ਬਦ ਪਛਾਣੀਐ, ਹੋ ਮੈਂ ਕਰੈ ਨ ਕੋਏ, ਸ੍ਰੀ ਰਾਗ ਮਹੱਲਾ ਪਹਿਲਾ। ਬੇਨ ਪੇਰ

ਪਾਹੀਆ ਸ਼ਬਦ ਮਿਲੈ ਰੰਗ ਹੋਇ ਰਹਾਉ ਗੁਰ ਸੇਵਾ ਸੁਖ ਪਾਈਐ ਹਰ ਬਰ ਸਹਿਜ ਸਿਗਾਰ ਸਚ ਮਾਣੇ ਪਿਰ ਸੇਜੜੀ ਗੂੜਾ ਹਿਤ ਪਿਆਰ ਗੁਰਮੁਖ ਜਾਣ ਸੰਜਾਣੀਐ ਗੁਰ ਮੇਲੀ ਗੁਣਚਾਰ ਸੱਚ ਮਿਲੋ ਬਰ ਕਾਮਣੀ ਪਿਰ ਮੋਹੀ ਰੰਗ ਲਾਏ ਮਨ ਤਨ ਸੱਚ ਵਿਗਸਿਆ ਕੀਮਤ ਕਹਿਣ ਨ ਜਾਏ ਇੱਕ ਤਾਗੈ ਰਲ ਮਿਲੈ ਗਲ ਮੋਤੀਆਂ ਕਾ ਹਾਰ ਸੰਤ ਸਭਾ ਸੁਖ ਉਪਜੈ ਗੁਰਮੁਖ ਨਾਮ ਆਧਾਰ ਖਿਨ ਮੈਂ ਉਪਜੈ ਖਿਨ ਖਪੈ ਖਿਨ ਆਵੈ ਖਿਨ ਜਾਏ ਸ਼ਬਦ ਪਛਾਣੈ ਰਵ ਰਹਿ ਨਾ ਤਿਸ ਕਾਲ ਸੰਤਾਏ ਸਾਹਿਬ ਅਤੁਲ ਨਾ ਤੋਲੀਐ ਕਥਨ ਪਾਇਆ ਜਾਏ ਵਾਪਾਰੀ ਬਣ ਜਾ ਰਿਹਾ ਆਏ ਬਜਹੁ ਲਿਖਾਏ ਕਾਰ ਕਮਾਵੈ ਸੱਚ ਕੀ ਲਾਹਾ ਮਿਲੈ ਰਜਾਏ ਪੂੰਜੀ ਸਾਚੀ ਗੁਰ ਮਿਲੈ ਨਾ ਤਿਸ ਤਿਲ ਨਾ ਤੁਮਾਏ ਗੁਰਮੁਖ ਤੋਲ ਤੁਲਾਏ ਸੀ ਸੱਚ ਤਰਾ ਜੀ ਤੋਲ ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ ਆਪ ਤੁਲਾਏ ਤੋਲ ਸੀ ਪੂਰੇ ਪੂਰਾ।

ਕਥਨਾ ਕਹਿਣ ਨਾ ਛੁੱਟੀਆ, ਨਾ ਪੜ ਪੁਸਤਕ ਭਾਰ, ਕਾਇਆ ਸੋਚ ਨਾ ਪਾਈਆ, ਬਿਨ ਹਰ ਭਗਤ ਪਿਆਰ, ਨਾਨਕ ਨਾਮ ਨਾ ਬਿਸਰੈ, ਮੇਲੇ ਗੁਰ ਕਰਤਾਰ, ਸ੍ਰੀ ਰਾਗ ਮਹੱਲਾ ਪਹਿਲਾ, ਸਤਿਗੁਰ ਪੂਰਾ ਜੇ ਮਿਲੈ, ਪਾਈਐ ਰਤਨ ਵਿਚਾਰ, ਮਨ ਦੇ ਜੈ ਗੁਰ ਆਪਣੇ, ਪਾਈਐ ਸਰਬ ਪਿਆਰ, ਮੁਕਤ ਪਦਾਰਥ ਪਾਈਐ ਅਵਗੁਣ ਮੇਟਣ ਹਾਰ, ਭਾਈ ਰੇ ਗੁਰ ਬਿਨ ਗਿਆਨ ਨ ਹੋਏ, ਪੁੱਛੋ ਬ੍ਰਹਮੇ ਨਾਰਦ, ਬੇਦ ਬਿਆਸੈ ਕੋਏ ਰਹਾਉ, ਗਿਆਨ ਧਿਆਨ ਧੁਨ ਜਾਣੀਐ, ਅਕਥ ਕਹਾਵੈ ਸੋਏ, ਸਫਲਿਓ ਬਿਰਖ ਹਰਿਆਵਲਾ, ਛਾਬ ਕਨੇਰੀ ਹੋਏ, ਲਾਲ ਜਵੇ ਹਰਮਾਣ ਕੀ ਗੁਰ ਭੰਡਾਰੈ ਸੋਏ, ਗੁਰ ਭੰਡਾਰੈ ਪਾਈਐ ਨਿਰਮਲ ਨਾਮ ਪਿਆਰ, ਸੱਚ ਵੱਖਰ ਸੰਚੀਐ ਪੂਰੈ ਕਰਮ ਅਪਾਰ, ਸੁਖਦਾਤਾ ਦੁੱਖ ਮੇਟਣੋ ਸਤਿਗੁਰ ਅਸਰ ਸੰਘਾਰ, ਭਾਵ ਜਲ ਬਿਖਮ ਡਰਾਵਣੋ, ਨਾ ਕੰਧੇ ਨਾ ਪਾਰ, ਨਾ ਬੇੜੀ ਨਾ ਤੁਲਹੜਾ, ਨਾ ਤਿਸ ਵਾਹੀ ਮਲਾਰ, ਸਤਿਗੁਰ ਭੈ ਕਾ ਬੋਹਿਤਾ ਨਦਰੀ ਪਾਰ ਉਤਾਰ, ਇੱਕ ਤਿਲ ਪਿਆਰਾ ਬਿਸਰੈ, ਦੁੱਖ ਲਾਗੈ ਸੁਖ ਜਾਏ, ਜਹ ਬਾ ਜਲੋ ਜਲਾਵਣੀ, ਨਾਮ ਨ ਜਪੈ ਰਸਾਏ, ਘਟ ਬਿਨ ਸਹਿ ਦੁੱਖ ਅਗਲੋ, ਜਮ ਪਕੜੈ ਪਛਤਾਏ,

ਸਾਚੋ ਸਾਹਿਬ ਸੇਵੀਐ ਗੁਰਮੁਖ ਅਕਥੋ ਕਾਥ ਆਵੈ ਜਾਇ ਪਵਾਈਐ ਪਇਆ ਕਿਰਤ ਕਮਾਈ ਹੋਰ ਬਲਿਖਿਆ ਕਿਉਂ ਮੇਟੀਐ ਲਿਖਿਆ ਲੇਖਰ ਜਾਏ ਬਿਨ ਹਰ ਨਾਮ ਨਾ ਛੁੱਟੀਐ ਗੁਰਮਤ ਮਿਲੈ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਿਆ ਜੀਉ ਪੁਰਾਨ ਹੋਮੈ ਮਮਤਾ ਜਲ ਬਲੋ ਲੋਭ ਜਲੋ ਅਭਮਾਨ ਨਾਨਕ ਸ਼ਬਦ ਵਿਚਾਰੀਐ ਪਾਈਐ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਕਮਲੇਹ ਲਹਿਰੀ ਨਾਲ ਪਛਾੜੀਐ ਭੀ ਬਿਕਸੈ ਅਸਨੇਹ ਜਲ ਮੈਂ ਜੀ ਉਪਾਏ ਕੈ ਬਿਨ ਜਲ ਮਰਨ ਤਿਨੇਹ ਮਨ ਰੇ ਕਿਉਂ ਛੂਟੈ ਬਿਨ ਪਿਆਰ ਗੁਰਮੁਖ ਅੰਤਰ ਰਵ ਰਹਿਆ ਬਖਸ਼ੇ ਭਗਤ ਭੰਡਾਰ ਰਹਾਉ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉ ਅਧ ਕਉ ਤਿਉ ਸੁਖ ਕਣੋ ਮਨ ਤਨ ਸ਼ਾਂਤ ਸਰੀਰ ਬਿਨ ਜਲ ਘੜੀ ਨ ਜੀਵਈ ਪ੍ਰਭ ਜਾਣੈ ਅਭ ਪੀਰ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਚਾਤਰਕ ਮੇਹ ਸਾਰ ਪਾਰ ਥਲ ਹਰਿਆਵਲੇ ਇੱਕ ਬੂੰਦ ਨ ਪਾਵਈ ਕੇਹ ਕਰਮ ਮਿਲੈ ਸੋ ਪਾਈਐ ਕਿਰਤ ਪਇਆ ਸਿਰ ਦੇਹ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਵਟਣ ਆਪੇ ਖਵੈ ਆਵਟਣ ਆਪੇ ਖਵੈ ਦੁੱਧ ਕੋ ਖੱਪਣ ਨ ਦੇ ਆਪੇ ਮੇਲ ਬਛੁਨਿਆ ਸੱਚ ਵਡਿਆਈ ਦੇ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਚੱਕ ਵੀ ਸੂਰ ਖਿਨ ਭਲ ਨੀਂਦ ਨ ਸੋਵਈ ਜਾਣੈ ਦੂਰ ਹਜੂਰ ਮਨਮੁਖ ਸੋਝੀ ਨਾ ਪਵੈ ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗਣਾਵਣੀ ਕਰਤਾ ਕਰੇ ਸੋਹੋਏ ਤਾਂ ਕਿ ਕੀਮਤ ਨਾ ਪਵੈ ਜੇ ਲੋਚੈ ਸਭ ਕੋਏ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੈ ਸੁਖ ਹੋਏ ਸੱਚਾ ਨਿਹੋ ਨਾ ਟੁੱਟੇ ਜੇ ਸਤਿਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤਿਰ ਭਵਨ ਸੋਝੀ ਹੋਏ ਨਿਰਮਲ ਨਾਮ ਨਾ ਬੀਸਰੈ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸੇ ਪੰਖ ਨੂੰ ਜੋ ਚੁਗਦੇ ਸਰ ਤਲ ਘੜੀ ਕੇ ਮੋਹਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮੇਲੈ ਸੋ ਮਿਲੈ ਜਾਏ ਸੱਚਾ ਪਿੜ ਮਲ ਬੈਨ ਗੁਰ ਪ੍ਰੀਤ ਨ ਉਪਜੈ ਹੋਮੈ ਮੈਲ ਨ ਜਾਏ ਸੋ ਹੰ ਆਪ ਪਛਾਣੀਐ ਸ਼ਬਦ ਭੇਦ ਪਤੀ ਆਏ ਗੁਰਮੁਖ ਆਪ ਪਛਾਣੀਐ ਅਵਰ ਕੇ ਕਰੇ ਕਰਾਏ ਮਿਲਿਆ ਕਾ ਕਿਆ ਮੇਲੀਐ ਸ਼ਬਦ ਮਿਲੈ ਪਤੀ ਆਏ ਮਨਮੁਖ ਸੋਝੀ ਨਾ ਪਵੈ ਬੀਛੜ ਝੋਟਾਂ ਖਾਏ ਨਾਨਕ ਦਰ ਪ੍ਰਧਾਨ ਹੈ ਨਾਨਕ ਦਰ ਘਰ ਏਕ ਹੈ ਅਵਰ ਨ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁੱਲੈ ਭੁਲਾਈਐ ਭੁੱਲੀ ਠੌਰ ਨ ਕਾਏ ਗੁਰਬਿਨ ਕੋ ਨਾ ਦਿਖਾਵੇ ਅੰਧੀ ਆਵੈ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾ ਜਾਏ ਬਾਬਾ ਮਾਇਆ ਭਰਮ ਭੁਲਾਏ ਭਰਮ ਭੁੱਲੀ ਡੋਹਾਗਣੀ ਨਾ ਪਿਰ ਅੰਕ ਸਮਾਏ ਰਹਾਉ ਭੁੱਲੀ ਫਿਰੈ ਦਸੰਤਰੀ ਭੁੱਲੀ ਗ੍ਰਹ ਤਜਾਏ ਭੁੱਲੀ ਡੂੰਗੁਰ ਥਲ ਚੜੈ ਭਰਮੈ ਮਨ ਡੋਲਾਏ ਧੁਰੋਂ ਬਛੂਨੀ ਕਿਉਂ ਮਿਲੈ ਗਰਭ ਮੁੱਠੀ ਬਿਲ ਲਾਏ ਵਿਛੜਿਆ ਗੁਰ ਮੇਲ ਸੀ ਹਰ ਰਸ ਨਾਮ ਪਿਆਰ ਸਾਚ ਸਹਿ ਸੋਭਾ ਘਣੀ ਹਰ ਗੁਣ ਨਾਮ ਆਧਾਰ ਜਿਉਂ ਭਾਵੈ ਤਿਉਂ ਰੱਖ ਤੂੰ ਮੈਂ ਤੁਝ ਬਿਨ ਕਵਨ ਪਤਾਰ ਅੱਖਰ ਪੜ ਭੁੱਲੀਐ ਭੇਖੀ ਬਹੁਤ ਅਭਮਾਨ ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ ਗੁਰਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤ ਵਿਚਾਰ ਸਾਤਨ ਆਪ ਗੁਆਇਆ ਗੁਰ ਕੈ ਸ਼ਬਦ ਸੀਗਾਰ ਘਰ ਹੀ ਸੋ ਪਿਰ ਪਾਇਆ ਗੁਰ ਕੈ ਹਿਤ ਅਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹੋਮੈ ਵਿਚੋਂ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਿਲੇ ਤਾਂ ਪਾਈਐ ਆਪ ਨ ਲਿਆ ਜਾਏ ਗੁਰ ਕੀ ਚਰਨੀ ਲੱਗ ਰਹੋ ਵਿੱਚੋਂ ਆਪ ਗਵਾਏ ਸੱਚੇ ਸੇਤੀ ਰਤਿਆਂ ਸੱਚੋ ਪੱਲੇ ਪਾਈ
ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਗੁਰਮਤਿ ਮਨ ਸਮਝਾਇਆ ਲਾਗਾ ਤਿਸੈ ਪਿਆਰ, ਨਾਨਕ ਸਾਚ ਨਾ ਵਿਸਰੈ ਮੇਲੇ ਸ਼ਬਦ ਅਪਾਰ। ਸ੍ਰੀ ਰਾਗ ਮਹੱਲਾ ਪਹਿਲਾ।

ਮੋਠ ਗੋਲੀ ਹੋਮ ਈਸਾ ਵਰਤ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨ ਕੋਏ ਮੈਂ ਤੁਝ ਮਨ ਅਵਰ ਨ ਭਾਵੇ ਤੂੰ ਭਾਵੈ ਸੁਖ ਹੋਏ ਰਹਾਉ ਨਾਮ ਸਲਾਹੀ ਰੰਗ ਸਿਉ ਗੁਰ ਕਾ ਸ਼ਬਦ ਸੰਤੋਖ ਜੋ ਦਿਸੈ ਸੋ ਚਲ ਸੀ ਕੂੜਾ ਮੋਹ ਨ ਵੇਖ ਬਾਟ ਬਟਾਉ ਆਇਆ ਨਿਤ ਚਲਦਾ ਸਾਥ ਦੇਖ ਆਖਣ ਆਖੈ ਕਿਤੜੇ ਗੁਰ ਬਿਨ ਬੂਝ ਨ ਹੋਈ ਨਾਮ ਬੜਾਈ ਜੇ ਮਿਲੈ ਸਚ ਰਪੈ ਪਤ ਹੋਏ ਜੋ ਤੁਦ ਭਾਵੈ ਸੇ ਭਲੇ ਖੋਟਾ ਖਰਾ ਨਾ ਕੋਏ ਗੁਰ ਸਰਨਾਈ ਛੁੱਟੀਐ ਮਨਮੁਖ ਖੋਟੀ ਰਾਸ ਅਸ਼ਟ ਧਾਤ ਪਾਤ ਸਾਹ ਕੀ ਘੜੀਐ ਸ਼ਬਦ ਵਿਗਾਸ ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸ ਤੇਰੀ ਕੀਮਤ ਨਾ ਪਵੈ ਸਭ ਡਿੱਠੀ ਠੋਕ ਬਜਾਏ ਕਹਿਣਾ ਹੱਥ ਨਾ ਲੱਭੇ ਸੱਚ ਟਿਕੈ ਪਤ ਪਾਏ ਗੁਰਮਤ ਤੂੰ ਸਾ ਲਾਹਣਾ ਹੋਰ ਕੀਮਤ ਕਹਿਣ ਨਾ ਜਾਏ ਜਿਤ ਤਨ ਨਾਮ ਨਾ ਭਾਵੇ ਤਿਤ ਤਨ ਹੋਮੈ ਬਾਦ ਗੁਰਬਿਨ ਗਿਆਨ ਨਾ ਪਾਈਐ ਵਿਖਿਆ ਦੂਜਾ ਸਾਧ ਗੁਰ ਬਿਨ ਗੁਣ ਕਾਮ ਨਾ ਆਵੇ ਮਾਇਆ ਪੀਕਾ ਸਾਧ ਆਸਾ ਅੰਦਰ ਜੰਮਿਆ ਆਸਾ ਰਸ ਕਸਕਾਈ

ਸਰਬੇ ਥਾਈ ਏਕ ਤੂੰ ਜਿਉਂ ਭਾਵੈ ਤਿਉਂ ਰਾਖ ਗੁਰਮਤਿ ਸਾਚਾ ਮਨ ਬਸੈ ਨਾਮ ਭਲੋ ਪਥ ਸਾਖ ਹੋਮੈ ਰੋਗ ਗਵਾਈਐ ਸ਼ਬਦ ਸਚੈ ਸਚ ਭਾਖ ਆਕਾਸੀ ਪਾਤਾਲ ਤੂੰ ਤਿਰ ਭਵਨ ਰਹਿਆ ਸਮਾਏ ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਏ ਨਾਨਕ ਨਾਮ ਨ ਬਿਸਰੈ ਜਿਉਂ ਭਾਵੈ ਤੇ ਵੈ ਰਜਾਏ ਸ੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਬੇਦਿਆ ਅਵਰ ਕੇ ਕਰੀ ਵਿਚਾਰ ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਾਤੋ ਸੁਖ ਸਾਰ ਜਿਉਂ ਭਾਵੈ ਤਿਉਂ ਰਾਖ ਤੂੰ ਮੈਂ ਹਾਰ ਨਾਮ ਆਧਾਰ ਮਨ ਰੇ ਸਾਚੀ ਖਸਮ ਰਜਾਏ ਜਿਨ ਤਨ ਮਨ ਸਾਜ ਸਿਗਾਰਿਆ ਤਿਸੇ ਤੀ ਲਿਬਲਾਏ ਰਹਾਉ ਤਨ ਬੈਸੰਤਰ ਹੋਮੀਐ ਇਕ ਰੱਤੀ ਤੋਲ ਕਟਾਏ ਤਨ ਮਨ ਸਮਦਾ ਜੇ ਕਰੀ ਅਨਦਨ ਅਗਨ ਜਲਾਏ ਹਰ ਨਾਮੈ ਤੁਲ ਨ ਪੁੱਜੇ ਜੇ ਲਖ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈਐ ਸਿਰ ਕਰਵੱਤ ਤਰਾਏ ਤਨ ਹੈ ਮੰਚਲ ਗਾਲੀਐ ਭੀ ਮਨ ਤੇ ਰੋਗ ਨ ਜਾਏ ਹਰ ਨਾਮੈ ਤੁਲ ਨ ਪੁੱਜਈ ਸਭ ਡਿੱਠੀ ਠੋਕ ਬਜਾਏ ਕਾਂਚਨ ਕੇ ਕੋਟ ਦਤ ਕਰੀ ਬਹੁ ਹੈ ਵਰਗੈ ਵਰਦਾਨ ਭੂਮ ਦਾਨ ਗਊਆ ਘਣੀ ਭੀ ਅੰਤਰ ਗਰਭ ਗੁਮਾਨ ਰਾਮ ਨਾਮ ਮਨ ਬੇਦਿਆ ਗੁਰ ਦੀਆ ਸਚਦਾਨ ਮਨ ਹਠ ਬੁੱਧੀ ਕੇਤੀਆਂ ਕੇਤੇ ਬੇਦ ਵਿਚਾਰ ਕੇਤੇ ਬੰਧਨ ਜੀ ਕੇ ਗੁਰਮੁਖ ਮੋਖ ਦੁਆਰ ਸੱਚੋ ਓਰੈ ਸਭ ਕੋ ਉੱਪਰ ਸੱਚ ਆਚਾ ਆਚਾਰ ਸਭ ਕੋ ਉੱਚਾ ਆਖੀਐ ਨੀਚ ਨ ਦਿਸੈ ਕੋਈ ਇੱਕ ਨੇ ਭਾਂਡਿਆ ਸਾਜਿਆ ਇੱਕ ਚਾਨਣ ਤਿਹ ਲੋਏ ਕਰਮ ਮਿਲੈ ਸੱਚ ਪਾਈਐ ਧੁਰ ਬਖਸ਼ ਨ ਮੇਟੈ ਕੋਈ ਸਾਧ ਮਿਲੈ ਸਾਧੂ ਜਨ ਸੰਤੋਖ ਵਸੈ ਗੁਰ ਭਾਏ ਅਕਤ ਕਥਾ ਵਿਚਾਰੀਐ ਜੇ ਸਤਿਗੁਰ ਮਾਹੀ ਸਮਾਏ ਭੀ ਅੰਮ੍ਰਿਤ ਸੰਤੋਖਿਆ ਦਰਗੈ ਪੈਦਾ ਜਾਏ ਘੜ ਘੜ ਵਾਜੈ ਕਿੰਗਰੀ ਅਨ ਦਿਨ ਸ਼ਬਦ ਸੁਭਾਏ ਬਿਰਲੇ ਕੋ ਸੋਝੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨ ਬਿਸਰੈ ਛੂਟੈ ਸ਼ਬਦ ਕੁਮਾਏ ਸ੍ਰੀ ਰਾਗ ਮਹੱਲਾ ਪਹਿਲਾ ਚਿੱਤੇ ਦਿਸੈ ਧੌਲ ਹਰ ਬੱਗੇ ਬੰਕ ਦੁਆਰ ਕਰ ਮਨ ਖੁਸ਼ੀ ਉਸਾਰਿਆ ਦੂਜਾ ਹੇਤ ਪਿਆਰ ਅੰਦਰ ਖਾਲੀ ਪ੍ਰੇਮ ਬਿਨਾ ਢਹਿ ਢੇਰੀ ਤਨ ਛਾਰ ਭਾਈ ਰੇ ਤਨ ਧਨ ਸਾਥ ਨ ਹੋਏ ਰਾਮ ਨਾਮ ਤਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਹਾਉ ਰਾਮ ਨਾਮ ਧਨ ਨਿਰਮਲੋ ਜੇ ਦੇਵੈ ਦੇਵਨਹਾਰ ਆਗੈ ਪੂਛ ਨ ਹੋਵਈ ਜਿਸ ਬੇਲੀ ਗੁਰ ਕਰਤਾਰ ਆਪ ਛੜਾਏ ਛੁੱਟੀਐ ਆਪੇ ਬਖਸ਼ਣ ਹਾਰ ਮਨ ਮੁਖ ਜਾਣੈ ਆਪਣੇ ਧੀਆਂ ਭੂਤ ਸੰਜੋਗ ਨਾਰੀ ਦੇਖ ਬਗਾਸੀਐ ਹੈ ਨਾਲੇ ਹਰਖ ਸੋ ਸੋਗ ਗੁਰਮੁਖ ਸਭ ਰੰਗਾਵਲੇ ਐਨਸ ਹਰ ਰਸ ਭੋਗ ਚਿਤ ਚਲੈ ਬਿਤ ਜਾਵਣੋ ਸਾਗਤ ਡੋਲ ਡੋਲਾਏ ਬਾਹਰ ਢੂੰਡ ਬਿਗੁਚੀਐ ਘਰ ਮੈਂ ਬਚ ਸੁਥਾਏ ਮਨਮੁਖ ਹੋਮੈ ਕਰਮ ਸੀ ਗੁਰਮੁਖ ਪੱਲੈ ਪਾਏ ਸਾਗਤ ਨਿਰਗੁਣ ਆਰਿਆ ਆਪਣਾ ਮੂਲ ਪਛਾਣ ਰਗਤ ਬਿੰਦ ਕਾ ਇਹੋ ਤਨੋ ਅਗਨੀ ਪਾਸ ਪਰਾਨ ਪਵਨੈ ਕੈ ਵਸ ਦੇ ਹੋਰੀ ਮਸਤਕ ਸਚ ਨਿਸ਼ਾਨ ਬਹੁਤਾ ਜੀਵਨ ਮੰਗੀਐ ਮੋਹ ਨਾ ਲੋੜੈ ਕੋਏ ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਏ ਨਾਮ ਬਹੂਣੇ ਕਿਆ ਗਣੇ ਜਿਸ ਹਰ ਗੁਰ ਦਰਸਨ ਹੋਏ ਜਾਂ ਸੁਪਨੈ ਨਿਸ ਭੁੱਲੀਐ ਜਬ ਲਗ ਨਿੰਦਰਾ ਹੋਏ ਇਉਂ ਸਰਪਨ ਕੈ ਬਸ ਜੀਅੜਾ ਅੰਤਰ ਹੋਮੈ ਦੋਏ ਗੁਰਮਤ ਹੋਏ ਵਿਚਾਰੀਐ ਸੁਪਨਾ ਇਹੋ ਜਗ ਲੋਏ ਅਗਨ ਮਰੈ ਜਲ ਪਾਈਐ ਜਿਉਂ ਬਾਰਕ ਦੁਧੈ ਮਾਹੇ ਬਿਨ ਜਲ ਕਮਲ ਸੋ ਨਾ ਥੀਐ ਬਿਨ ਜਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਸ ਮਿਲੈ ਜੀਵਾਂ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਨੋ ਪੀਏੜੈ ਡਰਿਆਸ ਉੱਚੋ ਪਰਬਤ ਗਾਖੜੋ ਨਾ ਪੌੜੀ ਤਿਤਤਾਸ ਗੁਰਮੁਖ ਅੰਤਰ ਜਾਣਿਆ ਗੁਰਮੇਲੀ ਧਰਿਆਸ ਭਾਈ ਰੇ ਭਵ ਜਲ ਬਿਖਮ ਡਰਾਉ ਪੂਰਾ ਸਤਿਗੁਰ ਰਸ ਮਿਲੈ ਗੁਰਤਾਰੇ ਹਰ ਨਾਉ ਰਹਾਉ ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ ਭੀ ਸੱਚਾ ਸਾਲਾਹਣਾ ਸੱਚਾ ਥਾਨ ਪਿਆਰ
ਦਰ ਕਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਘੋੜੇ ਪਾਖਰੇ ਲਸਕਰ ਲੱਖ ਅਪਾਰ ਕਿਸ ਹੀ ਨਾਲ ਨਾ ਚੱਲਿਆ ਖੱਪ ਖੱਪ ਮੋਏ ਅਸਾਰ ਸੋਇਨਾ ਰੁਪਾ ਸਾਂਚੀਐ ਮਾਲ ਜਾਲ ਜੰਜਾਲ ਸਭ ਜਗ ਮਹਿ ਦੋਹੀ ਫੇਰੀਐ ਸਭ ਜਗ ਮਹਿ ਦੋਹੀ ਫੇਰੀਐ ਬਿਨ ਨਾ ਵੈ ਸਿਰ ਕਾਲ ਪਿੰਡ ਪੜੈ ਜਿਉ ਖੇਲ ਸੀ ਬਦ ਪਹਿਲੀ ਕਿਆ ਹਾਲ ਪੁੱਤਾਂ ਦੇਖ ਬਿਗਸੀਐ ਨਾਰੀ ਸੇਜ ਪਤਾਰ ਚੋਆ ਚੰਦਨ ਲਾਈਐ ਕਾਪੜ ਰੂਪ ਸੀਗਾਰ ਖੇਹੂ ਖੇਰ ਲਾਈਐ ਛੋੜ ਚੱਲੈ ਘਰ ਵਾਰ ਮਹਿਰ ਮਲੋਕ ਕਹਾਈਐ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈਐ ਜਲ ਬਲੀਐ ਅਭਮਾਨ ਮਨਮੁਖ ਨਾਮ ਵਸਾਰਿਆ ਜਿਉ ਡਬ ਤੱਦਾ ਕਾਨ ਹੋਮੇ ਕਰ ਕਰ ਜਾਇ ਸੀ ਜੋ ਆਇਆ ਜਗ ਮਾਹੇ ਸਭ ਜਗ ਕਾਜਲ ਕੋਠੜੀ ਤਨ ਮਨ ਦੇਹ ਸਵਾਹੇ ਗੁਰ ਰਾਖੇ ਸੇ ਨਿਰਮਲੇ ਸਬਦ ਨਵਾਰੀ ਪਾਹੇ ਨਾਨਕ ਤਰੀਐ ਸਚ ਨਾਮ ਸਿਰਸਾ ਹਾਂ ਪਾਤ ਸਾਹੋ ਮੈਂ ਹਰ ਨਾਮ ਨਾ ਬੀਸਰੈ ਹਰ ਨਾਮ ਰਤਨ ਬੇਸਾਹੋ ਮਨਮੁਖ ਭਉ ਜਲ ਪਚ ਮੋਏ ਗੁਰਮੁਖ ਤਰੇ ਅਥਾਹੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ

ਦੁਨੀਆਂ ਕੈਸ ਮੁਕਾਮੇ, ਕਰ ਸਿਦਕ ਕਰਨੀ ਖਰਚ ਵੱਧ ਹੋ, ਲਾਗ ਰਹੋ ਨਾਮੇ ਰਹਾਉ। ਜੋਗੀ ਤਾਂ ਆਸਨ ਕਰ ਬਹਿ, ਮੁੱਲਾਂ ਬਹਿ ਮੁਕਾਮ, ਪੰਡਿਤ ਬਖਾਣੈ ਪੋਥੀਆਂ, ਸਿੱਧ ਬਹਿ ਦੇਵ ਸਥਾਨ। ਸੁਰ ਸਿੱਧ ਗਣ ਗੰਧਰਵ ਮੁਨ ਜਨ, ਸੇਖ ਪੀਰ ਸਲਾਰ, ਦਰ ਕੂਚ ਕੂਚਾ ਕਰ ਗਏ, ਅਵਰੇ ਭੇ ਚੱਲਣ ਹਾਰ। ਸੁਲਤਾਨ ਖਾਨ ਮਲੂਕ ਉਮਰੇ, ਗਏ ਕਰ ਕਰ ਕੂਚ, ਘੜੀ ਮੋਹਤ ਕੇ ਚੱਲਣਾ, ਦਿਲ ਸਮਝ ਤੂੰ ਪੇ ਪਹੁਚ, ਸਬਦਾਹ ਮਾਹੇ ਬਖਾਣੀਐ, ਬਿਰਲਾ ਤਾਂ ਬੂਝੈ ਕੋਈ। ਨਾਨਕ ਬਖਾਣੈ ਬੇਨਤੀ, ਜਲ ਥਲ ਮਹੀ ਅਲਸੋਈ, ਅੱਲਾਹੋ ਅਲੱਖ ਅਗੰਮ ਕਾਦਰ, ਕਰਨ ਹਾਰ ਕਰੀਮ, ਸਭ ਦੁਨੀ ਆਵਣ ਜਾਵਣੀ, ਮੁਕਾਮ ਏਕ ਰਹੀਮ। ਮੁਕਾਮ ਤਿਸਨੋ ਆਖੀਐ, ਜਿਸ ਇਸ ਨ ਹੋਵੇ ਲੇਖ, ਅਸਮਾਨ ਧਰਤੀ ਚੱਲ ਸੀ, ਮੁਕਾਮ ਉਹੀ ਏਕ। ਦਿਨ ਰੱਬ ਚੱਲੈ, ਨਿਸ ਸੱਸ ਚੱਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬਗੋਏ। ਮਹੱਲੇ ਪਹਿਲੇ ਸਤਾਰ ਹੈ ਅਸ਼ਟਪਦੀਆ, ਸ੍ਰੀ ਰਾਗ ਮਹੱਲਾ ਤੀਜਾ, ਘਰ ਪਹਿਲਾ ਅਸ਼ਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰਮੁਖ ਕਿਰਪਾ ਕਰੇ ਭਗਤ ਕੀ ਜੈ, ਬਿਨ ਗੁਰ ਭਗਤ ਨ ਹੋਏ, ਆਪੇ ਆਪ ਮਿਲਾਏ ਬੁਝੈ, ਤਾਂ ਨਿਰਮਲ ਹੋਵੇ ਕੋਏ, ਹਰ ਜਿਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ।

ਦੂਜਾ ਔਰ ਨ ਕੋਏ, ਗੁਰ ਪ੍ਰਸਾਦੀ ਪਾਈਆ ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ, ਪੰਖੀ ਬਿਰਖ ਸੁਹਾਵੜਾ, ਸੱਚ ਚੁਗੈ ਗੁਰ ਪਾਏ, ਕਰਮ ਹਰ ਰਸ ਪੀਵੈ ਸਹਿਜ ਰਹੈ, ਉਡੈ ਨ ਆਵੈ ਜਾਏ, ਨਿਜ ਕਰ ਵਾਸਾ ਪਾਇਆ, ਹਰ ਹਰ ਨਾਮ ਸਮਾਹੇ, ਮਨ ਰੇ ਗੁਰ ਕੀ ਕਾਰ ਕਮਾਏ, ਗੁਰ ਕੈ ਭਾਣੇ ਜੇ ਚੱਲੇ ਤਾਂ ਅਨਦਨ ਰਾਚੈ ਹਰ ਨਾਏ।

ਨਾ ਅੰਮ੍ਰਿਤ ਫਲ ਪਾਹੀ। ਗੁਰਮੁਖੋ ਬ੍ਰਹਮ ਹਰਿ ਅਵਲਾ ਸਾਚਾ ਸਹਿਜ ਸੁਭਾਏ, ਸਾਖਾ ਤੀਨ ਨਵਾਰੀਆ ਏਕ ਸ਼ਬਦ ਲਿਵ ਲਾਏ। ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖਵਾਏ। ਮਨਮੁਖ ਉਬੇ ਸੁੱਕ ਗਏ ਨਾ ਫਲ ਤਿੰਨਾ ਛਾਹੋ, ਤਿੰਨਾ ਪਾਸ ਨਾ ਬੈਸੀਐ ਉਹਨਾਂ ਘਰ ਨਾ ਗਰਾਓ। ਕਟਿਆ ਤੈ ਨਿਤ ਜਾਲੀਐ ਹੈ ਉਹਨਾਂ ਸ਼ਬਦ ਨਨਾਓ। ਹੁਕਮੇ ਕਰਮ ਕਮਾਵਣੇ ਪਇਆ ਕਿਰਤ ਫਰਾਓ, ਹੁਕਮੇ ਦਰਸ਼ਨ ਦੇਖਣਾ ਜਹ ਭੇਜੈ ਤਹ ਜਾਓ। ਹੁਕਮੇ ਹਰ ਹਰ ਮਨ ਵਸੈ, ਹੁਕਮੇ ਸੱਚ ਸਮਾਓ। ਹੁਕਮ ਨ ਜਾਣੈ ਬੱਪੜੇ ਭੂਲੇ ਫਿਰੈ ਗੁਵਾਰ, ਮਨ ਹਟ ਕਰਮ ਕਮਾਮਦੇ ਨਿਤ ਨਿਤ ਹੋਏ ਖੁਆਰ। ਅੰਤਰ ਸ਼ਾਂਤ ਨ ਆਵੇ ਨਾ ਸੱਚ ਲੱਗੈ ਪਿਆਰ। ਗੁਰਮੁਖੀਆ ਮੋਹ ਸੋਹਣੇ ਗੁਰ ਕੈ ਹਿਤ ਪਿਆਰ, ਸੱਚੀ ਭਗਤੀ ਸੱਚ ਰਤੇ ਦਰ ਸੱਚੈ ਸਚਿਆਰ। ਆਏ ਸੇ ਪ੍ਰਵਾਨ ਹੈ ਸਭ ਕੁਲ ਕਾ ਕਰੇ ਉਧਾਰ। ਸਭ ਨਦਰੇ ਕਰਮ ਕਮਾਮ ਦੇ ਨਦਰੇ ਬਾਹਰ ਨ ਕੋਏ, ਜੈਸੀ ਨਦਰ ਕਰ ਦੇਖੈ ਸੱਚਾ ਤੈਸਾ ਹੀ ਕੋ ਹੋਏ। ਨਾਨਕ ਨਾਮ ਬੜਾਈਆਂ ਕਰਮ ਪ੍ਰਾਪਤ ਹੋਏ, ਸ੍ਰੀ ਰਾਗ ਮਹੱਲਾ ਤੀਜਾ। ਗੁਰਮੁਖ ਨਾਮ ਧਿਆਈਐ ਮਨਮੁਖ ਬੂਝ ਨ ਪਾਹੇ, ਗੁਰਮੁਖ ਸਦਾ ਮੁਖ ਉਜਲੇ ਹਾਰ ਬਸਿਆ ਮਨਿਆਏ। ਸਹਿਜੇ ਹੀ ਸੁਖ ਪਾਈਐ ਸਹਿਜੇ ਰਹਿ ਸਮਾਏ, ਭਾਈ ਰੇ ਦਸਨ ਦਸਾ ਹੋਏ। ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਪਾਏ ਕੋਈ ਰਹਾਉ। ਸਦਾ ਸੁਹਾਰ

ਬਿਨ ਗੁਰ ਪਾਇਆ ਨਾ ਜਾਏ। ਪਾਠ ਪੜੇ ਨਾ ਬੂਝਈ, ਭੇਖੀ ਭਰਮ ਭੁਲਾਏ। ਗੁਰਮਤੀ ਹਰ ਸਦਾ ਪਾਇਆ ਰਸਨਾ, ਹਰ ਰਸ ਸਮਾਏ। ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸਵਾਈ। ਬਿਨ ਸ਼ਬਦ ਜਗ ਦੁਖੀਆ ਫਿਰੈ, ਮਨਮੁੱਖਾ ਨੂੰ ਗਈ ਖਾਏ। ਸ਼ਬਦੇ ਨਾਮ ਤੇ ਆਈਐ, ਸ਼ਬਦੇ ਸੱਚ ਸਮਾਏ। ਮਾਇਆ ਭੂਲੇ ਸਿੱਧ ਫਿਰੈ, ਸਮਾਧ ਨ ਲੱਗੈ ਸੋ ਪਾਏ। ਤੀਨੇ ਲੋਭ ਵਿਆਪਤ ਹੈ, ਅਧਕ ਰਹੀ ਲਪਟਾਏ। ਬੇਨ ਗੁਰ ਮੁਕਤ ਨ ਪਾਈਐ, ਨਾ ਦੁਬਦਾ ਮਾਇਆ ਜਾਏ। ਮਾਇਆ ਕਿਸ ਨੂੰ ਆਖੀਐ, ਕਿਆ ਮਾਇਆ ਕਰਮ ਕਮਾਏ। ਦੁੱਖ ਸੁਖ ਇਹੋ ਜੀਓ ਬੱਧ ਹੈ, ਹੋਮੇ ਕਰਮ ਕਮਾਈ। ਬਿਨ ਸ਼ਬਦ ਹੈ ਭਰਮ ਨਾ ਚੁਕਈ, ਨਾ ਵਿੱਚੋਂ ਹੋਮੈ ਜਾਏ। ਬਿਨ ਪ੍ਰੀਤੀ ਭਗਤ ਨ ਹੋਵੇ, ਬਿਨ ਸ਼ਬਦ ਥਾਏ ਨ ਪਾਏ। ਸ਼ਬਦੇ ਹੋਮੈ ਮਾਰਿਆ, ਮਾਇਆ ਕਾ ਭਰਮ ਜਾਏ। ਨਾਮ ਪਦਾਰਥ ਪਾਈਐ, ਗੁਰਮੁਖ ਸਹਿ ਸੁਭਾਈ। ਬਿਨ ਗੁਰ ਗੁਣ ਨਾ ਜਾਪਣੀ, ਬਿਨ ਗੁਣ ਭਗਤ ਨ ਹੋਏ। ਭਗਤ ਬਚਰ ਹਰ ਮਨ ਵਸਿਆ, ਸਹਿਜ ਮਿਲਿਆ ਪ੍ਰਭ ਸੋਏ। ਨਾਨਕ ਸ਼ਬਦੇ ਹਰ ਸਲਾਹੀਐ, ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਮਾਇਆ ਮੋਹ ਮੇਰੇ ਪ੍ਰਭ ਕੀ ਨਾ ਆਪੇ ਭਰਮ ਭੁਲਾਏ। ਮਨਮੁਖ ਕਰਮ ਕਰੈ ਨਹੀਂ ਬੂਝੈ, ਬਿਰਥਾ ਜਨਮ ਗਵਾਏ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਬਸੈ ਮਨ ਆਏ। ਮਨ ਰੇ ਨਾਮ ਜਪੋ ਸੁਖ ਹੋਏ, ਗੁਰਪੂਰਾ ਸਾ ਲਾਹੀਐ। ਸਹਿਜ ਮਿਲੈ ਪ੍ਰਭ ਸੋਏ ਰਹਾਓ, ਭਰਮ ਗਇਆ ਭਾਉ ਭਾਗਿਆ। ਹਰ ਚਰਨੀ ਚਿਤ ਲਾਏ, ਗੁਰਮੁਖ ਸ਼ਬਦ ਕਮਾਈਐ, ਹਰ ਬਸੈ ਮਨ ਆਏ। ਘਰ ਮਹਿਲ ਸੱਚ ਸਮਾਈਐ, ਜਮਕਾਲ ਨਾ ਸਕੈ ਖਾਏ। ਨਾਮਾ ਛੀਂਬਾ ਕਬੀਰ ਜੋ ਲਾਹਾ, ਪੂਰੇ ਗੁਰ ਤੇ ਗਤ ਪਾਈ। ਬ੍ਰਹਮ ਕੇ ਬੇਤੇ ਸ਼ਬਦ ਨਾ ਪਛਾਣੈ, ਹੋਮੈ ਜਤ ਗਵਾਈ। ਸੁਰ ਨਰ ਤਿੰਨ ਕੀ ਬਾਣੀ ਗਾਵੈ, ਕੋਈ ਨ ਮਿਟੈ ਪਾਈ। ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ, ਦੂਜਾ ਭਾਉ ਨਾ ਜਾਣੈ। ਸਤਿਗੁਰ ਭੇਟਿਆ ਨਿਰਮਲ ਹੋਆ, ਅਨੰਦਨ ਨਾਮ ਵਖਾਣੈ। ਏਕੋ ਪੜਾ ਏਕੋ ਨਾ ਬੂਝਾ, ਦੂਜਾ ਅਵਰ ਨਾ ਜਾਣੈ। ਖੜ ਦਰਸ਼ਨ ਜੋਗੀ ਸੁਨਿਆਸੀ, ਬਿਨ ਗੁਰ ਭਰਮ ਭੁਲਾਏ। ਸਤਿਗੁਰ ਸੇਵੈ ਤਾਂ ਗਤ ਮਿਤ ਪਾਵੈ, ਹਰ ਜੀਉ ਮਨ ਵਸਾਏ। ਸੱਚੀ ਬਾਣੀ ਸੁਚਿਤ ਲਾਗੈ, ਆਵਣ ਜਾਣ ਰਹਾਏ। ਪੰਡਿਤ ਪੜ ਪੜ ਵਾਦ ਵਖਾਣੈ, ਬਿਨ ਗੁਰ ਭਰਮ ਭੁਲਾਏ। ਲੱਖ ਚੁਰਾਸੀ ਫੇਰ ਪਿਆ, ਬਿਨ ਸ਼ਬਦ ਮੁਕਤ ਨ ਪਾਈ। ਜਾਂ ਨਾਉ ਚੇਤੈ ਤਾਂ ਗਤ ਪਾਏ, ਜਾਂ ਸਤਿਗੁਰ ਮੇਲ ਮਿਲਾਏ। ਸਤਸੰਗਤ ਮਹਿ ਨਾਮ ਹਰ ਉਪਜੈ, ਸਤਿਗੁਰ ਮਿਲੈ ਸੁਭਾਏ। ਮਨ ਤਨ ਅਰਪੀ ਆਪ ਗਵਾਹੀ, ਚੱਲਾਂ ਸਤਿਗੁਰ ਭਾਈ। ਸਦ ਬਲਹਾਰੀ ਗੁਰ ਆਪਣੇ ਬੇਟੋਂ, ਜੇ ਹਰ ਸੇ ਤੀ ਚਿਤ ਲਾਏ। ਸੋ ਬ੍ਰਹਮਨ ਬ੍ਰਹਮ ਜੋ ਬਿੰਦੇ, ਹਰ ਸੇ ਤੀ ਰੰਗ ਰਾਤਾ। ਪ੍ਰਭ ਨਿਕਟ ਬਸੈ ਸਭਨਾ ਘਟ ਅੰਤਰ, ਗੁਰਮੁਖ ਵਿਰਲੈ ਜਾਤਾ। ਨਾਨਕ ਨਾਮ ਮਿਲੈ ਵਡਿਆਈ, ਗੁਰ ਕੈ ਸ਼ਬਦ ਪਛਾਤਾ। ਪ੍ਰਭ ਨਿਕਟ ਵਸੈ ਸਭਨਾ ਘਟ ਅੰਤਰ, ਗੁਰਮੁਖ ਬਿਰਲੈ ਜਾਤਾ। ਨਾਨਕ ਨਾਮ ਮਿਲੈ ਵਡਿਆਈ, ਗੁਰ ਕੈ ਸ਼ਬਦ ਪਛਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਬੜੀਆਂ ਆਈਆਂ, ਸ਼ਬਦ ਤਾਂ ਗਾਬ ਹਰੀ ਕੇਰਾ, ਮਨ ਜੁਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ।

ਸਾਚਨਾ ਮੈਂ ਆਧਾਰ ਮੇਰਾ ਜਨਮ ਪੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿ ਸ਼੍ਰੀ ਅਕਾਲ।
0: ਵਾਹਿਗੁਰੂ ਸਾਹਿਬ ਜੀ।

ਗੁਰੂ ਸੇਵੀਐ ਅਹਨਸ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁਖ ਦਾਇ ਹੋਵੈ ਸਿਵਤ ਕਾ ਸਮਦੇ ਨੁਰੀ ਅਰਸ਼ੋ ਗੁਰਸੋ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਚੌਥਾ।

ਆਪੇ ਧਰਤੀ ਸਾਜਨ ਪਿਆਰੈ ਪਿਛੇ ਟੰਗ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰਪੁਰੇ ਮਿੱਠਾ ਲਾਇਆ ਰਹਾਉ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੋਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕੋ ਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸੋ ਸਿਆਣਪਾਂ ਲੱਖ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਆ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚਾ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੇ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਆਦਰਾ ਦੂਰ ਕਥਨਾ ਕਥੀ ਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਸੇਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੇ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੀ ਸਰ ਗੁਰ ਗੁਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇਹੋਂ ਜਾਣਾ ਆਖਾਂ ਨਾਹੀਂ ਕਹਿਣਾ ਕਥਣ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਨ ਭਾਣੇ ਕੇ ਨਾਏ ਕਰੀ ਜੇ ਤੀਸਰ ਠੇ ਉਪਾਈ ਵੇਖਾ ਵਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ ਚਾਰੇ ਯਾਰ ਜਾ ਹੁਰਦ ਸੋਹਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾ ਰੁਖਾਏ ਕਹਿ ਜਸ ਕੀਰਤ ਜਾਗਲੇ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੈ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤਵਲੇ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸੁਲਾਨ ਮੰਦ ਸੁਣਿਆ ਜੁਗ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਸਤਸੰਤੋ ਗਿਆਨ ਸੁਣਿਆ ਸਰਕਾ ਸੁਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਸਰਾਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵੇ ਰਾਹੋ ਸੁਣਿਆ ਹੱਥ ਵਿਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਦੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤੋ ਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ
ਮਨੈ ਮੋ ਚੋਟਾ ਨਾ ਖਾਏ, ਮਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇਕੋ ਮਨ ਜਾਣੇ ਮਨ ਕੋਏ। ਮਨੈ ਮਾਰਗ ਠਾਕ ਨਾ ਪਾਏ, ਮਨੈ ਪਥ ਸਿਉ ਪ੍ਰਗਟ ਜਾਏ, ਮਨੈ ਮਗ ਨਾ ਚੱਲੇ ਪੰਥ, ਮਨੈ ਧਰਮ ਸਦੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇਕੋ ਮਨ ਜਾਣੇ ਮਨ ਕੋਏ। ਮਨੈ ਪਾਵੇ ਮੁਖ ਦੁਆਰ, ਮਨੈ ਪਰਵਾਰੇ ਸਾਧਾਰ, ਮਨੈ ਤਰੇ ਤਾਰੇ ਗੁਰਸਿੱਖ, ਮਨੈ ਨਾਨਕ ਭਵੇ ਨਾ ਭੇਖ, ਐਸਾ ਨਾਮ ਨਿਰੰਜਨ ਹੋਏ, ਜੇਕੋ ਮਨ ਜਾਣੇ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵੇ ਦਰਗਹਿ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰੇਕ ਧਿਆਨ, ਜੇ ਕੋ ਕਹਿ ਕਰੇ ਵਿਚਾਰ, ਕਰਤੇ ਕਹਿ ਕਰਨੇ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨ ਸੂਤ, ਜੇ ਕੋ ਬੁਝੇ ਹੋਵੇ ਸਚਿਆਰ, ਧਵਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੇ ਹੋਰ ਹੋਰ, ਤਿਸ ਤੇ ਭਾਰਤ ਲੈ ਕਵਣ ਜੋਰ, ਜੀ ਜਾਤ ਰੰਗਾਂ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਨ ਸਵਾਲਿਓ ਰੂਪ, ਕੀਤੀ ਦਾਤ ਜਾਣੇ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ, ਕੁਦਰਤ ਕਵਣ ਕਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਾਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ,

ਪਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫੇਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅੱਖਰਾਂ ਸਿਰ ਸੰਯੋਗ ਵਖਾਣ ਜਿਨੇ ਲਿਖੈ ਤਿਸ ਸਿਰ ਨਾਹੇ।

ਵਾਰਿਆ ਨਾ ਜਾਵਾ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਏ ਹੱਥ ਪੈਰ ਤਨ ਦੇਹੇ, ਪਾਣੀ ਧੋਤੇ ਉਤਰ ਸਖੇ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਹੀਏ ਉਹ ਧੋਏ। ਭਰੀਏ ਮਤ ਪਾਪਾਂ ਕੈ ਸੰਗ, ਤੂੰ ਪਹਿਨਾਵੇ ਕੈ ਰੰਗ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਤੀਰ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਨ ਸੁਵੇਲਾ ਵਖਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰੁਤੀ ਮਾਹੋ ਕਵਨ, ਜਿਤ ਹੋਆ ਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ। ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਨ। ਥਿਤ ਵਾਰਨ ਜੋਗੀ ਜਾਣ, ਏ ਰੁਤ ਮਾਹੋ ਨਾ ਕੋਈ। ਜਾ ਕਰਤਾ ਸਿਰ ਟੇਕੋ ਸਾਜੈ, ਆਪੇ ਜਾਣੇ ਸੋਈ। ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਣੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੇ, ਇੱਕ ਦੂ ਇੱਕ ਸਿਆਣਾ। ਵੱਡਾ ਸਹਿ ਵੱਡੀ ਨਾਈ, ਕੀਤਾ ਜਾ ਕਾ ਹੋਵੇ। ਨਾਨਕ ਜੇ ਕੋ ਆਪੋ ਜਾਣੇ, ਅੱਗੇ ਗਿਆ ਨਾ ਸੋਹੈ। ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ। ਓੜ ਕੋੜ ਕਪਾਲ ਥੱਕੇ, ਵੇਦ ਕੈਨਿਕ ਵਾਤ। ਸਹਿਸ ਉਠਾਰੇ ਕੈਨਿਕ ਤੇ, ਬਾਂਸਲੂ ਇੱਕ ਧਾਤ। ਲਿਖਾ ਹੋਏ ਤਾਂ ਲਿਖੀ ਹੈ, ਲਿਖੇ ਹੋਏ ਵਿਨਾਸ਼। ਨਾਨਕ

ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੇ ਅੰਤ ਨਾ ਸਿਵਤੀ ਕਹਿ ਨਾਂਤ ਅੰਤ ਨਾ ਕਰਣੇ ਦੇ ਨਾਂਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾ ਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੜੀ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆ ਪਾਪ ਨਾਨਕ ਨਦਰੀ ਕਰਮੀ ਦਾਤ।

ਕਿਤੇ ਖਬ ਤੁੱਠੇ ਵੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤਿਆਂ ਦੁੱਖ ਭੁਗ ਸਦ ਮਾਰੇ, ਭੇ ਦਾਤ ਤੇਰੀ ਦਾਤਾਰ। ਬੰਦ ਖਲਾਸੀ ਭਾਣੇ ਹੋਏ, ਉਹ ਰੱਖ ਨਾ ਸਕੇ ਕੋਏ, ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੇ ਜੇਤੀਆਂ ਮੂੰਹ ਖਾਏ, ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇ ਈ ਕੇ। ਜਿਸ ਨੂੰ ਬਖਸ਼ ਸਿਪਤ ਸਲਾਹ, ਨਾਨਕ ਪਾਤ ਸਾਹੀ ਪਾਤ ਸਾਹ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ, ਅਮੁੱਲ ਆਵੇ ਅਮੁੱਲ ਲੈ ਜਾਹੇ, ਅਮੁੱਲ ਭਏ ਅਮੁੱਲਾਂ ਸਮਾਹੇ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਪੜੇ ਕਰੇ ਵਖਿਆਣ, ਆਖ ਹੈ ਬਰਮ, ਆਖ ਹੈ ਇੰਦ, ਆਖ ਹੈ ਗੋਪੀ ਤੈ ਗੋਵਿੰਦ, ਆਖ ਹੈ ਈਸ਼ਰ, ਆਖ ਹੈ ਸਿੱਧ, ਆਖ ਹੈ ਕਿਤੇ ਕੀਤੇ ਬੁੱਧ, ਆਖ ਹੈ ਦਾਨਵ, ਆਖ ਹੈ ਦੇਵ, ਆਖ ਹੈ ਸੁਰ ਨਰ ਮੁਨ ਜਨ ਸੇਵ, ਕਿਤੇ ਆਖੇ ਆਖਣ ਪਾਹੇ, ਕਿਤੇ ਕਹਿ ਕਹਿ ਉੱਠ ਉੱਠ ਜਾਏ। ਇਤੇ ਕੀਤੇ ਹੋਰ ਕਰੇ ਤਾਖ ਨਾ ਸਕੇ ਕਈ ਕੇ, ਜੇਵੜ ਭਾਵੇ ਤੇਵੜ ਹੋਏ, ਨਾਨਕ ਜਾਣੇ ਸਾਚਾ ਸੋਏ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਏ ਸਿਰਗਾ ਵਾਰਾਂ ਗਾ ਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾ ਦੇ ਅਨੇਕ ਅਸੰਖਾ, ਕਿਤੇ ਵਾਵਣ ਹਾਰੇ, ਕਿਤੇ ਰਾਗ ਭਰੀ ਸੁਣ ਕਹੀ ਅਨਾਉ, ਕਿਤੇ ਗਾਵਣ ਹਾਰੇ, ਗਾਵੇ ਤੁਹਨੋ ਪੌਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਵਰਮਾ ਦੇਵੀ ਸੁਣ ਸਦਾ ਸੁਵਾਰੇ, ਗਾਵੇ ਹੁੰਦੇ ਉਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀਸਰ, ਯੁਗ ਯੁਗ ਵੇਦਾਂ ਨਾਲੇ, ਗਾਵੇ ਮੋਹਨੀ ਅਮਨ ਮੋਹਨ, ਸੁਰਗਾ ਮੱਚ ਪਿਆਲੇ, ਗਾਵਨ ਰਤਨੇ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾਬਲ ਸੂਰਾ, ਗਾਵੇ ਖਾਨੀ ਚਾਰੇ, ਗਾਵੇ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਧਨੋ ਗਾਵੇ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਉਸੇ ਮੈਂ ਚੇਤਨ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ।

ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸਦੀ ਵਡਿਆਈ। ਜੋ ਤਿਸ ਭਾਵੇ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾਨਕ ਰਹਿ ਨਰਜਾਈ। ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਵੇ ਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਆਦੇਸ ਤਿਸੇ ਆਦੇਸ ਆਦੇ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ। ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿਧਿ ਅਵਰਾ ਸਾਧ। ਸੰਯੋਗ ਵਜੋਗ ਦੁਇਕਾਰ ਚੁਲਾਵੇ ਲਿਖੇ ਆਵੇ ਭਾਗ। ਆਦੇਸ ਤਿਸੇ ਆਦੇਸ ਆਦੇ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਜਿਵ ਤਿਸ ਭਾਵੇ ਤਿਵੇ ਚੁਲਾਵੇ ਜਿਵ ਹੋਵੇ ਫਰਮਾਨ। ਉਹ ਵੇਖੇ ਉਹਨਾਂ ਨਜ਼ਰ ਨ ਆਵੇ ਬਹੁਤਾਏ ਵਡਾਣ। ਆਦੇ ਤਿਸੇ ਆਦੇਸ ਆਦ ਅਨੀਲ ਅਨਾਦਨਾਤ ਜੁਗ ਜੁਗ ਏਕੋ ਵੇਸ। ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ। ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦਨਾਤ ਜੁਗ ਜੁਗ ਏਕੋ ਵੇਸ। ਇੱਕ ਦੂਜੀ ਭਾਉ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ। ਏ ਤੁਰਾਹੇ ਪਤ ਪਵੜੀਆ ਚੜੀਏ ਹੋਏ ਆਕੀਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਦੀਸ। ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ। ਆਖਣ ਜੋਰ ਚੁੱਪੇ ਨਹਿ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੇ ਸੰਸਾਰ। ਜੇ ਸਾਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ। ਰਾਤੀ ਰੁੱਤੀ ਤਿਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ। ਤਿਥੈ ਸੁਣ ਪੰਜ ਪ੍ਰਵਾਨ ਨਦਰੀ ਕਰਮ ਪਵੇ ਨਿਸਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ। ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੈ ਕਾੜਤ ਕੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ

ਦਾਨ ਮੁਨ ਕੇਤੇ ਕੇ ਤੇਰੇ ਦਿਨ ਸਮੁੰਦ ਕੇ ਤੀਆ ਖਾਣੀ ਕੇ ਤੀਆ ਬਾਣੀ ਕੇ ਤੇ ਪਾਦ ਨਰਿੰਦ ਕੇ ਤੀਆ ਸੁਰਤੀ ਸਿਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋੜੇ ਆਨੰਦ।

ਪਛਤਾਏ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ।

ਨਾਮ ਵਸੇ ਮਨ ਮਾਹੇ। ਤਿੱਥੇ ਭਗਤ ਵਸੇ ਕਹਿ ਲੋ ਕਰੇ ਆਨੰਦ, ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੇ ਤਾਂ ਅੰਤ ਨਾ ਅੰਤ, ਤਿੱਥੇ ਲੋਹ ਲੋਹ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੇ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰਜ ਸੁਨਿਆਰ, ਅਹਿਰਣ ਮਤ ਵੇਦ ਹਥਿਆਰ, ਪਾਉ ਖਲਾਗਣ ਤਪ ਤਾਓ, ਭਾਂਡਾ ਪਾਉ ਅੰਮ੍ਰਿਤ ਤਿਤ ਢਾਲ,

ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆ। ਤੁਧ ਬਿਨ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੇ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜੇ ਤੂੰ ਦੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ।

ਲੀਏ ਦੁੱਖ ਸੋਕੋ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋਏ ਮਰੇ ਨਾ ਹੋਵੇ ਸੋਗਾ ਦਿੰਦਾ ਰਹਿ ਨਾ ਚੁੱਕੇ ਭੋਗਾ ਗੁਣ ਹੋਰ ਨਾਹੀਂ ਕੋਏ ਨਾ ਕੋਹਾ ਨਾ ਕੋਹੇ

ਜਾਤ ਖਸਮ ਵਸਾਰੇ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿ ਪੁਰਖਾ

ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰਾ ਪ੍ਰਾਣ ਸੁਖਾਈ ਹਰ ਕੀਰਤ ਮਰੀ ਰਹਿ ਰਾਸ ਰਹਾਉ ਹਰ ਜਨ ਕੇਵਟ ਭਾਗ ਵਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ

ਜੋ ਸਤਿਗੁਰ ਸਰਨ ਸੰਗਤ ਨਹੀਂ ਆਏ। ਤ੍ਰਿਗ ਜੀਵੈ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ। ਤਿੰਨ ਤੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ। ਮਿਲ ਜਨ ਨਾਨਕ ਨਾਮ ਪ੍ਰਗਾਸ, ਰਾ ਗੁਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤ ਵੈ ਉਦਮ, ਜਾਂ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮੈਂ ਜੰਤੇ ਉਪਾਏ, ਤਾਂ ਕਾ ਰਿਜਕ ਆਗੇ ਕਾਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ ਧਰਿਆ ਰਹਾ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੁਭਾਏ, ਠਾਕਰ ਕਾਹੇ ਮਨ ਭਉ ਕਰਿਆ। ਊੜੇ ਊੜੇ ਆਵੇ ਸਹਿ ਕੋ ਸਾ, ਤਿਸ ਪਾਛੈ ਬਚਰੇ ਸ਼ਰਿਆ। ਤਨ ਕਵਨ ਖੁਲਾਵੇ ਕਵਨ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਠ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ, ਜਨ ਨਾਨਕ ਬਲ ਬਲ, ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖੇ ਕੋ ਓੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ, ਪੁਰਖ ਨਿਰੰਜਨ ਹਰ, ਅਗਮਾ ਅਗਮੀ ਅਪਾਰਾ। ਸਭ ਧਿਆਵੇ ਸਭ ਧਿਆਵੇ, ਤੁਧ ਜੀ ਹਰ ਸੱਚੇ ਸਿਰਜਨਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾ ਤਾਰਾ। ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਇੱਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਓਨ ਤੁਧ ਬੇਨੀ ਅਵਰਣਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੇ ਹਰ ਧਿਆਵੇ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭੈ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮਕੀ ਫਾਸੀ। ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਕ ਅਨੇਕ ਅਨੰਤਾ। ਤੇਰੀ ਅਨਕਰੇ ਹਰ ਪੂਜਾ ਜੀ, ਤਬ ਤਾਪੇ ਜਪੇ ਬੇਅੰਤਾ। ਤੇਰੇ ਅਨੇਕ ਪੜੇ ਬਹੁ ਸਿਮਰ ਸਾਧ ਜੀ, ਕਰ ਕਿਰਿਆ ਕਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੇ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਪਰੰਪਰ ਕਰਤਾ ਜੀ, ਤੁਰ ਜੇ ਵੜੇ ਅਵਰਣਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ, ਤੂੰ ਏਕੋ ਜੀ, ਤੂੰ ਨਿਚਲ ਕਰਤਾ ਸੋਈ। ਤੁਧ ਆਪੇ ਭਾਵੇ ਸੋਈ, ਵਰਤੇ ਜੀ ਤੂੰ ਆਪੇ ਕਰੇ ਸੋ ਹੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਰਜ ਸਭ ਗੋਈ। ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭਸੇ ਕਾ ਜਨ ਹੋਈ। ਆਸਾ ਮਹੱਲਾ ਚੌਥਾ, ਤੂੰ ਕਰਤਾ ਸੁਚਿਆ ਰਮੈਂਡਾ ਸਾਈ। ਜੋ ਤੋ ਪਾਵੇ ਸੋਈ ਦਿਸੀ, ਜੋ ਤੂੰ ਦੇ ਸੋਈ ਉਪਾਈ ਰਹਾ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰਦਰੀ ਆਪ ਸਭ ਤੁਝੀ ਮਾਇ, ਤੁਝ ਬਿਨ ਦੂਜਾ ਕੋਈ ਨਾ ਜੀ। ਜਨ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸ ਨੂੰ ਤੂੰ ਜਾਣਾ ਸੋਈ ਜਨ ਜਾਣੇ, ਹਰ ਗੁਣ ਸੁਣੀ ਆਖ ਵਖਾਣੇ। ਜਿਨ ਹਰ ਸੇਵਿਆ ਤਿੰਨ ਸੁਖ ਪਾਇਆ, ਸਜਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਵਰਣਾ ਕੋਏ। ਤੂੰ ਕਰ ਕਰ ਵੇਖੈ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੇ ਪਹਿਲੇ ਨਿਵਾਸਾ। ਪਾਣੀ ਪਾਪ ਕਿਤਨੇ ਕੀਆ, ਪੰਕਜ ਮੋਹ ਪਗ ਨਹੀਂ ਚਾਲੇ। ਆਮ ਦੇਖਾ ਤੈ ਡੂਬੀ ਅਲੈ, ਮਨ ਇਕ ਨ ਚੇਤ ਸਮੂੜ ਮਨਾ। ਹਰ ਬਿਸਰਤ ਤੇਰੇ ਗੁਣ ਗਲਿਆ ਰਹਾ, ਨਾ ਜਤੀ ਸਤੀ ਨਹੀਂ ਪੜਿਆ। ਮੂਰਖ ਮੁਗਦਾ ਜਨਮ ਪਿਆ, ਪ੍ਰਣਵਤ ਨਾਨਕ ਤਿੰਨ ਕੀ ਸਰਨਾ। ਜਿਣ ਤੂੰ ਨਾਹੀ ਵਿਸਰਿਆ ਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ। ਵਰਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇ।
कहो नानक अमनीच करमा सरन परे की राखो शर्मा सोहला राग गौड़ी दीवकी महला पहला एक ओंकार सतगुर प्रसाद जय कर कीरत आखी जय करते काहो विचारो तित कर गावो सोहला सिमरो सुरजनहारो तुम गावो मरे निरभव का सोहला वारी जित सोहल सदा सुख होए रहा

ਹੈ ਦੁੱਖ ਪਾਵੇ। ਜਮ ਕਾਲ ਸਹਿ ਸੁਰ ਡੰਡਾਏ, ਹਰ ਜਨ ਹਰ ਹਰ ਨਾਮ ਸਮਾਨੇ, ਦੁਖ ਜਨਮ ਮਰਨ ਭਾਵ ਖੰਡਾਏ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੁਭ ਖੰਡ ਬ੍ਰਹਿਮੰਡਾਏ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾਏ। ਜਨ ਨਾਨਕ ਨਾਮ ਆਧਾਰ ਟੇਕ, ਰਣਾਮੇ ਹੀ ਸੁਖ ਮੰਡਾਏ। ਰਾ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹਾਂ ਖਾਟ ਚਲੋ ਹਰ ਲਾਹਾ, ਅੱਗੇ ਬਸਨ ਸੁਹੇਲਾ। ਉਦ ਘਟੇ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸੁਵਾਰੇ। ਰਹਾ ਯੋ ਸੰਸਾਰ ਵਿਕਾਰ ਸੰਸਿਮੈ, ਤਰਿਓ ਬ੍ਰਹਮ ਗਿਆ ਨਿਜ ਸਿਜ ਗਾਏ। ਪਿਆ ਵੇਹੁ ਰਸਾ ਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਵਿਹਾਜੋ। ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ।

ਬੈਰਾਗੇ ਘਰ ਵਸੇ ਸੱਚ ਪੈ ਰਾਤਾ ਹੋਏ ਗਿਆਨ ਮਹਾਰਸ ਭੋਗਵੇ ਬਹੁੜ ਭੂਖ ਨਾ ਹੋਏ ਨਾਨਕ ਮਨ ਮਾਰ ਮਿਲ ਪਈ ਫਿਰ ਦੁੱਖ ਨਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਮਨੋ ਮੂਰਖ ਲੋਭਿਆ ਲੋਭੇ ਲਗਾ ਲੁਭਾਨ ਸਵਜਨ ਪੀ ਜੈ ਸਵਾਗਤ ਦੁਰਮਤੀ ਅਮਨ ਜਾਨ ਸਾਧੂ ਸਤਿਗੁਰ ਜੇਮ ਲੈ ਚਾ ਪਾਈਏ ਗੁਣੇ ਨਿਧਾਨ ਮਨ ਰਿਹਾ ਮੈਂ ਛੋੜ ਗੁਮਾਨ ਹਰ ਗੁਰ ਸਰਵਰ ਸੇਵ ਤੋਂ ਭਾਵੇਂ ਦਰਗਾਹ ਮਾਨ ਰਾਹੁ ਰਾਮ ਨਾਮ ਜਪ ਦਿਨ ਸੋ ਰਾਤ ਗੁਰਮੁਖ ਹਰ ਤਨ ਜਾਨ ਸਭ ਸੁਖ ਹਰ ਰਸ ਭੋਗਣ ਸੰਤ ਸਭਾ ਮਿਲ ਗਿਆਨ ਨਿਤੈਨ ਸਾ ਹਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ ਕੂਕਰ ਕੂੜ ਕਮਾਈਏ ਗੁਰ ਨਿੰਦਾ ਪਚੇ ਪਛਾਣ ਭਰਮੇ ਭੁੱਲਾ ਦੁੱਖ ਗੁਣ ਜਮ ਮਾਰ ਕਰੇ ਖੋਲ ਹਾਨ ਮਨਮੁਖ ਸੁਖ ਨਾ ਪਾਈਏ ਗੁਰਮੁਖ ਸੁਖ ਸੁਭਾਨ ਇੱਥੇ ਧੰਦ ਬਿਠਾਈਏ ਸਤ ਲਿਖਤ ਪਰਵਾਨ ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਧਾਨ ਨਾਨਕ ਨਾਮ ਨਾ ਵਿਸਰੇ ਕਰਮ ਸੱਚਾਇ ਨਿਸਾਣ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੇ ਰੋਗ ਵੱਡਾ ਮਨ ਮਾਹੇ ਕਿਉਂ ਦਰਗਾਹ ਪਦ ਪਾਈਏ ਜਾਂ ਹਰ ਨਵਸੇ ਮਨ ਮਾਹੇ ਗੁਰ ਮਿਲੀਏ ਸੁਖ ਪਾਈਏ ਅਗਨ ਮਰੇ ਗੁਣ ਮਾਹੇ ਮਨ ਰੇ ਐਨ ਸਾਰ ਗੁਣ ਸਾਰ ਜਿਨ

ਹਰਿ ਬੋਲ ਮਨ ਸਚ ਕਸਵੱਟੀ ਲਾਈਐ ਤੁਲਿਐ ਪੂਰੈ ਤੋਲ ਕੀਮਤ ਕਿਨੈ ਨਾ ਪਾਈਐ ਰਿਧਿ ਮਾਣਿਕ ਮੋਲਿਆ ਮੋਲ ਭਾਈ ਰੇ ਹਰਿ ਹੀਰਾ ਗੁਰ ਮਾਹੇ ਸਤਸੰਗਤ ਸਗੁਰੁ ਪਾਈਐ ਅਨਸ ਸਬਦ ਸਲਾਹੇ ਰਹਾਉ ਸੱਚ ਵਖਰ ਤਨ ਰਾਸ ਲੈ ਪਾਈਐ ਗੁਰ ਪ੍ਰਗਾਸ ਜਿਉ ਅਗਨ ਮਰਿਆ ਜਲ ਪਾਈਐ ਤਿਉ ਤ੍ਰਿਸ ਨਾ ਦਾਸਨ ਦਾਸ ਜਮ ਜੰਦਾਰ ਨ ਲਗੈ ਪੌਜਲ ਤਰੈ ਤਰਾਸ ਗੁਰਮੁਖ ਕੂੜ ਨ ਭਾਵੇ ਸਚ ਰਤੈ ਸਚ ਪਾਏ ਸਾਖਤ ਸਚ ਨ ਭਾਵੇ ਕੂੜ ਕੂੜੀ ਪਾਏ ਸਚ ਰਤ ਗੁਰ ਮੇਲੀਐ ਸਚੇ ਸਚ ਸਮਾਏ ਮਰਮੇ ਮਾਣਕ ਲਾਲ ਨਾਮ ਰਤਨ ਪਦਾਰਥ ਹੀਰ ਸਚ ਵਖਰ ਤਨ ਨਾਮ ਹੈ ਕੜ ਕੜ ਗੈਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਭਰਮੇ ਭਾਏ ਨ ਵਿਜਵੇ ਜੇ ਭਵੇ ਦਸੰਤਰ ਦੇਸ ਅੰਤਰ ਮੈਲ ਨਾ ਉਤਰੇ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿੱਤਾ ਭਗਤ ਨਾ ਹੋਵੇ ਬਿਨ ਸਤਿਗੁਰ ਕੇ ਉਪਦੇਸ ਮਨ ਰੇ ਗੁਰਮੁਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸੇ ਹਮੇ ਤ੍ਰਿਸ਼ਨਾ ਮਾਰ ਰਹਾਉ ਮਨ ਮਾਣਕ ਨਿਰਮੋਲ ਹੈ ਰਾਮ ਨਾਮ ਪਤ ਪਾਏ ਮਿਰ ਸਤਸੰਗ ਤਰ ਪਾਈਏ ਗੁਰਮੁਖ ਹਰ ਲਿਵਲਾਏ ਆਪ ਗਿਆ ਸੁਖ ਪਾਇਆ ਮਿਲ ਸਲ ਲੈ ਸਲ ਸਮਾਏ ਜਿਨ ਹਰ ਨਾਮ ਨਾ ਚੇਤਿਓ ਸੋ ਔਗਣ ਆਵੈ ਜਾਏ ਜਿਨ ਸਗੁਰ ਪੁਰਖ ਨਾ ਭੇਟਿਓ ਸੋ ਭੋਜਲ ਪਚੈ ਪਚਾਏ ਇਹੋ ਮਾਣਕ ਜਿਉ ਨਿਰਮੋਲ ਹੈ ਕੌਡੀ ਬਦਲੇ ਜਾਏ ਜਿਨ ਗੁਰਮੁਖ ਜਿਨ੍ਹਾਂ ਸਤਿਗੁਰ ਰਸ ਮਿਲੇ ਸੇ ਪੂਰੇ ਪੁਰਖ ਸੁਜਾਣ ਗੁਰਮਿਲ ਭੋਜਲ ਰੰਗੇ ਦਰਗਾਹ ਪਤ ਪ੍ਰਵਾਣ ਨਾਨਕ ਤੇ ਮੁਖ ਜਲੈ ਤੁਨ ਉਪਜੈ ਸਬਦ ਨਿਛਾਣ ਸ੍ਰੀ ਰਾਗ ਮਹੱਲਾ ਪਹਿਲਾ ਵਣਜ ਕਰੋ ਵਣਜਾਰਿਓ ਵਖਰ ਲਿਓ ਸੰਭਾਲ ਤੈਸੇ ਵਸ ਸਾਈਐ ਜੈਸੀ ਨਿਵਹਿ ਨਾਲ ਅੱਗੇ ਸਾਸੁ ਜਾਣ ਹੈ ਲੈਸੇ ਵਸ ਸੰਭਾਲ ਪਾਈ ਰੇ ਰਾਮ ਕਉ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੈ ਪਤੇ ਆਏ ਰਾਉ ਜਿ ਨਾ ਰਾਸ ਨਾ ਸਾਚੈ ਕਿਉ ਤੇ ਨਾ ਸੁਖ ਹੋਏ ਖੋਟੇ ਵਣਜ ਵਣਜਿਆ ਮਨ ਤਨ ਖੋਟਾ ਹੋਏ ਫਾਹੀ ਫਾਥੇ ਮਿਰਗ ਜਿਉਂ ਤੂੰ ਕਣੋ ਲੇਤਾ ਰੋਏ ਖੋਟੇ ਪੋਤੇ ਨਾ ਪਵੇ ਤਿਨ ਹਰ ਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਾਥ ਖੋਟ ਨਾ ਸਿਜਲ ਕੋਏ ਖੋਟੇ ਖੋੜ ਕਮਾਵਣਾ ਗਿਆ ਪਾਥ ਖੋਏ ਨਾਨਕ ਮਨ ਸਮਝਾਈਏ ਗੁਰ ਕੈ ਸਭ ਸਲਾਹ ਰਾਮ ਨਾਮ ਰੰਗ ਰਤਿਆ ਭਾਰ ਨਾ ਭਰਮ ਤੇ ਨਾ ਹਰ ਦਪਲਾ ਅਗਲਾ ਨਿਰਭਉ ਹਰ ਮਨ ਮਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਤਨ ਜੋ ਬਣਿਆਲ ਫੁੱਲੜਾ ਨਾ ਠੇੜੇ ਦਿਨ ਚਾਰਿਓ

ਸਾਹਿਬ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਅਮਲ ਕਰ ਧਰਤੀ ਬੀਜ ਸਬਜੋ ਕਰ ਸਦਕੇ ਆਵਨਤ ਦੇ ਪਾਣੀ ਹੋਈ ਕਿਰਸਾਨ ਮਾਨ ਜਮਾਇ ਲੈ ਪਿਸਤ ਦੋ ਜਕ ਮੁੜੇ ਵਜਾਣੀ ਮਤ ਜਾਣ ਸਗਲੀ ਪਾਇਆ ਮਾਲਕ ਮਨ ਰੁਕ ਸੁਭਾਇਤ ਬਿਧੀ ਜਨਮ ਗਵਾਇਆ ਰਹਾਓ ਐਵ ਤਨ ਚਿਕੜੋਏ ਮਨ ਮੀਣ ਕੋ ਕਮਲ ਕਿਸਾਰ ਨਹੀਂ ਮੁਲ ਪਾਈ ਪੌਰ ਸਥਾਨਿਤ ਪਾਖਿਆ ਬੋਲੇ ਕਿਉਂ ਬੁਝੈ ਜਾਂ ਨਾ ਬੁਝਾਈ ਆਖਣ ਸੁਣਨਾ ਪੌਣ ਕੀ ਬਾਣੀ ਏ ਮਨ ਰੱਤਾ ਮਾਇਆ ਖਸਮ ਕੀ ਨਜ਼ਰ ਦਿਲੇ ਪਸੰਦ ਜਿਨ ਕਰ ਇੱਕ ਤੇ ਆਇਆ ਤੇ ਕਰ ਰੱਖੇ ਪੰਜ ਕਰ ਸਤੇ ਨਾ ਸਤਾਨ ਮਤ ਕੱਟ ਜਾਈ ਨਾਨਕ ਆਖੇ ਰੱਬ ਚੱਲਣਾ ਮਾਲਕ ਧਨ ਕਿਤ ਕੋ ਸੰਜੇ ਆਹੀ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ।

ਦੇ ਨਾਮ ਖੁਦਾਈ। ਜੇਬੋ ਤੇਰਾ ਪੜਿਆ ਹੋਵੇ ਕੋ ਰਹਿ ਨਾ ਭਰੀਏ ਭਾਈ, ਸੋਈ ਕਦੀ ਦਿਨੇ ਆਪ ਤਜਿਆ ਇੱਕ ਨਾਮ ਕੀਆ ਆਧਾਰੋ। ਹੈਪੀ ਹੋ ਸੀ ਦਾਇਰਾਂ ਦਾ ਸੀ ਸੱਚਾ ਸਿਰਜਨ ਹਾਰੋ। ਪੰਜ ਵਕਤ ਨਿਵਾਸ ਗੁਜ਼ਾਰੇ ਪੜੇ ਕਤੇਬ ਕੁਰਾਨ ਨਾਨਕਾ ਕੇ ਗੁਰ ਸਦੇਈ ਰਹੇ ਹੋ ਪੀਣਾ ਖਾਣਾ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਇੱਕ ਸੁਹਾਨ ਦੋਏ ਸੁਹਾਨੀ ਨਾਲ ਭਲਕੇ ਭੋਕੇ ਸਦਾ ਬਿਆਲ ਕੂੜ ਛੁਰਾ ਮੁੱਠਾ ਮਰਦਾਰ ਧੰਡ ਕਰੂਪ ਰਾ ਕਰਤਾਰ।

ਘਰ ਧਾਨ ਕਰੋ ਪਰਾ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕਾ ਸੁਰਤ ਜੇਤੇ ਹੈ ਜੀ ਸੁਰਤ ਹੋਣਾ ਕੋਈ ਨਾ ਕੀ ਜੇ ਸੁਰਤ ਹਾਥ ਨਰਾ ਲਿਖਾਏ ਕੋ ਆਵੋ ਜਾਓ ਕਾਹੇ ਜੀ ਕਰਾਂ ਚਤੁਰਾਈ ਲੈ ਵੈਦੇ ਬੈਠੇ ਲ ਨਾ ਪਾਈ ਰਾਓ ਤੇਰੇ ਜੀ ਦੀਆਂ ਕਾ ਤੋਏ ਕਿਤ ਕੋ ਸਾਵੇ ਆਵੈ ਰੋ ਜੇ ਤੂੰ ਸਾਵੇ ਆਵੈ ਰੋ ਤੂੰ ਨਾ ਕਾ ਤੇਰੇ ਓ ਅਸੀਂ ਬੋਲ ਵਗਾੜ ਵਗਾੜ ਬੋਲ ਤੂੰ ਨਦਰੀ ਅੰਦਰ ਤੋਲੈ ਤੋਲ ਜੈ ਕਰਨੀ ਤੈ ਪੂਰੀ ਮਤ ਕਰਨੀ ਬਾਜੋ ਘਟੈ ਘਟ ਪਰਣਤ ਨਾਨਕ ਗਿਆਨੀ ਕੈਸਾ ਹੋਏ ਆ ਪਛਾਣੈ ਬੁੱਝੈ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਾਹ ਪ੍ਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਤੁੰਦਰੀਆ ਉਡਾਨਾ ਬੀਨਾ ਮੈਂ ਮਛਲੀ ਕੈਸੇ ਅੰਤਲਾ ਜਾ ਜਾ ਦੇਖਾਂ ਤੈ ਤੈ ਤੂੰ ਆ ਤੁਸੀਂ ਨਿਕਸੀ ਫੂਟ ਮਾਰਾਂ ਨਾ ਜਾਣਾ ਮੈਂ ਉਹ ਨਾ ਜਾਣਾ ਜਾਲੀ ਜਾਂ ਦੁੱਖ ਲਾਗੇ ਤਾਂ ਤੂੰ ਜੈ ਸੰਭਾਲੀ ਰਾਹੋ ਤੂੰ ਪਰਪੁਰ ਜਾਣਿਆ ਮੈਂ ਦੂਰ ਜੋ ਕੁਛ ਕਰੀ ਸੋ ਤੇਰੇ ਹਾਂ ਦੂਰ

ਗੁਰੂ ਮੁਖਾਂ ਕੇ ਮੁਖਿਓ ਜਲੇ ਗੁਰਸਬ ਦੀ ਵਿਚਾਰ ਹਲ ਪਲ ਸੁਖ ਪਾਇੰਦੇ ਜਬ ਜਬ ਹਿਰਦੇ ਮੁਰਾਰ ਘਰ ਹੀ ਵਿੱਚ ਮੈਲ ਪਾਇਆ ਗੁਰਸਬ ਦੀ ਵਿਚਾਰ ਸਤਿਗੁਰ ਤੇਜੋ ਮੋਹ ਫੇਰੇ ਮੱਥੇ ਤਨਕਾਲੇ ਆਉਂਦੇ ਦੁੱਖ ਮਾਉਂਦੇ ਨਿਤ ਜੋਹੇ ਚਮਜਾਲੇ ਸੁਭਨੇ ਸੁੱਖ ਨਾ ਦੇਖਣੇ ਵੋ ਚਿੰਤਾ ਬਰਦਾਲੇ ਸਭਨਾ ਕਾ ਦਾਤਾ ਇਕ ਹੈ ਆਪੇ ਬਸ ਕਰੇ ਕਾ ਕਹਿਣਾ ਕਿਛੂ ਨਾ ਜਾਵੇ ਪਾਵਤ ਸਦੇ ਨਾਨਕ ਗੁਰੂ ਪਾਈਏ ਆਪੇ ਜਾਣੇ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੱਚਾ ਸਾਹਿਬ ਸੇਵੀਏ ਸੱਚ ਵਡਿਆਈ ਦੇ ਗੁਰ ਪ੍ਰਸਾਦੀ ਮਨ ਵਸੇ ਹਮੇ ਦੂਰ ਕਰੇ ਇਹੋ ਮਨ ਧਾਵਤ ਤਾਂ ਰਹਿ ਜਾਏ ਆਪੇ ਨਜ਼ਰ ਕਰੇ ਪਾਈ ਰੇ ਗੁਰਮੁਖਰ ਨਾਮ ਚਿਆਏ ਨਾਮ ਨਿਦਾਨ ਸਦ ਮਨ ਵਸੇ ਮੇਲੀ ਪਾਵੈ ਥਾਉ ਰਹਾਉ ਮਨਮੁਖ ਮਨ ਤਾਂ ਨੀ ਆਉਂਦਾ ਤਿਸ ਨਾ ਠੋਰ ਨਾ ਠਾਉ ਬੋਝੋ ਨੀ ਪਾਉਂਦਾ ਫਿਰ ਜੇ ਸੁਣਦੇ ਕਰਕਾਉ ਗੁਰਮਤੀ ਘਟ ਚਾਨਣਾ ਸਬਦ ਮਿਲਾਏ ਹਰਡਾਓ

ਕਾਲ ਬਾਜੋ ਗੁਰੂ ਅਚੇਤ ਸਬਦੀ ਜਮਕਾਲ ਨਾਨਕ ਗੁਰਮਥਿਓ ਪਰੇ ਸੱਚਾ ਨਾਮ ਸੰਭਾਲ ਸ੍ਰੀ ਰਾਗ ਮਹੱਲਾ ਤੀਜਾ ਤ੍ਰੈਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇ ਲਾਏ ਨਰ ਨਾਮ ਵਸਿਆ ਮਨ ਆਏ ਪੁੱਤ ਜਿਨ ਕੇ ਪੁੰਨ ਹੈ ਤਿਨ ਸਤ ਸੰਗਤ ਮੇ ਲਾਏ

ਗੁਣੀ ਨਿਧਾਨ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਗੁਰ ਕਾ ਸਬਦ ਮਨ ਵਸੈ ਮਨ ਤਨ ਨਿਰਮਲ ਹੋਏ ਰਾਵ ਕਰ ਕਿਰਪਾ ਕਰੇ ਆਏ ਆਪੇ ਮਿਲਿਆ ਆਏ ਗੁਰ ਸਬਦ ਸਹਿ ਲਾਹੀਏ ਰੰਗ ਸਹਿ ਸੁਭਾਏ ਸੱਚੇ ਸਦ ਮੇ ਸਮਾਇਆ ਮਿਲ ਰਹੇ ਨਾ ਵਿਛੜ ਜਾਏ ਜੋਗ ਕਰਨਾ ਸੋ ਕਰ ਰਹੇ ਆਵਰਨ ਕਰਨਾ ਜਾਏ ਚਿਰੇ ਵਚਨੈ ਮੇਲੀ ਅੰਨ ਸਗੁਰ ਫਲੈ ਪਾਏ ਆਪੇ ਕਾਰ ਕਰਾਏ ਸਿਉ ਨ ਕਰਨਾ ਜਾਏ ਮਨ ਤਨ ਰਤ ਰੰਗ ਸਿਉ ਮੈਂ ਤਦ ਵਿਕਾਰ

ਮੁਖ ਸ਼ਬਦ ਨਾ ਜਾਣੇ ਜਸ ਨਿਬਤ ਗਵਾਏ ਗੁਰ ਸੇਵਾ ਨਾ ਉਪਾਈਐ ਸੱਚੇ ਰਹਿ ਸਮਾਏ ਸ਼ਬਦ ਮੰਨਿਆ ਗੁਰ ਪਾਈਏ ਵਿੱਚੋਂ ਆਪ ਗਵਾਏ ਅੰਦਰ ਭਗਤ ਕਰੇ ਸਦਾ ਸੱਚੇ ਕੀਲ ਵਲਾਏ ਨਾ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ ਸ੍ਰੀ ਰਾਗ ਮਹੱਲਾ ਤੀਜਾ।

ਰਹਾਉ ਸੱਚੇ ਭਗਤੇ ਮਨ ਲਾਲ ਥਿਆ ਰਤਾ ਸਹਿਜ ਸੁਭਾਇ ਗੁਰ ਸਬਦ ਮਨ ਮੋਹਿਆ ਕਹਿਣਾ ਕਛੂ ਨਾ ਜਾਏ ਜੇ ਵਾ ਰਤੇ ਸਬਦ ਸਚਾਏ ਅੰਮ੍ਰਿਤ ਪਿਵੇ ਰਸ ਗੁਣ ਗਾਏ ਗੁਰਮੁਖੇ ਰੰਗ ਪਾਈਏ ਜਿਸਨ ਕਿਰਪਾ ਕਰੇ ਰਜਾਏ ਸੰਸਾਰ ਸੰਸਾਰਿਆ ਸੁਤਿਆ ਰਹਿਣ ਵਿਹਾਏ

ਹਲਰਾਉ ਔਗਣਵੰਤੀ ਗੁਣ ਕੋ ਨਹੀਂ ਬੈਣ ਨਾ ਮਿਲੇ ਅਦੂਰ ਮਨਮੁਖ ਸ਼ਬਦ ਨਾ ਜਾਣੇ ਔਗਣ ਸੋ ਪ੍ਰਭ ਦੂਰ ਜਿਨ ਸਰਬ ਛਾਣਿਆ ਸਤਰ ਤੇ ਭਾਰਪੂਰ।

ਦੂਜੇ ਭਾਏ ਸਭ ਰਤੀਆਂ ਸੁਹਾਗਣੀ ਦਿਨ ਵਿੱਚੋਂ ਮੈਂ ਜਾਏ ਸਦਾ ਫਿਰ ਰਾਵੈ ਆਪਣਾ ਤਿੰਨਾ ਸੁਖ ਹੈ ਸੁਖ ਵਿਆਏ ਗਿਆਨ ਵਿਹੁਣੀ ਫਿਰ ਮੁਤਿਆ ਪ੍ਰਭਨਾ ਪਾਇਆ ਜਾਏ।

ਮਨ ਤਨ ਅਰਪੇ ਸਿਰ ਦੇ ਤਿਨ ਕਹਿ ਲਾਗਾ ਪਾਏ ਜਿਨੇ ਪਛਾਣਿਆ ਦੂਜਾ ਭਾਉ ਚੁਕਾਏ ਗੁਰਮੁਖ ਨਾਮ ਪਛਾਣਿਆ ਨਾਨਕ ਸੱਚ ਸਮਾਏ ਸ੍ਰੀ ਰਾਗ ਮਹਲਾ ਤੀਜਾ ਅਰਜੀ ਸੱਚਾ ਸੱਚ ਤੂੰ ਸਭ ਕੁਝ ਤੇਰੇ ਚੀਰੇ ਲਗ ਚੁਰਾਸੀ ਤਰਸ ਦੇ ਬਿਨ ਲਗ ਚੁਰਾਸੀ ਤਰਸ ਦੇ ਫਿਰੇ ਬਿਨ ਗੁਰ ਭੇਟ ਪੀਰੇ ਹਰ ਜੋ ਬਖਸੇ ਬਖਸਲੇ ਸੁਖ ਸਦਾ ਸਰੀਰੇ ਗੁਰਪ੍ਰਸਾਦੇ ਸੇਵ ਕਰੇ

ਸਾਰ ਤਿਨ ਕੀ ਸੇਵਾ ਧਰਮ ਰਾਇ ਕਰੇ ਤਨ ਸੁਵਾਰਨ ਹਾਰ ਮਨ ਕੇ ਵਿਕਾਰ ਮਨੇ ਤਜੇ ਮਨ ਚੁੱਕੇ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਜ ਨਾਮ ਸਮਾਨ ਬਿਨ ਸਤਿਗੁਰ ਮੁਕਤ ਨਾ ਪਾਈਏ ਮਨ ਫਿਰੇ ਦੀਵਾਨ

0: ਬਾਸ ਬਿਗ ਪਾਓ ਜਰ ਡਬਦੇ ਕੱਢ ਲਾਇ ਜਨ ਨਾਨਕ ਕੀ ਅਰਦਾ
1: ਘਰ ਛੇਵਾਂ ਕਰਨ ਕਾਰਨ ਏਕ ਹੋਈ ਜਿਨ ਕੀ ਆਇਆ ਕਾਰ ਤਿਸੇ ਤੇ ਆਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮੈਂ ਧਿਆਏ ਛੋੜ ਸਗਲ ਸਿਆਨ ਪਾਂਸਾ ਸ਼ਬਦ ਲੈ ਬੁਲਾਏ ਰਹਾਉ ਦੁੱਖ ਕਲੇਸ਼ ਨਾ ਭਾਉ ਬਿਆਪੇ ਗੁਰਮੰਤਰ ਹਿਰਦੇ ਹੋਵੈ ਕੋੜ ਜਤਨਾ ਕਰ ਰਹੇ ਗੁਰਬਿਣ ਤਰਿਓ ਨਾ ਕੋਏ ਦਿਗ ਦਰਸ ਮਨ ਸਧਾਰੇ ਪਾਪ ਸਗਲੇ ਜਾਹੇ ਹਉ ਤਿਨ ਕੇ ਬਲਹਾਰਣੇ ਜੇ ਗੁਰ ਕੀ ਪੈਰੀ ਪਾਹੇ ਸਾਧ ਸੰਗਤ ਮਨ ਵਸੈ ਸਾ ਚਰ ਕਾ ਨਾਉ ਸੇਵਟ ਭਾਗੀ ਨਾਨਕਾ ਜਿਨਾ ਮਨ ਇਹੋ ਭਾਉ ਸ੍ਰੀ ਰਾਗ ਮਹੱਲਾ ਪੰਜਵਾਂ ਸੰਚ ਹਰ ਧਨ ਪੂਜ ਸਤਿਗੁਰ ਛੋੜ ਸਗਲ ਵਿਕਾਰ ਜਿਨ ਤੂੰ ਸਾਧ ਸਵਾਰਿਆ ਹਰ ਸਿਮਰ ਹੋਏ ਉਦਾਰ ਜਪ ਮਨ ਨਾਮ ਏਕ ਅਪਾਰ ਪ੍ਰਾਣ ਮਨ ਤਨ ਜਿਨੇ ਦੀਆ ਹਿਰਦੇ ਕਾ ਆਧਾਰ ਰਾਵ ਕਾਮ ਕ੍ਰੋਧ ਹੰਕਾਰ ਮਾਤੇ ਵਿਆਪਿਆ ਸੰਸਾਰ ਪਉ ਸੰਤ ਸਰਣੀ ਲਾਗ ਚਰਣੀ ਮਿਟੇ ਦੁਖ ਅੰਧਾਰ ਸਤ ਸੰਤੋਖ ਦਇਆ ਕੁਮਾਵੇ ਕਰਣੀ ਸਾਰ ਆਪ ਛੋੜ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਿਰੰਕਾਰ ਜੋ ਦਿਸੇ ਸੋ ਸਗਲ ਤੂੰ ਹੈ ਪਸਰਿਆ ਪਾਸਾਰ ਕਹੋ ਨਾਨਕ ਭਰਮ ਘਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹੱਲਾ ਪੰਜਵਾਂ ਦੁਹੇ ਕਿਰਤ ਸੋਇ ਕਿਰਤ ਮੰਦੈ ਸੰਸਾਰ ਸੰਲਾਣਾ ਦੂਹ ਤੈ ਰਹਿਤ ਭਗਤ ਹੈ ਕੋਈ ਬਿਰਲਾ ਜਾਣਾ ਠਾਕੁਰ ਸਰਬੇ ਸੁਮਾਣਾ ਕਿਆ ਕਹੋ ਸੁਣਾਓ ਸਵਾਮੀ ਤੂੰ ਵੱਡ ਪੁਰਖ ਸੋ ਜਾਣਾ ਰਹਾ ਮਾਣੇ ਬਮਾਨ ਮੁੰਦੇ ਸੋ ਸੇਵਕ ਨਾਹੀ ਤਾ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ ਕਹਿਣ ਕਹਾਵਣੇ ਕੀਰਤ ਕਰਲਾ ਕਥਨ ਕਹਿਣ ਤੇ ਮੁਗਤਾ ਗੁਰਮੁਖ ਕੋਈ ਬਿਰਲਾ ਗਤ ਅਵਗਤ ਕਿਛ ਨਦਰ ਨ ਆਇਆ ਸੰਤਨ ਕੀ ਰੇਨ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਸਤਵਾਂ ਤੇਰਾ ਪਰ ਉਸੇ ਪਿਆਰੇ ਮੈਂ ਲਾਡ ਲੜਾਇਆ ਭੁੱਲੇ ਚੂਕੇ ਬਾਰਕ ਤੂੰ ਹਰ ਪਿਤਾ ਮਾਇਆ ਸੁਹਿਲਾ ਕਹਿਣ ਕਹਾਵਣ ਤੇਰਾ ਬਿਖਮ ਭਾਵਣ ਰਾਵ ਮਾਨ ਤਾਨ ਕਰੋ ਤੇਰਾ ਹਉ ਜਾਨੋ ਆਪਾ ਸਭੀ ਮਦ ਸਭੇ ਤੇ ਬਾਹਰ ਬੇਮੋਤਾਜ ਬਾਪਾ ਪਿਤਾ ਹੋ ਜਾਨੋ ਨਾਹੀ ਤੇਰੀ ਕਵਨ ਜੁਗਤਾ ਬੰਧਨ ਮੁਗਤ ਸੰਤੋ ਮੇਰੀ ਰੱਖ ਮਮਤਾ ਪੈ ਕਿਰਪਾਲ ਠਾਕਰ ਵਾਵਨ ਜਾਣਾ ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਸੰਜਣਾ ਮਿਲ ਪਾਈ ਆ ਕਟੜਿਆ ਜਮਕਾਲ ਸੱਚਾ ਸਹਿ ਮਨ ਮੁੱਠਾ ਹੋਆ ਖਸਮ ਦਿਆਲ ਪੂਰਾ ਸਤਿਗੁਰ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਿਗੁਰਾ ਹਉ ਤੁਧ ਵਿਟੋਂ ਕੁਰਬਾਨ ਤੇਰੇ ਦਰਸ਼ਨ ਕੋ ਬਲਹਾਰਨੇ ਤੁਸ ਦਿੱਤਾ ਅੰਮ੍ਰਿਤ ਨਾਮ ਰਾਜਿਨ ਤੂੰ ਸੇਵਿਆ ਭਾਉ ਕਰ ਸਹੀ ਪੁਰਖ ਸੁਜਾਨ ਤਿੰਨਾ ਪਿੱਛੇ ਛੁੱਟੀ ਹੈ ਜਿਨਾਂਤਰ ਨਾਮ ਨਿਧਾਨ ਗੁਰਜੀ ਵੜਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਏ ਸੇ ਪ੍ਰਵਾਨ ਹੈ ਜਿਨ ਗੁਰ ਮਿਲਿਆ ਸੁਪਾਏ ਸੱਚੇ ਸੇ ਤੀਰਤੇ ਆਦਰ ਕੇ ਬੈਸਨ ਜਾਏ ਕਰਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਵਖਾਣੀਏ ਸੱਚੋ ਬੁੱਧ ਵਿਵੇਕ ਸਰਬ ਨਿਰੰਤਰ ਰਵ ਰਿਆ ਜਪ ਨਾਨਕ ਜੀਵੇ ਇਕ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਏ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸਹਿ ਦੇ ਉਧਾਰ ਸਤਿਗੁਰ ਬਚਨ ਕੁਮਾਵਣੇ ਸੱਚਾ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸੰਭਾਲ ਸਾਧੂ ਸੰਗਤ ਮਨ ਵਸੇ ਪੂਰਨ ਹੋਵੇ ਘਾਲ ਰਾ ਗੁਰ ਸਮਰੱਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਆਗਮ ਗੁਰ ਆ ਗੋਚਰ ਨਿਰਮਲਾ ਗੁਰ ਜੇ ਵਡਿਆਵਰਣਾ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸਚੀ ਸੋਏ ਗੁਰ ਤੇ ਬਾਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰਦਾਤਾਰ ਨਾਮ ਦੇ ਉਦਰੇ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰੂ ਚਾਗਮ ਅਪਾਰ ਗੁਰ ਕੀ ਮਹਿਮਾ ਆਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਬਾਂਛੀਏ ਤਿਤੜੇ ਸਤਿਗੁਰ ਪਾਸ ਪੂਰਬ ਲਿਖੇ ਪਾਵਨੇ ਸਾਚ ਨਾਮ ਦੇ ਰਾਸ ਸਤਿਗੁਰ ਸਰਣੀ ਆਇਆ ਬਹੁੜ ਨਹੀਂ ਬਨਾਸ ਹਰ ਨਾਨਕ ਕਦੇ ਨਾ ਵਿਸਰੋ ਇਹੋ ਜੀਓ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਣ ਭਾਈ ਉਹ ਛੂਟਣ ਸਾਚੇ ਨਾਏ ਗੁਰ ਕੇ ਚਰਨ ਸਰੇਵ ਨੇ ਤੀਰਥਰ ਕਾ ਨਾਉ ਆਗੇ ਦਰਗੇ ਮੰਨੀਏ ਮਿਲੇ ਨਥਾ ਵਿਥਾਉ ਭਾਈ ਦੇ ਸਾਚੀ ਸਤਿਗੁਰ ਸੇਵ ਸਤਿਗੁਰ ਤੁੱਠੇ ਪਾਈ ਐ ਪੂਰਨ ਆਖਿਆ ਭੇਵਰਾ ਸਤਿਗੁਰ ਵਿੱਟੋਂ ਵਾਰਿਆ ਜਨ ਦਿੱਤਾ ਸੱਚ ਨਾਵ ਅਣਦਨ ਸਾ ਸਲਾਹਨਾ ਸੱਚੇ ਕੇ ਗੁਣ ਗਾਓ ਸੱਚ ਖਾਣਾ ਸੱਚ ਪਹਿਜਣਾ ਸੱਚੇ ਸੱਚਾ ਨਾਓ ਸਤਿਗੁਰ ਆਸਰਾ ਵਿਸਰੇ ਸਬਲ ਮੂਰਤ ਗੁਰ ਆਪ ਗੁਰੂ ਜੀ ਵਡਵਰਨਾ ਦਿਸਈ ਆੜ ਪੈਰ ਤਿਸ ਜਾਪ ਨਦਰ ਕਰੇ ਤਾਂ ਪਾਈਏ ਸੱਚ ਨਾਮ ਗੁਣਤਾਸ ਗੁਰ ਪਰਮੇਸ਼ਰੀ ਕੈ ਸਭ ਮੇਰਿਆ ਸਮਾਏ ਜਿਨ ਕੋ ਪੂਰਬ ਲਿਖਿਆ ਸਹੀ ਨਾਮ ਧਿਆਏ ਨਾਨਕ ਗੁਰ ਸਰਨਾਗਤੀ ਮਰੇ ਨਾ ਆਵੇ ਜਾਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ ਅਸ਼ਟਪਦੀਆਂ ਆਖ ਆਖ ਮਨ ਵਾਵਣਾ ਜਿਉਂ ਜਿਉਂ ਜਾਪੇ ਵਾਹੇ ਜਿਸ ਨੂੰ ਵਾਹ ਸੁਣਾਈਏ ਸੋ ਕੇਵੜ ਕਿਤ ਥਾਏ ਆਖਣ ਵਾਲੇ ਜੇਤੜੇ ਸਭ ਆਖ ਰਹਿ ਲਿਵਲਾਏ ਬਾਬਾ ਲੋਅਗਮ ਅਪਾਰ ਪਾਕੀ ਨਾਈ ਭਾਗ ਥਾਏ ਸੱਚਾ ਪਰਵਿਦਗਾਰ ਰਹਾ ਤੇਰਾ ਹੁਕਮ ਨਾ ਜਾਪੀ ਕੇਤੜਾ ਲਿਖ ਨਾ ਜਾਣੇ ਕੋਏ ਜੇ ਸੌ ਸੈਰ ਮਿਲੀਏ ਤਿਲ ਨਾ ਪੁਜਾਵੇ ਰੋਏ ਕੀਮਤ ਕਿਨੇ ਨਾ ਪਾਈਆ ਸਭ ਸੁਣ ਸੁਣ ਆਖੇ ਸੋਏ ਪੀਰ ਪੈਗੰਬਰ ਸਾਲਕ ਸਾਧਕ ਸੌਂਦੇ ਅਰ ਸ਼ਹੀਦ ਸਿੱਖ ਮਸਾਇਕ ਕਾਜੀ ਮੁੱਲਾਂ ਦਰ ਦਰਵੇਸ਼ ਰਸੀਦ ਬਰਕਤ ਤਿੰਨ ਬਰਕਤ ਤਿੰਨ ਕੋ ਅਗਲੀ ਪੜਦੇ ਰਹਿਣ ਦਰੂਦ ਪੁੱਛ ਨਾ ਸਾਜੇ ਪੁੱਛ ਨਾ ਟਾਹੇ ਪੁੱਛ ਨਾ ਦੇਵੈਲੇ ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ ਸਭਨਾ ਵੇਖੇ ਨਦਰਕਾਰ ਜੈ ਭਾਵੇਂ ਤੈ ਦੇ ਥਾਵਾ ਨਾਵ ਨਾ ਜਾਣੀਏ ਨਾਵਾ ਕਿਵਟ ਨਾ ਹੋ ਜਿੱਥੇ ਵਸੇ ਮੇਰਾ ਪਾਤਸ਼ਾਹ ਹੋ ਸੋ ਕਿਵਡੈ ਥਾਉ ਅੰਬੜ ਕੋਏ ਨਾ ਸਕੀ ਹਉ ਕਿਸ ਨੂੰ ਪੁੱਛਣ ਜਾਓ ਵਰਨਾ ਵਰਨ ਨਾ ਭਾਵਨੀ ਜੇ ਕਿਸੇ ਵੱਡਾ ਕਰੇ ਵੱਡੇ ਹੱਥ ਵਡਿਆਈਆਂ ਜੈ ਭਾਵੇਂ ਤੈ ਦੇ ਹੁਕਮ ਸਵਾਰੇ ਆਪਣਾ ਚਸਾ ਨਾ ਢਿੱਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣੇ ਕਹਿ ਵਿਚਾਰ ਕਿਵੜ ਦਾਤਾ ਆਖੀਏ ਦੇ ਕਿਰਿਆ ਸੁਮਾਰ ਨਾਨਕ ਤੋਟਨ ਆਵੇ ਤੇਰੇ ਜੁਗ ਹੈ ਭੰਡਾਰ ਮਹੱਲਾ ਪਹਿਲਾ ਸਭੇ ਕੰਤ ਮਹੇਲੀਆਂ ਸਗਲੀਆਂ ਕਰੇ ਸਿੰਗਾਰ ਗਣਤ ਗਨਾਵਣੇ ਆਈਆਂ ਸੁਹਾ ਵੇਸ ਵਿਕਾਰ ਪਾਖੰਡ ਪ੍ਰੇਮ ਨਾ ਪਾਈ ਹੈ ਖੋਟਾ ਖਾ ਪਾਜ ਖੁਆਰ ਹਰ ਜੀਉ ਇਉਂ ਪਿਰਦਾਵੇ ਨਾਰ ਤੁਧ ਭਾਵਨ ਸੁਹਾਗਨੀ ਆਪਣੀ ਕਿਰਪਾ ਲੈ ਸੁਵਾਰ ਰਹਾਉ ਗੁਰਸਬਦੀ ਸਿੰਗਾਰੀਆ ਤਨ ਮਨ ਪਿਰਕੇ ਪਾਸ ਦੁਏ ਕਰ ਜੋੜ ਖੜੀ ਧੱਕੇ ਸੱਚ ਕਹੇ ਅਰਦਾਸ ਲਾਲ ਰਤੀ ਸੱਚ ਭੈ ਵਸੀ ਭਾਏ ਰਤੀ ਰੰਗ ਰਾਸ ਪਿਰਕੀ ਚੇਰੀ ਕਾਂਡੀਏ ਲਾਲੀ ਮਾਨੇ ਨਾਓ ਸਾਚੀ ਪ੍ਰੀਤ ਨਾ ਟੁੱਟਈ ਸਾਚੇ ਮੇਲ ਮਿਲਾਓ ਸਬਦਰਤੀ ਮਨ ਵੇਦਿਆਓ ਸਤਬਲ ਹਾਰੇ ਜਾਓ ਸਾ ਧਨ ਰੰਡ ਨਾ ਬੈਸਈ ਜੇ ਸਤਿਗੁਰ ਮੈਂ ਸਮਾਏ ਪਿਰ ਰਸਾਲੂ ਨਾ ਉਤਨੋ ਸਾਚੋ ਮਰੇ ਨਾ ਜਾਏ ਨਿਤ ਰਵੇ ਸੁਹਾਗਨੀ ਸਾਚੀ ਨਦਰ ਰਜਾਏ ਸਾਚ ਧੜੀ ਧਨ ਮਾਂਡੀਏ ਕਾਪੜ ਪ੍ਰੇਮ ਸਿੰਗਾਰ ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਵਨੀ ਸਾਚੇ ਪ੍ਰੇਮ ਅਪਾਰ ਪੇ ਬਿਨ ਪਿਰ ਪੁਰਖ ਨਾ ਜਾਣੀ ਸਾਚੇ ਗੁਰ ਕੈ ਹੇਤ ਪਿਆਰ ਨਿਸੰਦਿਆਰੀ ਸੂਤੀ ਹੈ ਕਿਉਂ ਪਿਰ ਬਿਨ ਰਹਿਣ ਵਿਹਾਏ ਅੰਕ ਜਲੋ ਤਨ ਜਾਲੀਓ ਮਨ ਧਨ ਜਲ ਬਲ ਜਾਏ ਜਾ ਤਨ ਕੰਤ ਨਾ ਰਾਵੀਆ ਤਾਂ ਬਿਰਥਾ ਜੋਬਨ ਜਾਏ ਸੇਜੇ ਕੰਤ ਮਿਹਲੜੀ ਸੂਤੀ ਬੂਝ ਨਾ ਪਾਏ ਸੂਤੀ ਪਿਰ ਜਗ ਨਾ ਕਿਸੋ ਪੁੱਛੋ ਜਾਏ ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਿਖਾਏ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੇ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ ਸਾਚੋ ਮਾਨ ਮੋਹ ਤੂੰ ਆਪੇ ਦੇਵਣ

ਭਾਈ ਰੇ ਮੈਲ ਨਾਈ ਨਿਰਮਲ ਜਲ ਨਹਾਏ, ਨਿਰਮਲ ਸੱਚ ਆਇਕ ਤੂੰ ਹੋਰ ਮੈਲ ਭਰੀ ਸਭ ਜਾਇ ਰਾਮ। ਹਰ ਕਾ ਮੰਦਰ ਸੋਹਣਾ ਕੀ ਆ ਕਰਨੇ ਹਾਰ, ਰਵ ਸਸ ਦੀਪ ਅਨੂਪ ਜੋਤ, ਤ੍ਰੈ ਭਵਨ ਜੋਤ ਅਪਾਰ, ਹਾਟ ਪੱਟਣ ਗੜ ਕੋਠੜੀ ਸੱਚ ਸੌਦਾ ਵਪਾਰ, ਗਿਆਨ ਜਨ ਭੈ ਭੰਜਣਾ ਦੇਖ ਨਿਰੰਜਨ ਪਾਏ, ਗੁਪਤ ਪ੍ਰਗਟ ਸਭ ਜਾਣੀਏ ਜੇ ਮਨ ਰਾਖੇ ਠਾਏ, ਮੇਰਿਆ ਐਸਾ ਸਤਿਗੁਰ ਜੇ ਮਿਲੇ ਤਾਂ ਸਹਿਜੇ ਮਿਲੇ ਮਿਲਾਏ, ਐਸਾ ਸਤਿਗੁਰ ਜੇ ਮਿਲੇ ਤਾਂ ਸਹਿਜੇ ਲੈ ਮਿਲਾਏ, ਕਸ ਕਸ ਵੱਟੀ ਲਾਈਏ ਪਰਖੇ ਹਿੱਤ ਚਿੱਤ ਲਾਏ, ਖੋਟੇ ਠੌਰ ਨਾ ਪਾਏ ਨੀ ਖਰੇ ਖੁਜਾਨੇ ਪਾਏ, ਆਸ ਅੰਦੇਸਾ ਦੂਰ ਕਰ ਇਉਂ ਮਲ ਜਾਏ ਸਮਾਏ, ਸੁਖ ਕੋ ਮੰਗੇ ਸਭ ਕੋ ਦੁੱਖ ਨਾ ਮੰਗੇ ਕੋਏ, ਸੁਖੈ ਕੋ ਦੁੱਖ ਅਗਲਾ ਮਨਮੁਖ ਬੂਝ ਨਾ ਹੋਏ, ਸੁਖ ਦੁੱਖ ਸਮ ਕਰ ਜਾਣੀਏ ਸ਼ਬਦ ਭੇਦ ਸੁਖ ਹੋਏ, ਵੇਦ ਉਪਕਾਰੇ ਵਾਚੀਐ ਬਾਣੀ ਬ੍ਰਹਮ ਵਿਆਸ, ਮੁਨ ਜਨ ਸੇਵਕ ਸਾਧਕਾ ਨਾਮ ਰਤੇ ਗੁਣਤਾਸ, ਸੱਚ ਰਤੇ ਸੇ ਜਿਨ ਗਇਓ ਸਦ ਬਲਹਾਰੇ ਜਾਸ, ਚਹੁ ਜੁਗ ਮੈਲੇ ਮਲ ਭਰੇ ਜਿਨ ਮੁਖ ਨਾਮ ਨਾ ਹੋਏ, ਭਗਤੀ ਪਏ ਵਿਹੂਣਿਆ ਮੋਹ ਕਾਲਾ ਪਤ ਖੋਏ, ਜਿਨੀ ਨਾਮ ਸਾਰਿਆ ਅਵਗਣ ਮੁੱਠੀ ਰੋਏ, ਖੋਜਤ ਖੋਜਤ ਪਾਇਆ ਡਾਰ ਕਰ ਮਿਲੇ ਮਿਲਾਏ, ਆ ਪਛਾਣੇ ਘਰ ਵਸੇ ਹਉਮੈ ਤ੍ਰਿਸਨਾ ਜਾਏ, ਨਾਨਕ ਨਿਰਮਲੀ ਉਜਲੇ ਜੋ ਰਾਤੀ ਅਰਣਾਏ, ਸ੍ਰੀ ਰਾਗ ਮਹਲਾ ਪਹਿਲਾ ਸੁਣ ਮਨ ਪੂਲੇ ਬਾਬਰੇ, ਗੁਰ ਕੀ ਚਰਨੀ ਲਾਗ ਹਰ ਜਪ ਨਾਮ ਧਿਆਏ, ਤੂੰ ਜਮ ਡਰ ਪੇ ਦੁੱਖ ਭਾਗ, ਦੁਖ ਘਣੋ ਦੁਹਾਗਨੀ ਕਿਉਂ ਥਿਰ ਰਹੇ ਸੁਹਾਗ, ਭਾਈ ਦੇ ਅਵਰ ਨਾਹੀ ਮੈਂ ਥਾਉ, ਮੈਂ ਧਨ ਨਾਮ ਨਿਧਾਨ ਹੈ ਗੁਰ ਦੀਆ ਬਲ ਜਾਉ ਰਾਉ, ਗੁਰਮਤ ਮਤ ਸੁਬਾਸ ਤਿਸ ਤਿਸ ਕੈ ਸੰਗ ਮਿਲਾਓ, ਤਿਸ

ਚੇਲੇ ਨਾਹੀ ਠਾਉ। ਬਿਨ ਸਤਿਗੁਰ ਨਾਉ ਨਾ ਪਾਈਏ, ਬਿਨ ਨਾਵੇਂ ਕਿਆ ਸੁਭਾਉ। ਆਇ ਗਿਆ ਪਛਤਾਵਨਾ, ਜਿਉ ਸੁਨੇ ਘਰ ਕਾਉ। ਬਿਨ ਨਾਵੇਂ ਦੁੱਖ ਦਿਓਹਰੀ, ਜਿਉ ਕੱਲਰ ਕੀ ਭੀਤ। ਤਬ ਲਗ ਮਹਿਲ ਨਾ ਪਾਈਏ, ਜਬ ਲਗ ਸਾਚ ਨਾ ਚੀਤ। ਸ਼ਬਦ ਰਪੇ ਕਰ ਪਾਈਏ, ਨਿਰਬਾਣੀ ਪਦ ਨੀਤ। ਹਉ ਗੁਰ ਪੁੱਛੋ ਆਪਣੇ, ਗੁਰ ਪੁੱਛ ਕਾਰ ਕਮਾਉ। ਸ਼ਬਦ ਸੁਲਾਈ ਮਨ ਵਸੈ, ਮੈਂ ਦੁੱਖ ਜਲ ਜਾਉ। ਸਹਿਜੇ ਹੋਏ ਮਿਲਾਵੜਾ, ਸਾਚੇ ਸਾਚ ਮਿਲਾਉ। ਸ਼ਬਦ ਰਤੇ ਸੇ ਨਿਰਮਲੇ, ਤਜ ਕਾਮ ਕ੍ਰੋਧ ਅੰਕਾਰ। ਨਾਮ ਸਲਾਨ ਸਦ ਸਦਾਰ, ਰਾਖੇ ਉਰਤਾਰ। ਸੋ ਕਿਉਂ ਮਨੋ ਵਸਾਰੀਐ, ਸਭ ਜੀਆਂ ਕਾ ਆਧਾਰ। ਸ਼ਬਦ ਮਰੇ ਸੋ ਮਰ ਰਹੇ,

ਸਰ ਸਬਦ ਸਲਾਹੇ ਆਪ ਕੋ ਵੱਡੋ ਵਡੇਰੀ ਹੋਏ ਗੁਰ ਬਿਨ ਆਪ ਨਾ ਚੀਨੀਐ ਕਹੇ ਸੁਣੇ ਕਿਆ ਹੋਏ ਨਾਨਕ ਸ਼ਬਦ ਪਛਾਣੀਏ ਹਉਮੈ ਕਰੇ ਨਾ ਕੋਇ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਧਨ ਸਿੰਗਾਰੀਏ ਜੋਬਨ ਬਾਦ ਖੁਵਾਰ ਨਾ ਮਾਣੇ ਸੁਖ ਸੇਜੜੀ ਬਿਨ ਪਿਰ ਬਾਦ ਸਿੰਗਾਰ ਦੁਖ ਕਣੋ ਦੁਹਾਗਨੀ ਨਾ ਘਰ ਸੇਜ ਪਧਾਰ ਮਨ ਰੇ ਰਾਮ ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨਾ ਪਾਈਏ ਸ਼ਬਦ ਮਿਲੇ ਰੰਗ ਹੋਏ ਰਾਮ ਗੁਰ ਸੇਵਾ ਸੁਖ ਪਾਈਏ ਹਰ ਵਰ ਸਹਿਜ ਸਿੰਗਾਰ ਸੱਚ ਮਾਣੇ ਪਿਰ ਸੇਜੜੀ ਗੂੜਾ ਹਿਤ ਪਿਆਰ ਗੁਰਮੁਖ ਜਾਣ ਸੰਜਾਣੀਏ ਗੁਰਮੇਲੀ ਗੁਣ ਸਾਚਾਰ ਸੱਚ ਮਿਲੋ ਵਰ ਕਾਮਣੀ ਪਿਰ ਮੋਹੀ ਰੰਗ ਲਾਏ ਮਨ ਤਨ ਸੱਚ ਵਿਗਸਿਆ ਕੀਮਤ ਕਹਿਣ ਨਾ ਜਾਏ ਹਰ ਵਰ ਘਰ ਸੁਹਾਗਣੀ ਨਿਰਮਲ ਸਾਚੇ ਨਾਏ ਮਨ ਵੈ ਮਨੁਆ ਜੇ ਮਰੇ ਤਾਂ ਪਿਰ ਰਾਵੇ ਨਾਰ ਇਕਤ ਧਾਗੇ ਰਲ ਮਿਲੇ ਗਲ ਮੋਤੀ ਅਨਕਾਰ ਸੰਤ ਸਭਾ ਸੁਖ ਉਪਜੇ ਗੁਰਮੁਖ ਨਾਮ ਆਧਾਰ ਖਿਨ ਮੇ ਉਪਜੇ ਖਿਨ ਖਪੈ ਖਿਨ ਆਵੈ ਖਿਨ ਜਾਏ ਸ਼ਬਦ ਵਿਛਾਣੇ ਰਵ ਰਹੇ ਨਾ ਤਿਸ ਕਾਲ ਸੰਤਾਏ ਸਹਿਬ ਆ ਤੁਲ ਨਾ ਤੋਲੀਏ ਕਥਨ ਨਾ ਪਾਇਆ ਜਾਏ ਵਪਾਰੀ ਵਣਜਾਰਿਆ ਆਏ

ਏਸੀ ਸੱਚ ਤਰਾਜੀ ਤੋਲ ਆਸਾ ਮਨਸਾ ਮੋਨੀ ਗੁਰ ਠਾਕੀ ਸੱਚ ਬੋਲ ਆਪ ਤਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨੇ ਕਹਿਣਾ ਛੁੱਟੀਏ ਨਾ ਪੜ ਪੁਸਤਕ ਭਾਰ ਕਾਇਆ ਸੋਚ ਨਾ ਪਾਈਏ ਬੇਨਾਰ ਭਗਤ ਪਿਆਰ ਨਾਨਕ ਨਾਮ ਨਾ ਵਿਸਰੇ ਮੇਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰ ਮੇਰਾ ਜੇ ਮਿਲੇ ਪਾਈਏ ਰਤਨ ਵਿਚਾਰ ਮਨ ਦੀ ਜੇ ਗੁਰ ਆਪਣੇ ਪਾਈਏ ਸਰਬ ਪਿਆਰ ਮੁਕਤ ਪਦਾਰਥ ਪਾਈ ਅਵਗੁਣ ਮਿਟਣ ਹਾਰ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦੇ ਵੇਦ ਵਿਆਸੇ ਕੋਇਰਾ ਗਿਆਨ ਧਿਆਨ ਧੁਨ ਜਾਣੀਐ ਅਕਥ ਕਹਾਵੇ ਸੋਏ ਸਫਲਿਓ ਬਿਰਖ ਹਰਿਆਵਲਾ ਸ਼ਾਵ ਕਨੇਰੀ ਹੋਏ ਲਾਲ ਜਵੇਹਰ ਮਾਨਕੀ ਗੁਰ ਭੰਡਾਰੇ ਸੋਏ ਗੁਰ ਭੰਡਾਰੇ ਪਾਈਏ ਨਿਰਮਲ ਨਾਮ ਪਿਆਰ ਸਾਚੋ ਵੱਖਰ ਸੰਚੀਏ ਪੂਰੇ ਕਰਮ ਅਪਾਰ ਸੁਖ ਦਾਤਾ ਦੁੱਖ ਮਿਟਣੋ ਸਤਿਗੁਰ ਅਸੁਰ ਸਿੰਘਾਰ ਪਵਜਲ ਬਿਕਮੰਡ ਰਾਵਣੋ ਨਾ ਕੰਧੀ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਤਿਸ ਮੰਜ ਮਲਾਰ ਸਤਿਗੁਰ ਭੈ ਕਾਬੋ ਥਾ ਨਦਰੀ ਪਾਰ ਉਤਾਰ ਇੱਕ ਤਿਲ ਪਿਆਰਾ ਵਿਸਰੈ ਦੁੱਖ ਲਾਗੇ ਸੁਖ ਜਾਏ ਜੀਵਾ ਜਲੋ ਜਲਾਵਣੀ ਨਾਮ ਨਾ ਜਪੇ ਰਸਾਏ ਘੱਟ ਬਿਨ ਸੇ ਦੁੱਖ ਅਗਲੋ ਜਮ ਪਕੜੇ ਪਛਤਾਏ

ਗਿਆਥ ਸਾਚੋ ਸਾਹਿਬ ਸੇਵੀਏ ਗੁਰਮੁਖਾ ਕਥੋ ਕਾਥ ਆਵੇ ਜੈ ਭਵਾਈਏ ਪੈ ਕਿਰਤ ਕਮਾਏ ਪੂਰਬ ਲਿਖਿਆ ਕਿਉਂ ਮੇਟੀਐ ਲਿਖਿਆ ਲੇਖ ਰਜਾਏ ਬਿਨਾਂ ਰਣਾਮ ਨਾ ਛੁੱਟੀਐ ਗੁਰਮਤਿ ਮਿਲੇ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਉ ਪ੍ਰਾਨ ਹਉਮੈ ਮਮਤਾ ਜਲ ਬਲੋ ਲੋਭ ਜਲੋ ਅਭਿਮਾਨ ਨਾਨਕ ਸ਼ਬਦ ਵਿਚਾਰੀਏ ਭਾਈਏ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਕਮਲੇ ਲਹਿਰੀ ਨਾਲ ਪਿਛਾੜੀਐ ਪੀ

ਤੇ ਰੇ ਮਨੇ ਐਸੀ ਅਰਸਿਓ ਪ੍ਰੀਤ ਕਾਰ ਜੈਸੀ ਜਲ ਦੁੱਧ ਹੋਏ। ਆਪਣ ਆਪੇ ਖਪੇ ਦੁੱਧ ਕੋ ਖਪਣ ਨਾ ਦੇ ਆਪੇ ਮੇਲ ਵਿਛੁਨੇ ਆ ਸੱਚ ਵਡਿਆਈ ਦੇ ਰੇ ਮਨ ਐਸੀ ਅਰਸਿਓ ਪ੍ਰੀਤ ਕਾਰ ਜੈਸੀ ਚੱਕਵੀ ਸੂਰ ਖਿੰਨ ਪਲ ਨੀਂਦ ਨਾ ਸੋਵਈ ਜਾਣੇ ਦੂਰ ਹਜੂਰ ਮਨਮੁਖ ਸੋਜੀ ਨਾ ਪਵੇ ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗੁਣਾਵਣੀ ਕਰਤਾ ਕਰੇ ਸੋਏ ਤਾਂ ਕੀ ਕੀਮਤ ਨਾ ਪਵੇ ਜੇ ਲੋਚੇ ਸਭ ਖੋਏ ਗੁਰਮਤ ਹੋਏ ਤਾਂ ਪਾਈਏ ਸੱਚ ਮਿਲੇ ਸੁਖ ਹੋਏ ਸੱਚਾ ਨਿਉ ਨਾ ਤੁੱਟਈ ਜੇ ਸਤਿਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਏ ਤ੍ਰੈ ਭਵਨ ਸੋਜੀ ਹੋਏ ਨਿਰਮਲ ਨਾਮ ਨਾ ਵਿਸਰੇ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸੇ ਪੰਖ ਨੂੰ ਜੋ ਚੁਗਦੇ ਸਰ ਤਲ ਘੜੀ ਕੇ ਮੋਹਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮਿਲੇ ਸੋ ਮਿਲੇ ਜਾਏ ਸੱਚਾ ਪਿੜ ਮਲ ਬਿਨ ਗੁਰਪ੍ਰੀਤ ਨਾ ਉਪਜੇ ਹਉਮੈ ਮੈਲ ਨਾ ਜਾਏ ਸਹੂੰ ਆਪ ਪਛਾਣੀਏ ਸ਼ਬਦ ਭੇਦ ਪਤੀ ਆਏ ਗੁਰਮੁਖਿਆ ਪਛਾਣੀਏ ਅਵਰ ਕੇ ਕਰੈ ਕਰਾਏ ਮਿਲਿਆ ਕਾ ਕਿਆ ਮਿਲੀਐ ਸ਼ਬਦ ਮਿਲੇ ਪਤੀ ਆਏ ਮਨਮੁਖ ਸੋਜੀ ਨਾ ਪਵੈ ਵਿਛੜ ਚੋਟਾਂ ਖਾਏ ਨਾਨਕ ਦਰ ਘਰ ਕਹੈ ਅਵਰ ਨਾ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁੱਲੈ ਭੁਲਾਈ ਐ ਭੁੱਲੀ ਠੌਰ ਨਾ ਕਾਏ ਗੁਰ ਬਿਨ ਕੋ ਨਾ ਦਿਖਾਵੇ ਅੰਧੀ ਆਵੇ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾ ਜਾਏ ਬਾਬਾ ਮਾਇਆ ਪਰਮ ਭੁਲਾਏ ਪਰਮ ਭੁੱਲੀ ਡੋਹਾਗਣੀ ਨਾ ਪਿਰੇ ਅੰਕ ਸੁਮਾਏ ਰਹਾ ਭੁੱਲੀ ਫਿਰਦ ਸੰਤਰੀ ਭੁੱਲੀ ਗ੍ਰਹ ਤਜ ਜਾਏ ਭੁੱਲੀ ਡੂੰਗਰ ਥਲ ਚੜੇ ਭਰਮੇ ਮਨ ਡੋਲਾਏ ਧੁਰੋਂ ਵਿਛੁਨੀ ਕਿਉਂ ਮਿਲੇ ਗਰਭ ਮੁੱਠੀ ਬਿਲ ਲਾਏ ਵਿਛੜਿਆ ਗੁਰ ਮੇਲ ਸੀ ਹਰ ਰਸ ਨਾਮ ਪਿਆਰ ਸਾਚ ਸਹਿਜ ਸੋਭਾ ਘਣੀ ਹਰ ਗੁਰ ਨਾਮ ਆਧਾਰ ਜਿਉ ਪਾਵੇ ਤਿਉਂ ਰੱਖ ਤੂੰ ਮੈਂ ਤੁਝ ਬਿਨ ਕਵਨ ਪਧਾਰ ਅੱਖਰ ਪੜ ਪੜ ਭੁੱਲੀ ਐ ਭੇਖੀ ਬਹੁਤ ਅਭਿਮਾਨ ਤੀਰਥ ਨਾਤਾ ਕਿਆ ਕਰੇ ਮਨ ਮੈਂ ਮੈਲ ਗੁਮਾਨ ਗੁਰ ਬਿਨ ਕਿਨ ਸਮਝਾਈਏ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈ ਐ ਗੁਰਮੁਖ ਤਤ ਵਿਚਾਰ ਸਾ ਤਨ ਆਪ ਗਵਾਇਆ ਗੁਰ ਕੈ ਸ਼ਬਦ ਸਿੰਗਾਰ ਕਰੀ ਸੋ ਪਿਰ ਪਾਇਆ ਗੁਰ ਕੇ ਤੇ ਉਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹਉਮੈ ਵਿੱਚੋਂ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਿਲੇ ਤਾਂ ਪਾਈਏ ਆਪ ਨਾ ਲਿਆ ਜਾਏ ਗੁਰ ਕੀ ਚਰਨੀ ਲੱਗ ਰਹੋ ਵਿੱਚੋਂ ਆਪ ਗਵਾਏ ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਗੁਰਮਤਿ ਮਨ ਸਮਝਾਇਆ ਲਾਗਾ ਤਿਸੇ ਪਿਆਰ ਨਾਨਕ ਸਾਚ ਨਾ ਵਿਸਰੈ ਮੇਲੇ ਸਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਨੀ ਸੁਤ ਬੰਦਪ ਕਰ ਨਾਰ ਤਨ ਜੋਬਨ ਜਗ ਠਗ ਗੌਲੀ ਹਉ ਮੋਈ ਸਾ ਵਰਤੇ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋਏ ਮੈਂ ਤੁਝ ਬਿਨ ਅਵਰ ਨਾ ਭਾਵਈ ਤੂੰ ਭਾਵੈ ਸੁਖ ਹੋਏ ਰਾਵ ਨਾਮ ਸਲਾਹੀ ਰੰਗ ਸਿਉ ਗੁਰ ਕੈ ਸ਼ਬਦ ਸੰਤੋਖ ਜੋ ਦਿਸੇ ਸੋ ਚਲਸੀ ਕੂੜਾ ਮੋਹ ਨਾ ਵੇਖ ਵਾਟ ਵਟੋ ਆਇਆ ਨਿਤ ਚਲਦਾ ਸਾਥ ਦੇਖ ਆਖਣ ਆਖੇ ਕੇਤੜੈ ਗੁਰ ਬਿਨ ਬੂਝ ਨਾ ਹੋਏ ਨਾਮ ਵਡਾਈ ਜੇ ਮਿਲੈ ਸੱਚ ਰੱਪੇ ਪਤ ਹੋਏ ਜੋ ਤੁਧ ਭਾਵੈ ਸੇ ਭਲੇ ਖੋਟਾ ਖਰਾ ਨਾ ਕੋਏ ਗੁਰਪਰਸ ਗੁਰਸਰਨਾਈ ਛੁੱਟੀਏ ਮਨਮੁਖ ਖੋਟੀ ਰਾਸ ਅਸ਼ਟ ਧਾਤ ਪਾਤ ਸ਼ਾਹ ਕੀ ਘੜੀਐ ਸ਼ਬਦ ਵਿਗਾਸ ਆਪੇ ਪਰਖੇ ਪਾਰਖੂ ਪਵੈ ਖਜਾਨੇ ਰਾਸ ਤੇਰੀ ਕੀਮਤ ਨਾ ਪਵੈ

ਕੀਮਤ ਕਹਿ ਨਾ ਜਾਏ। ਜਿਤ ਤਨ ਨਾਮ ਨਾ ਪਾਵਈ ਤਿਤ ਤਨ ਹੋਮੇ ਵਾਦ, ਗੁਰਬਿਨ ਗਿਆਨ ਨਾ ਪਾਈ ਹੈ ਵਿਖਿਆ ਦੂਜਾ ਸਾਧ। ਬਿਨ ਗੁਣ ਕਾਮਣ ਆਵੀ ਮਾਇਆ ਫੀਕਾ ਸਾਧ, ਆਸਾ ਅੰਦਰ ਜੰਮਿਆ ਆਸਾ ਰਸ ਕਸ ਖਾਏ, ਆਸਾ ਬੰਦ ਚਲਾਈ ਹੈ ਮੋਹੇ ਮੋਹ ਚੋਟਾਂ ਖਾਏ। ਅਵਗਣ ਬੱਧਾ ਮਾਰੀਏ ਛੂਟੇ ਗੁਰਮਤ ਨਾਏ, ਸਰਬੇ ਥਾਈ ਏਕ ਤੂੰ ਜਿਉਂ ਭਾਵੇ ਤਿਉਂ ਰਾਖ। ਸਤ ਗੁਰਮਤ ਸਾਚਾ ਮਨ ਵਸੇ ਨਾਮ ਭਲੋ ਪਤ ਸਾਖ, ਹਉਮੈ ਰੋਗ ਗਵਾਈ ਹੈ ਸ਼ਬਦ ਸੱਚੇ ਸੱਚ ਭਾਖ। ਆਕਾਸੀ ਪਾਤਾਲ ਤੂੰ ਤ੍ਰੈ ਭਵਨ ਰਿਹਾ ਸਮਾਏ, ਆਪੇ ਭਗਤੀ ਭਾਉ ਤੂੰ ਆਪੇ ਮਿਲੇ ਮਿਲਾਏ, ਨਾਨਕ ਨਾਮ ਨਾ ਵਿਸਰੇ ਜਿਉਂ ਭਾਵੇ ਤਵੇਰ ਜਾਏ। ਸ੍ਰੀ ਰਾਗ ਮਹਲਾ ਪਹਿਲਾ।

ਤਨ ਮਨ ਸਾਜ ਸਿੰਗਾਰਿਆ ਤਿਸ ਸੇਤੀ ਲਿਵਲਾਇ ਰਾਵ ਤਨ ਵੈ ਸੰਤਰ ਹੋਮੀਆ ਇਕ ਰਤੀ ਤੋਲ ਕਟਾਏ ਤਨ ਮਨ ਸਮਦਾ ਜੇ ਕਰੀ ਅਣਦਿਨ ਅਗਨ ਜਲਾਏ ਹਰਨਾਮੇ ਤੁਲ ਨਾ ਪੁੱਜਈ ਜੇ ਲੱਖ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈਏ ਸਿਰ ਕਰਵਤ ਧਰਾਏ ਤਨ ਅੰਚਲ ਗਾਲੀਏ ਭੀ ਮਨ ਤੇ ਰੋਗ ਨ ਜਾਏ ਹਰਨਾਮੇ ਤੁਲ ਨਾ ਪੁੱਜਈ

ਆ ਕੇਤੇ ਵੇਦ ਵਿਚਾਰ ਕੇਤੇ ਬੰਧਨ ਜੀ ਕਹਿ ਗੁਰਮੁਖ ਮੁਖ ਦੁਆਰ ਸਚੋ ਰਹਿ ਸਭ ਕੋ ਉਪਰ ਸੱਚ ਆਚਾਰ ਸਭ ਕੋ ਉੱਚਾ ਆਖੀਐ ਨੀਚ ਨਾ ਦੀਸੇ ਕੋ ਏਕ ਨੇ ਭਾਂਡੇ ਸਾਜੈ ਇਕ ਚਾਨਣ ਤਿਹ ਲੋਇ ਕਰਮ ਮਿਲੇ ਸੱਚ ਪਾਈਏ ਧੁਰ ਬਖਸ਼ ਨਾ ਮੇਟੇ ਕੋ ਐ ਸਾਧ ਮਿਲੇ ਸਾਧੂ ਜਨੇ ਸੰਤੋਖ ਵਸੇ ਗੁਰ ਭਾਏ ਅਕਥ ਕਥਾ ਵਿਚਾਰੀਏ ਜੇ ਸਤਿਗੁਰ ਮਹਿ ਸਮਾਏ ਭੀ ਅੰਮ੍ਰਿਤ ਸੰਤੋਖ ਆ ਦਰਗੇ ਪੈਂਦਾ ਜਾਏ ਘਟ ਘਟ ਵਾਜੇ ਕਿੰਗਰੀ ਅਨਦਿਨ ਸ਼ਬਦ ਸੁਭਾਅ ਵਿਰਲੇ ਕੋ ਸੋਜੀ ਪਈ ਗੁਰਮੁਖਾ ਮਨ ਸਮਝਾਏ ਨਾਨਕ ਨਾਮ ਨਾ ਵਿਸਰੇ ਛੂਟੇ ਸ਼ਬਦ ਕਮਾਏ ਸ੍ਰੀ ਰਾਗ ਮਹੱਲਾ ਪਹਿਲਾ ਚਿੱਤੇ ਦਿਸੇ ਧੌਲ ਹਰ ਬੱਗੇ ਬੰਕ ਦੁਆਰ ਕਰ ਮਨ ਖੁਸ਼ੀ ਉਸਾਰਿਆ ਦੂਜੇ ਹੇਤ ਪਿਆਰ ਅੰਦਰ ਖਾਲੀ ਪ੍ਰੇਮ ਬਿਨਾ ਟੈ ਢੇਰੀ ਤਨ ਸ਼ਾਰ ਭਾਈ ਰੇ ਤਨ ਧਨ ਸਾਥ ਨਾ ਹੋਏ ਰਾਮ ਨਾਮ ਤਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਾਮ ਰਾਮ ਨਾਮ ਤਨ ਨਿਰਮਲੋ ਜੋ ਦੇਵੈ ਦੇਵਨਹਾਰ ਆਗੇ ਪੂਛ ਨਾ ਹੋਵੇ ਜਿਸ ਵੇਲੀ ਗੁਰ ਕਰਤਾਰ ਆਪ

ਨਿਰਗੁਣ ਆਰੇ ਆਪਣਾ ਮੂਲ ਪਛਾਣ। ਰਗਤ ਬਿੰਦ ਕਾ ਇਹੋ ਤਨੋ ਅਗਨੀ ਪਾਸ ਪਿਰਾਨ, ਭਵਣੇ ਕੇ ਵਸ ਦਹਰੀ ਮਸਤਕ ਸੱਚ ਨਿਸ਼ਾਨ। ਬਹੁਤਾ ਜੀਵਨ ਮੰਗੀਏ ਮੂਆ ਨਾ ਲੋੜੇ ਕੋ ਹੈ, ਸੁਖ ਜੀਵਨ ਤਿਸ ਆਖੀਏ ਜਿਸ ਗੁਰਮੁਖ ਵਸਿਆ ਸੋ ਹੈ। ਨਾਮ ਹੂਣੇ ਕਿਆ ਗਣੀ ਜਿਸ ਹਰ ਗੁਰ ਦਰਸ ਨਾ ਹੋਏ, ਜਿਉਂ ਸੁਪਨੈ

ਸਿੱਖ ਵਿਕਸੀਏ ਨਾਰੀ ਸੇਜ ਬਧਾਰ ਚੋਆ ਚੰਦਨ ਲਾਈਏ ਕਾਪੜ ਰੂਪ ਸਿੰਗਾਰ ਖੇਹੂ ਖੇਰ ਲਾਈਏ ਛੋੜ ਚੱਲੇ ਘਰ ਬਾਰ ਬਾਹਰ ਮਾਹਰ ਮਲੂਕ ਕਹਾਈਏ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈਏ ਜਲ ਬਲੀਏ ਅਭਿਮਾਨ ਮਨਮੁਖ

ਦੇਵ ਸਥਾਨ ਸੁਰ ਸਿੱਧ ਗਣ ਗੰਧਰਵ ਮੁਨ ਜਨ ਸੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਅਵਰੇ ਭੇ ਚੱਲਣਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਘੜੀ ਮੋਹਤ ਕੇ ਚੱਲਣਾ ਦਿਲ ਸਮਝ ਤੂੰ ਭੇ ਪਹੁੰਚ ਸੁਬਦਾ ਮੈਂ ਵਖਾਣੀ ਬਿਰਲਾ ਤਾਂਬੂ ਦੇ ਕੋ ਆਏ ਨਾਨਕ ਵਖਾਣੇ ਬੇਨਤੀ ਜਲ ਥਲ ਮਹੀਲ ਸੋਏ ਅਲਹਵਾ ਲਾਖਿਆ ਗਾਮਿਆ ਕਾਦਰ ਕਰਨ ਹਰ ਕਰੀਮ ਸਭ ਦੁਨੀਆਂ ਮਨ ਜਾਮਣੀ ਮਕਾਮ ਏਕ ਰਹੀਮ ਮਕਾਮ ਤਿਸ ਨੂੰ ਆਖੀਐ ਜਿਸ ਸਿਸ ਨਾ

0: ਨਿਸ ਸਸ ਚੱਲੇ ਤਾਰਕਾ ਲੱਖ ਪਲੋਏ ਮੁਕਾ ਮੁਹੀਏ ਕਹੈ ਨਾਨਕਾ ਸੱਚ ਬੁਗੋਏ ਮਹੱਲੇ ਪਹਿਲੇ ਸਤਾਰਾਂ ਅਸ਼ਟਪਦੀਆਂ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀ ਆਏ ਕੂ ਓਂਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਏ ਆਪੇ ਆਪ ਮਲਾਏ ਬੂਜੇ ਤਾਂ ਨਿਰਮਲ ਹੋਵੇ ਕੋਏ ਹਰ ਜਿਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਭਾਈ ਦੇ ਭਾਗਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਰਾ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀ ਜੰਤ ਏ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇਵ ਡਿਆਈ ਆਪੇ ਸੇਵਕ ਰਾਏ ਦੇਖ ਕਟੰਬ ਮੋਹ ਲੁਭਾਣਾ ਚਲਦਿਆਂ ਨਾਲ ਨਾ ਜਾਈ ਸਤਿਗੁਰ ਸੇਵਾ ਗੁਣ ਨਿਧਾਨ ਪਾਇਆ ਤਿਸ ਦੀ ਤਿਸ ਕੀ ਕੀਮ ਨਾ ਪਾਈ ਪ੍ਰਭ ਸਖਾ ਹਰ ਜੀਉ ਮੇਰਾ ਅੰਤੇ ਹੋਏ ਸਖਾਈ ਪਈੜੇ ਜਗ ਜੀਵਨ ਦਾਤਾ ਮਨਮੁਖ ਪਤ ਗਵਾਈ ਬਿਨ ਸਤਿਗੁਰ ਕੋ ਮਗ ਨਾ ਜਾਣੇ ਅੰਦੇ ਠੌਰ ਨਾ ਕਾਈ ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਇਆ ਪਛਤਾਈ ਪਈੜੇ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ ਅਣ ਦਿਨ ਭਗਤ ਕਰੇ ਦਿਨ ਰਾਤੀ ਹਉਮੈ ਮੋਹ ਚੁਕਾਇਆ ਜਿਸ ਦਾ ਜਿਸ ਸਿਉਂ ਰਾਤਾ ਤੈ ਸੋ ਹੋਵੇ ਸੱਚੇ ਸੱਚ ਸਮਾਇਆ ਆਪੇ ਨਦਰ ਕਰੇ ਭਾਉ ਲਾਏ ਗੁਰਸਬਦੀ ਵਿਚਾਰ ਸਤਿਗੁਰ ਸੇਵੈ ਸਹਿਜ ਉਪਜੇ ਹਉਮੈ ਤ੍ਰਿਸਨਾ ਮਾਰ ਹਰ ਗੁਣ ਦਾਤਾ ਸਦ ਮਨ ਵਸੇ ਸੱਚ ਰੱਖਿਆ ਔਰ ਧਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਧਾਨ ਹਰ ਮਨ ਵਸੇ ਹਉਮੈ ਦੁੱਖ ਸਭ ਜਾਏ ਸਤਿਗੁਰ ਸ਼ਬਦ ਸੁਣਾਇਆ ਹਉ ਸਦ ਬੁਲਹਾਰੇ ਜਾਓ ਆਪਣੇ ਮਨ ਚਿੱਤ ਕਹੇ ਕਹਾਏ ਬਿਨ ਗੁਰ ਆਪ ਨ ਜਾਈ ਹਰ ਜੀਉ ਭਗਤ ਵਛਲ ਸੁਖ ਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ
1: ਸ੍ਰੀ ਰਾਗ ਮਹਲਾ ਤੀਜਾ ਹਮੇ ਗੁਰਮੁਖ ਮਾਵਦੇ ਹਮੇ ਗੁਰਮੁਖ ਮਾਵਦੇ ਜਮ ਡੰਡ ਲਗੇ ਤਿੰਨ ਆਏ ਜੇ ਸਤਿਗੁਰ ਸੇਵਨ ਸੁਭਰੇ ਹਰ ਸੇਤੀ ਲਿਵਲਾਏ ਮਨ ਰੇ ਗੁਰਮੁਖ ਨਾਮ ਧਿਆਏ ਤੁਰ ਪੁਰਬ ਕਰਤੇ ਲਿਖਿਆ ਤਿਨਾ ਗੁਰਮੁਖ ਨਾਮ ਤੇ ਅਸਮਾਏ ਰਹਾਉ ਬਿਨ ਸਤਿਗੁਰ ਪ੍ਰਤੀਤ ਨਾ ਆਵਈ ਨਾਮ ਨ ਲਾਗੋ ਭਾਵ ਸੁਪਨੇ ਸੁਖ ਨਾ ਆਵਈ ਦੁਖ ਮਹਿ ਸਵੈ ਸਮਾਏ ਜੇ ਹਰ ਹਰ ਕੀਚੇ ਬਹੁਤ ਲੋਚੀਐ ਕਿਰਤ ਨ ਮੇਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ

ਸਤਿਗੁਰ ਕਾ ਭਾਣਾ ਕਮਾ ਦੇ ਬਿਕਾਉ ਮੈਂ ਤਜ ਵਿਕਾਰ ਮਨ ਹਟਕੇ ਦੇ ਉਪਾਏ ਨਾ ਛੁੱਟੀਐ ਸਿਮਰਤ ਸ਼ਾਸਤਰ ਸੁਧ ਹੋ ਜਾਏ ਮਿਲ ਸੰਗਤ ਸਾਧੂ ਬਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨ ਪਰਵਾਰ ਗੁਰਮੁਖ ਸੇ ਸੋਹ ਦੇ ਜਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਅਵਰ ਨਾ ਕੋਏ ਗੁਰਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਸ਼੍ਰੀ ਰਾਗ ਮਹੱਲਾ ਤੀਜਾ ਪੰਖੀ ਬਿਰਕ ਸੁਹਾਵੜਾ ਸੱਚ ਗਏ ਗੁਰ ਭਾਏ ਹਰ ਹਸ ਪੀ ਵੈ ਸਜ ਰਹਿ ਉਡਨ ਆਵੈ ਜਾਏ ਜਿਨ ਕਰ ਵਸ ਪਾਇਆ ਹਰ ਹਰ ਨਾਮ ਸਮਾਏ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕੇ ਭਾਣੇ ਜੇ ਚਲੇ ਤਾਂ ਰਦਨ ਰਚੇ ਹਰ ਨਾਏ ਰਹਾਓ

ब्रह्म हरिया बला सच सह सुभाए साका तीन निवारिया एक शब्द ले बुलाए अमृत फल हरे कह आपे देखवाए मन मुगुबे सुख गए ना फल तिना छाओ तिना पास न बैसिया न घर न गिराओ कटिया नैन ते जालिया कटिया तैन ते जालिया उन्हें शब्द न नाओ हुक्म कर्म कमावणे पै किरत फिराओ हुक्म दर्शन देखना जै पै जै तह जाओ हुक्म हर हर मन वसै हुक्म सच समाओ हुक्म न जाने बपड़े पूले फिरे गवार मन कर्म कमाव दे नित होय खुवार अंतर सांत ना आवै ना सच लगे प्यार गुरमुखिया मोह सोहणे गुर का हेत प्यार सच भगत सच रते दर सचे सचे आर ऐसे प्रवण सब कुल का करे उदार सब नदरी कर्म कमाव दे नदरी बार ना कोय जैसी नदर कर देख सच्चा तैसा ही को होय नानक नाम वडाइया कर्म प्राप्त हो श्री राग महला ते जय गुरमुख नाम त्याई मन मूज न पाए गुरमुख सदा मुख उज उजले हर वसया मन आए सहजे सुख पाइए सजर समाए भाई रे दासन दासा होए गुर की सेवा गुर भगत है बिरला पाए कोई रहा सदा सुहाग सुहागणी जे चले सतगुर पाए सदा पेर ने चल पाइए ना उमर न जाए शब्द मिले ही ना बिछड़े फिर के अंक समाए हर निर्मलिया उजला बिन गुर पाया न जाए पट पड़े न बूझई पेकी परम पुलाए गुरमति हर सदा पाया रसना हरस समाए माया मोह चुकाया गुरमति स सुभाए बिन सबदे जग दुगिया फेरे मन मुखा नू गई खाए सब दे नाम त्याईए सब दे सच समाए माया पूले सिद्ध फेरे समाद ना लगे सुभाए तीने लोग व्यापत है अद ग्रही लपटाए बिन गुरमुख दन पाईए ना दुबदा माया जाए माया के सुनो अकिए क्या माया कर्म कमाए दुख सुख हो जी हो बद है होमे कर्म कमाए बिन शब्द भरम ना चूकई ना बिच होमे जाए बिन प्रीति भगत ना हो वई बिन शब्द थाए ना पाए शब्द होमे है मारिए माया का भ्रम जाए ना पदार्थ पाईए गुरमुख सहज सुभाए बिन गुर गुण ना जापनी बिन गुण भगत ना होए भगत वसला हर मन वसया सहज मिलिया प्रभ सोए नानक शब्द हर सलाइए कर्म प्राप्त होए श्री राग महला तीजा माया मोह मेरे प्रभ के ना आपे भरम भुलाए मन म कर्म कर बूझ बरता जन्म गवाए गुरबाणी इस जग मैं चानन कर्म वस मन आए मन रे नाम जपो सुख होए गुरपुरा सलाइए सहज मिले प्रभ सोए राव परम गया पो भाग्या हर चरणी चेत लाए गुरमुख शब्द कमाइए हर वस मन आए कर मैल सच समाइए जम काल न सके खाए नाम आशी बकबीर जुलह पूरे गुरते गत पाई ब्रह्म के बेते शब्द पछाण हम जात गवाई सुर नर तिन की बाणी गावे कोई न मिट पाई दैत पुत कर्म धर्म के संजम ना पड़े दूजा भाव न जाने सतगुर बेटे निर्मल हो वांज नाम वखाण एको पड़े एको न बूझे दूजा वर न जाने हर दर्शन जोगी सन्यासी बिन गुर परम भुलाए सतगुर सेवे तागत मत पावे हर जियो मन वसाए सच बाणी सोचत लागे अपन जान रहाए पंडित पढ़ पढ़ वाद वखाणे बिन गुर परम भुलाए लख चौरासी फिर पया बिन शब्द मुगत न पाए जा ना चेते दा गात पाए जा सतगुर मेल मिलाए सत्संगत मैं नाम हर उपजै जा सतगुर मिले सुभाए मन तरपी आप गवाई चला सतगुर पाए सदा बुलाहारी गुरु अपने बिटो हो जे हर सेती चित लाए सो ब्राह्मण ब्राह्म जो बहद हर सेती रंग राता प्रभ निकट बसे सबना घट अंतर गुरमुख बिरले जाता नानक नाम मिले बड़ियाई गुर का शब्द बसाता श्री राग महला तीजा
ਸਹਿਜਨੋ ਸਭ ਲੋਚਦੀ ਬਿਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਤ ਜੋਤ ਗੀਤ ਕੇ ਭੇਖੀ ਭਰਮ ਭੁਲਾਏ ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ ਭਾਈ ਰੇ ਗੁਰਬਿਨ ਸਹਿਜ ਨ ਹੋਏ ਸਭ ਦਈ ਤੇ ਸਹਿਜ ਉਪਜੇ ਹਰ ਪਾਇਆ ਸੱਚ ਸੋਏ ਰਹਾਉ ਸਹਿਜ ਗਿਆ ਵੇ ਥਾਏ ਪੈ ਵੇ ਬਿਨ ਸਹਿਜ ਕਥਨੀ ਬਾਦ ਸਹਿਜ ਹੀ ਭਗਤੀ ਉਪਜੈ ਸਹਿਜ ਪਿਆਰ ਬੈਰਾਗ ਸਹਿਜ ਹੀ ਤੇ ਸੁਖ ਸਾਂਤ ਹੋਏ ਬਿਨ ਸਹਿਜ ਜੀਵਨ ਬਾਦ ਸਹਿਜ ਸਲਾਹੀ ਸਦਾ ਸਦਾ ਸਸਮਾਦ ਲਗਾਏ ਸਹਿਜ ਗੁਣ ਉਚਰੇ ਭਗਤ ਕਰੇ ਲਿਵਲਾਏ ਸਬਦ ਹੀ ਹਰ ਮਨ ਵੈਸੇ ਰਸ ਨਾ ਹਰਸ ਖਾਏ ਸਜ ਕਾਲ ਵਿਡਾਰਿਆ ਸਚ ਸਰਣਾਈ ਪਾਏ ਸਜ ਹਰ ਨਾਮ ਮਨ ਵਸਿਆ ਸਚਿਕਾਰ ਕਮਾਏ ਸਿਵੜ ਭਾਗੀ ਜਿਨੀ ਪਾਇਆ ਸਜ ਰਹਿ ਸਮਾਏ ਮਾਇਆ ਵਿੱਚ ਸਹਿਜ ਨਾ ਉਪਜੇ ਮਾਇਆ ਦੂਜੇ ਪਾਏ ਮਨ ਮੁਖ ਕਰਮ ਕਮਾਵਣੇ ਹਮੇ ਜਲੇ ਜਲਾਏ ਜਮਣ ਮਰਨਾ ਚੁਕਈ ਬਿਰਪਰਿਆ ਵਹਿ ਜਾਏ ਤ੍ਰੈ ਗੁਣਾਂ ਵਿੱਚ ਸਹਿਜ ਨਾ ਪਾਈਐ ਤ੍ਰੈ ਗੁਣ ਪਰਮ ਭੁਲਾਏ ਪੜਿਆ ਗੁਣੀਐ ਕਿਆ ਕਥੀਐ ਜਾ ਮੁੰਡੋ ਕੁੱਥਾ ਜਾਏ ਚੌਥੇ ਪਦ ਮੈਂ ਸਹਿਜ ਹੈ ਗੁਰਮੁਖ ਪੱਲੇ ਪਾਏ ਨਿਰਗੁਣ ਨਾਮ ਨਿਧਾਨ ਹੈ ਸਹਿਜ ਸੁਜੀ ਹੋਏ ਗੁਣਵੰਤੀ ਸਾ ਲਾਹਿਆ ਸੱਚੇ ਸੱਚੀ ਸੋਏ ਬੁਲੇ ਸਹਿਜ ਮਿਲਾਏ ਸੀ ਸਬਦ ਮਿਲਾਵਾ ਹੋਏ ਬਿਨ ਸਹਿਜ ਸਭ ਅੰਧ ਮਾਇਆ ਮੋਗ ਬਾਰ ਸਹਿਜ ਹੀ ਸੁਜੀ ਪਈ ਸੱਚੇ ਸਬਦ ਅਪਾਰ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ ਸਹਿਜ ਦਿਸ਼ਟ ਪਛਾਣੀਐ ਨਿਰਭਉ ਜੋਤ ਨਿਰੰਕਾਰ ਸਭਨਾ ਜੀਆਂ ਕਾ ਇਕ ਦਾਤਾ ਜੋਤੀ ਜੋਤ ਮਿਲਾਵਣ ਹਾਰ ਪੂਰੇ ਸ਼ਬਦ ਸਲਾਹੀਏ ਜਿਸ ਦਾ ਅੰਤ ਨ ਪਾਰਾ ਵਾਰ ਗਿਆਨੀ ਕਾ ਧਨ ਨਾਮ ਹੈ ਸਹਿਜ ਗੁਰ ਵਪਾਰ ਅੰਦਨ ਲਾਹਾ ਹਰ ਨਾਮ ਲੈਨ ਕੁੱਟ ਪਰੇ ਭੰਡਾਰ ਨਾਨਕ ਤੋਟ ਨਾ ਆਵੇ ਦੀਏ ਦੇਵਣ ਹਾਰ ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਫੇਰ ਨਾ ਪਵੇ ਜਨਮ ਮਰਨ ਦੁੱਖ ਜਾਏ ਪੂਰੇ ਸ਼ਬਦ ਸਭ ਸੋਜੀ ਹੋਈ ਹਰ ਨਾਮ ਹਰਿ ਸਮਾਏ ਮਨ ਮੇਰੇ ਸਤਿਗੁਰ ਸੂਚਿਤ ਲਾਏ ਨਿਰਮਲ ਨਾਮ ਸਾਧ ਨਵ ਤਨੁ ਆਪ ਵਸੈ ਮਨ ਆਏ ਰਹਾਓ ਹਰ ਜੀਹੋ ਰਾਖੋ ਆਪਣੀ ਸਰਣ ਆਈ ਜੋ ਰਾਖੋ ਤੋ ਰਹਿਣਾ ਗੁਰ ਕੈ ਸ਼ਬਦ ਜੀਵਤ ਮਰੈ ਗੁਰਮੁਖ ਭਵ ਜਲ ਤਰਨਾ ਵਡੇ ਭਾਗ ਨਾ ਪਾਈਐ ਗੁਰਮੁਖ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਜੈ ਰਹਿ ਸਮਾਈ ਇਕਨਾ ਮਨਮੁਖ ਸ਼ਬਦ ਨ ਭਾਵੈ ਬੰਧਨ ਬੰਦ ਪਵਾਇਆ ਲੱਖ ਚੌਰਾਸੀ ਹੇ ਫਿਰ ਫਿਰ ਆਵੇ ਬਿਰਥਾ ਜਨਮ ਗਵਾਇਆ ਭਗਤਾ ਮਨ ਆਨੰਦ ਹੈ ਸੱਚ ਹੈ ਸ਼ਬਦ ਰੰਗ ਰਾਤੇ ਅੰਦਨ ਗੁਣ ਗਾਵੇ ਸਦ ਨਿਰਮਲ ਸਜੈ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੇ ਹੇ ਸਭ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਰਾਧੇ ਗੁਰਮੁਖ ਕਥ ਕਹਾਣੀ ਸੱਚਾ ਸਾਹਿਬ ਸੇਵੀਏ ਗੁਰਮੁਖ ਵਸੈ ਮਨ ਆਏ ਸਦਾ ਰੰਗ ਰਹਤੇ ਸੱਚ ਸਿਉ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇੱਕ ਨਾ ਸੁੱਤਿਆਂ ਦੇ ਜਗਾਏ ਆਪੇ ਮੇਲ ਮਿਲਾਏ ਦਾ ਨਾਨਕ ਸ਼ਬਦ ਸਮਾਏ ਸਿਰ ਰਗ ਮਹਲਾ ਤੀਜਾ ਸਤਿਗੁਰ ਸੇਵਿਆ ਮਨ ਨਿਰਮਲਾ ਭੈ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਰ ਗੰਭੀਰ ਸੱਚੀ ਸੰਗਤ ਬੈਸਣ ਸਚ ਨਾਮ ਮਨ ਧੀਰ ਮਨ ਰਹੇ ਸਤਿਗੁਰ ਸੇਵ ਨੇ ਸੰਗ ਸਤਿਗੁਰ ਸੇਵਿਆ ਹਰ ਮਨ ਵਸੈ ਲਗਨ ਮੈਲ ਪਤੰਗ ਰਹਾਵ ਸੱਚੇ ਸ਼ਬਦ ਪਾਤੀ ਉਪਜੈ ਸੱਚੇ ਸੱਚਾ ਨਾਉ ਜਿਨੀ ਹੋਮੈ ਮਾਰ ਪਛਾਣਿਆ ਹੋ ਤਿਨ ਬਲਹਾਰੈ ਜਾਉ ਮਨ ਮੁਖ ਸੱਚ ਨਾ ਜਾਣਨੇ ਤੈਨ ਠੌਰ ਨਾ ਕਤੋ ਥਾਉ ਸੱਚ ਖਾਣਾ ਸੱਚ ਪਰਣਾ ਸੱਚੇ ਹੀ ਵਿੱਚ ਵਾਸ ਸਦਾ ਸੱਚਾ ਸਾਲਾਹਣਾ ਸੱਚੇ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਦੇਜ ਘਰ ਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਕੀ ਉਪਦੇ ਸੱਚੇ ਸੱਚੇ ਸੱਚੀ ਸੋਏ ਜਿਨੇ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ ਸਤਿਗੁਰੂ ਜੀ ਨੇ ਨਾ ਸੇਵਿਓ ਸੇ ਕਿਤੇ ਆਏ ਸੰਸਾਰ ਜਮਨਾ ਬੱਦੇ ਮਾਰਿਆ ਹੈ ਕੂਕ ਨਾ ਸੁਣੇ ਪੁਕਾਰ ਬਿਰਤਾ ਜਨਮ ਗਵਾਇਆ ਮਾਰ ਜਮੈ ਵਾਰੋ ਵਾਰ ਇਹੋ ਜਗਤ ਜਲਤਾ ਦੇਖ ਭਜ ਪੈ ਸਤਿਗੁਰ ਸਰਣਾ ਸਤਿਗੁਰ ਸੱਚ ਦਿਰੜਾਇਆ ਸਦਾ ਸਾ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬੋਹਿਤਾ ਸਭ ਦੇ ਭਾਵ ਜਿਲ ਤਰਣਾ ਲੱਖ ਚੌਰਾਸੀ ਹੇ ਫਿਰ ਦੇਰ ਬਿਨ ਸਤਿਗੁਰ ਮੁਕਤ ਨਾ ਹੋਈ ਪੜ ਪੜ ਪੰਡਤ ਮੋਨੀ ਤੱਕ ਦੂਜੇ ਭਾਏ ਪਤ ਖੋਈ
ਸਤਿਗੁਰ ਸਭ ਸੁਣਾਇਆ ਬਿਨ ਸੱਚੇ ਵਰਨਾ ਕੋਈ, ਜੋ ਸੱਚੇ ਲਾਏ ਸੇ ਸੱਚ ਲਗੇ ਨੇ ਸੱਚੀ ਕਾਰ ਕਰਾਨਾ, ਤਿਨਾਂ ਨੇ ਜੇ ਕਰ ਵਾਸਾ ਪਾਇਆ ਸੱਚੇ ਮਹਿਲ ਰਹਾਨਾ। ਨਾਨਕ ਭਗਤ ਸੁਖੀਏ ਸਹਿਦਾ ਸੱਚੇ ਨਾਮ ਰਚਨ, ਸਿਰਾ ਕਮਾਲਾ ਪੰਜਵਾਂ, ਜਾ ਕੋ ਮੁਸ਼ਕਲ ਹੱਥ ਬਣੇ ਢੋਈ ਕੋਈ ਨਾ ਦੇਹ ਲਾਗੂ ਹੋਏ, ਦੁਸ਼ਮਣ ਸਾਗ ਭਿੱਖ ਅੱਜ ਖਲੇ ਸਾਗ ਭਜ ਖਲੇ, ਸਭੋ ਭਜੇ ਸ ਆਸੁਰ ਜੁਗ ਸਭ ਅਸੁਰਾ, ਉਚਤੇ ਅਵਸ ਪਾਰ ਬ੍ਰਹਮ ਲਗਨ ਤੱਤੀ ਵਾਉ, ਸਾਹਿਬ ਨਿਤਾਣਿਆ ਕਾ ਤਾਣ, ਆਏ ਨਾ ਜਾਈ ਥਿਰ ਸਦਾ ਗੁਰਸਬਦੀ ਸੱਚ ਜਾਣ ਰਹਾਉ। ਜੁਗ ਹੋਵੇ ਦੁਬਲਾ ਨੰਗ ਭੁੱਖ ਕੇ ਪੀਰ, ਦਮੜਾ ਪਲੈ ਨਾ ਪਵੈ ਨਾ ਕੋ ਦੇਵ ਧੀਰ, ਸਵਾਰਥ ਸੁਹਾਵਨ ਕੁਗਰ ਨਾ ਕਿਸ ਹੋਵੇ ਕਾਜ, ਚੇਤੇ ਆਵੇ ਪਾਰ ਬ੍ਰਹਮ, ਚਿਤ ਆਵੇ ਉਸ ਪਾਰ ਬ੍ਰਹਮ, ਚਿਤ ਆਵੇ ਉਸ ਪਾਰ ਪਾਰ ਬ੍ਰਹਮ, ਤਾਂ ਨਿਚਲ ਹੋਵੇ ਰਾਜ, ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ, ਗੌਣ ਕਰੇ ਚੋਖੁਣ ਟਕਾ ਘੜੀ ਨੈਸਣ ਸੋਏ, ਚਿਤ ਆਵੇ ਉਸ ਪਾਰ ਬ੍ਰਹਮ, ਤਾਂ ਮਨ ਸੀਤਲ ਹੋਏ, ਤਨ ਮਨ ਸੀਤ ਹੋਏ, ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ, ਚਾਰੇ ਕਲਬ ਕੋ ਨਾਗ ਕੀਏ ਹੋਆ ਸੁਰ ਸੰਘਾਰ, ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ, ਚਿਤੇ ਆਵੇ ਉਸ ਪਾਰ ਬ੍ਰਹਮ, ਤਾਂ ਨਿਮਕ ਸਿਮਰਤ ਧਰਿਆ, ਸਤ ਸਿਮਰਤ ਵੇਦ ਚਾਰ ਮੁਕਾਗਰ ਵਿਚਰੇ, ਤਪਤ ਬਿਸਰ ਜੋਗੀਆ ਤੀਰਥ ਗਮਨ ਕਰੇ, ਖਟ ਕਰਮਾ ਤੇ ਦੁਗੁਣੇ ਪੂਜਾ ਕਰਤਾ ਨਹਾਏ, ਰੰਗ ਨ ਲੱਗੀ ਪਾਰ ਬ੍ਰਹਮ, ਤਾਂ ਸਰਬਰ ਨਰਕੇ ਜਾਏ, ਰਾਜ ਮਿਲਕ ਸਿੱਖ ਦਾਰੀਆ ਰਸ ਭੋਗਣ ਵਿਸਥਾਰ, ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਪਾਰ, ਰੰਗ ਤਮਾਸੇ ਬਬਦੇ ਚਾਹੇ ਲੱਗ ਰਹਿਆ, ਚਿਤਨਾ ਹੈ ਉਹ ਪਾਰ ਬ੍ਰਹਮ, ਤਾਂ ਸਰਬ ਜੂਨ ਗਿਆ, ਬਹੁਤ ਨਾਡ ਚਾਰਵੰਤ ਸੁਭਾ ਨਿਰਮਲ ਰੀਤ, ਮਾਤ ਪਿਤਾ ਸੁਧ ਭਾਈਆ ਸਾਜਨ ਸੰਗ ਪ੍ਰੀਤ, ਲਸਕਰ ਤਰਕਸ ਬੰਦ ਬੰਦ ਜਿਉ ਜਿਉ ਸਗਲੀ ਕੀਤ, ਚਿਤਨਾ ਹੈ ਉਹ ਪਾਰ ਬ੍ਰਹਮ, ਤਾਂ ਖੜ ਸਤਲ ਦੀਤ, ਕਾਇ ਰੋਗ ਨਾ ਸਿਧਰ ਕਿਸ ਨਾ ਕਿਸ ਕਾੜਾ ਸੋਗ, ਮਿਰਤ ਨਾ ਆਵੇ ਚੇਤੇ ਸਹਿਨਸ ਭੋਗੇ ਭੋਗ, ਸਭ ਕੀਰਤੋ ਨੇ ਆਪਣਾ ਜਿਨ ਸੰਕ ਧਰਿਆ, ਚਿਤਨਾ ਆਇਓ ਪਾਰ ਬ੍ਰਹਮ ਜੰਗੰਕਰ ਵਸ ਭਰਿਆ, ਕਿਰਪਾ ਕਰੇ ਇਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜੋ ਜੋ ਉਹ ਵਧਾਈ ਹੈ ਤਿਉ ਦੁਆਰ ਸੋ ਰੰਗ, ਦੁਹਾਂ ਸਿਰਿਆ ਕਾ ਕਸਮ ਆਪ ਅਵਰਨ ਦੂਜਾ ਥਾ, ਉਹ ਸਤਿਗੁਰ ਤੁੱਟੇ ਪਾਇਆ, ਨਾਨਕ ਸੱਚਾ ਨਾਮ ਸ੍ਰੀ ਰਾਗ ਮਹਲਾ ਪੰਜਵਾਂ ਘਰ ਪੰਜਵਾਂ, ਜਾਨੋ ਨਹੀਂ ਭਾਵੇ ਕਵਨ ਬਾਤਾ ਮਾਨ, ਖੋਜ ਮਾਰਗ ਰਹਾ ਧਿਆਨੀ ਧਿਆਨ ਲਾਵੇ, ਗਿਆਨੀ ਗਿਆਨ ਕਮਾਵੇ, ਪ੍ਰਭ ਕੇ ਨਹੀਂ ਜਾਤਾ ਭਗਵਤੀ ਰਹਿਤ ਜੁਗਤਾ, ਜੋਗੀ ਕਹਿਤ ਮੁਕਤਾ ਤਪਸੀ ਤਪਹਿ ਰਾਤਾ, ਮੋਨੀ ਮੋਨ ਧਾਰੀ ਸੰਨਿਆਸੀ ਬ੍ਰਹਮਚਾਰੀ, ਉਦਾਸੀ ਉਦਾਸ ਰਾਤਾ, ਭਗਤ ਨਵੇਂ ਪ੍ਰਕਾਰਾ ਪੰਡਤ ਬੇਦ ਪੁਕਾਰਾ, ਗ੍ਰਸਤੀ ਗ੍ਰਸਤ ਧਰਮਾਤਾ ਇੱਕ ਸਬਦੀ ਬਰੂਪ ਅਵਧੂਤਾ, ਕਾਪੜੀ ਕੋ ਤੇ ਜਾਗੂਤਾ ਇੱਕ ਤੀਰਥ ਨਾਤਾ, ਨਿਰਹਾਰ ਵਰਤੀਆ ਪਰਸਾ ਇੱਕ ਲੂਕ ਨ ਦੇਵੇ ਦਰਸਾ, ਇੱਕ ਮਨ ਹੀ ਗਿਆਤਾ ਘਾਟ ਨ ਕਿ ਨਹੀਂ ਕਹਾਇਆ, ਸਭ ਕਹਤੇ ਹੈ ਪਾਇਆ ਜਿਸ ਮੇਲੇ ਸੁਭਗਤਾ, ਸਗਲੋਕ ਤੋਂ ਪਾਵਾ ਤਿਆਗੀ ਸਰਨ ਪਾਵਾ, ਨਨ ਗੁਰ ਚਰਨ ਪ੍ਰਾਤਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸ਼੍ਰੀ ਰਾਗ ਮਹਲਾ ਪਹਿਲਾ ਕਰਤੇ ਜਾ ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ ਤੇਰਾ ਅੰਤ ਨਾ ਪਾਇਆ, ਸੁਰਗ ਮਸ ਪਿਆਲ ਜੀ ਉਹ ਵਾਰੀ ਉਹ ਵਾਰਨ ਕੁਰਬਾਨ ਤੇਰੇ ਨਾਮ ਨੂੰ ਰਹਾਓ, ਤੂੰ ਸੰਸਾਰ ਪਾਇਆ ਸਿਰ ਸਿਰ ਧੰਦੇ ਲਾਇਆ, ਵਿਕ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀ, ਉਹ ਪ੍ਰਗਟ ਪਹਾੜ ਹੈ ਜਾਪਦਾ ਸਭ ਨਾਵੈਨੋ ਪ੍ਰਤਾਪਦਾ, ਸਤਿਗੁਰ ਬਾਜ ਨਾ ਪਾਇਓ ਸਭ ਮੋਈ ਮਾਇਆ ਜਲ ਜਿਉ, ਸਤਿਗੁਰ ਗੋਬਲ ਜਾਈਐ ਜਿਤ ਮਿਲੇ ਪਰਮ ਗਤ ਪਾਈਐ, ਸੁਰ ਨਿਰਮੋਹਨ ਜਨ ਲੋਚਦੇ ਸੋ ਸਤਿਗੁਰ ਦੀਆ ਬੁਝਾਏ ਜਿਉ, ਸਤਸੰਗਤ ਕੈਸੀ ਜਾਣੀਐ ਜਿਥੇ ਕੋ ਨਾਮ ਵਖਾਣੀਏ ਕੋ ਨਾਮ ਹੁਕਮ, ਨਾਨਕ ਸਤਿਗੁਰ ਦੀਆ ਬੁਝਾਏ ਜਿਉ, ਇਹੋ ਜਗਤ ਪਰਮ ਭੁਲਾਇਆ ਆਪ ਤੋਂ ਦੁਖਵਾਇਆ, ਪ੍ਰਤਾਪ ਲੱਗਾ ਦੁਹਾਗਣੀ ਭਗਤ ਨਾ ਕੇ ਨਾ ਹੈ ਜਿਉ, ਦੁਹਾਗਣੀ ਗਿਆਨੀ ਸਾਣੀਆਂ ਖਸਮ ਕੁੱਥੀਆਂ ਫਿਰੇ ਨਿਮਾਣੀਆਂ, ਮਹਿਲ ਵਿੱਚ ਨਾ ਕਾਮਣੇ ਦੁਖੀ ਰਹਿਣ ਵਿਹਾਏ ਜਿਉ, ਸੁਹਾਗਣੀ ਕਿਆ ਕਰਮ ਕਮਾਇਆ ਪੁਰਬ ਲਿਖਿਆ ਫਲ ਪਾਇਆ, ਨਦਰ ਕਰੇ ਕਹਿ ਆਪਣੀ ਆਪ ਲਹਿ ਮਿਲਾਏ ਜਿਉ, ਹੁਕਮ ਜਿਨ੍ਹਾਂ ਨੂੰ ਮਨਾਇਆ ਤੇ ਨਿਅੰਤਰ ਸ਼ਬਦ ਵਸਾਇਆ, ਸਹੀ ਸੁਹਾਗਣੀ ਜਿਸ ਨਾਲ ਪਿਆਰ ਜਿਉ, ਜਿਨ੍ਹਾਂ ਭਾਣੇ ਘਰ ਹੱਸ ਆਇਆ
ਤਿੰਨ ਵਿੱਚੋਂ ਭਰਮ ਚੁਕਾਇਆ। ਨਾਨਕ ਸਤਿਗੁਰਿਆ ਸਭ ਜਾਣੀਆਂ ਜੋ ਸਬਸਲ ਹੈ ਮਿਲਾਏ ਜੀਓ। ਸਤਿਗੁਰ ਮਿਲੇ ਮਹਿਲ ਸਤਿਗੁਰ ਮਿਲੇ ਫਲ ਪਾਇਆ। ਜਿਨ ਵਿੱਚੋਂ ਅਹੰਕਾਰ ਚੁਕਾਇਆ ਦੁਰਮਦਕਾ ਦੁੱਖ ਕਾਟਿਆ ਭਾਗ ਬੈਠਾ ਮਸਤਕ ਆਏ ਜੀਓ। ਅਮਰ ਤੇਰੀ ਬਾਣੀਆਂ ਤੇਰੀਆਂ ਭਗਤਾਂ ਹਿਰਦੇ ਸਮਾਣੀਆਂ ਸੁਖ ਸੇਵਾ ਅੰਦਰ ਰੱਖਿਆ ਆਪਣੀ ਨਦਰ ਕਰੇ ਨਿਸਤਾਰ ਜੀਓ। ਸਤਿਗੁਰ ਮਿਲਿਆ ਜਾਣੀਏ ਜਿਤ ਮਿਲਿਆ ਨਾਮ ਮੁਖਾਣੀਏ। ਸਤਿਗੁਰ ਬਾਜ ਨਾ ਪਾਇਓ ਸਭ ਥੱਕੀ ਕਰਮ ਕਮਾਏ ਜਿਉ। ਸਤਿਗੁਰ ਭੇਟ ਹੁਕਮਾਇਆ ਜਿਨ ਭਰਮ ਭੁੱਲਾ ਮਾਰਗ ਪਾਇਆ ਨਦਗਰ ਜੇ ਆਪਣੀ ਆਪੇ ਲਹਿਰ ਲਾਏ ਜਿਉ। ਤੂੰ ਸਭਨਾ ਮਾਹੇ ਸਮਾਇਆ ਤਿੰਨ ਕਰਤਿਆ ਪੁਲਕਾਇਆ। ਨਾਨਕ ਉਮਰ ਪ੍ਰਗਟ ਹੋ ਵਾ ਜਾ ਕੋ ਜੋ ਧਰੀ ਕਰਤਾਰ ਜਿਉ। ਆਪੇ ਕਸਮ ਨਿਵਾਜਿਆ ਜਿਉ ਪਿੰਡ ਦੇ ਸਾਜਿਆ ਆਪਣੇ ਸੇਵਕ ਕੀ ਪੈਜ ਰੱਖਿਆ। ਦੋਏ ਕਰ ਮਸਤਕ ਧਾਰ ਜਿਉ ਸਭ ਸੰਜਮ ਰਹਿ ਸਿਆਣਪਾ ਮੇਰਾ ਪ੍ਰਭ ਸਾਹਿਬ ਕਿਛ ਜਾਣਦਾ। ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਰਜਾਕਾਰ ਜਿਉ। ਮੇਰੇ ਗੁਣ ਗੁਣ ਨਾ ਵਿਚਾਰਿਆ ਪ੍ਰਭ ਆਪਣਾ ਬਿਰਦ ਸੰਭਾਰਿਆ। ਕੰਠ ਲਾਇ ਕੈ ਰੱਖਿਓ ਲਗਨ ਤੱਤੀ ਵਾਓ ਜਿਉ। ਮੈਂ ਮਨ ਤਨ ਪ੍ਰਭੂ ਧਿਆਇਆ ਜੀਏ ਇਛੜਿਆ ਫਲ ਪਾਇਆ। ਸਾਹ ਪਾਤਸ਼ਾਹ ਸਿਰ ਖਸਮ ਤੂੰ ਜਪ ਨਾਨਕ ਜੀਵੇ ਨਾਉ ਜਿਉ। ਤੁਧ ਆਪਿਆ ਪਿਓ ਪਾਇਆ ਦੂਜਾ ਖੇਲ ਕਰ ਦਿਖਲਾਇਆ। ਸਭ ਸੱਚੋ ਸੱਚ ਵਰਤਦਾ ਜਿਸ ਭਾਵ ਹੈ ਤਿਸੈ ਬੁਝਾਏ ਜਿਉ। ਗੁਰਪ੍ਰਸਾਦੀ ਪਾਇਆ ਤਿੱਥੇ ਮਾਇਆ ਮੋਹ ਚੁਕਾਇਆ। ਕਿਰਪਾ ਕਰਕੇ ਆਪਣੀ ਆਪੇ ਲੈ ਸਮਾਏ ਜਿਉ। ਗੋਪੀ ਨੇ ਗੋਵਾ ਲਿਆ ਤੂੰ ਦੇ ਆਪੇ ਗੋਏ ਉਠਾ ਲਿਆ। ਹੁਕਮੇ ਭਾਂਡ ਸਾਜਿਆ ਤੂੰ ਆਪੇ ਭੰਨ ਸਵਾਰ ਜਿਉ। ਜਿਨ ਸਤਿਗੁਰ ਸਿਉ ਚਿਤ ਲਾਇਆ ਤਿੰਨੇ ਦੂਜਾ ਭਾਉ ਚੁਕਾਇਆ। ਨਿਰਮਲ ਜੋਤ ਤਿੰਨ ਪ੍ਰਾਣੀਆਂ ਹੋਏ ਚੱਲੇ ਜਨਮ ਸਵਾਰ ਜਿਉ। ਤੇਰੀਆਂ ਸਦਾ ਸਦਾ ਚੰਗੀਆਂ ਆਈਆਂ ਮੈਂ ਰਾਤ ਦੇ ਵਡਿਆਈਆਂ। ਅਣਮੰਗਿਆ ਦਾਨ ਦੇਵਣਾ ਕੋ ਨਾਨਕ ਸੱਚ ਸੰਭਾਲ ਜਿਉ। ਸ਼੍ਰੀ ਰਾਗ ਮਹੱਲਾ ਪੰਜਵਾਂ ਪੈ ਪਾਏ ਮਨਾਏ ਸੋਏ ਜਿਉ। ਸਤਿਗੁਰ ਪੁਰਖ ਮਿਲਾਇਆ ਤੇ ਜੈਵੜਿਆ ਵਰਨਾ ਕੋਏ ਜਿਉ। ਰਹਾਵ ਗੋਸਾਈ ਮਹਿੰਡਾ ਠੁੜਾ ਅਮਾ ਬੇ ਸਭ ਮਿੱਠੜਾ। ਭੈਣ ਪਾਈ ਸਭ ਸੱਜਣਾ ਤੁਧ ਜਿਹਾ ਨਾ ਹੈ ਤੁਧ ਜਿਹਾ ਨਾ ਹੀ ਕੋਏ ਜਿਉ। ਤੇਰੇ ਹੁਕਮੇ ਸਾਹਮਣੇ ਆਇਆ ਮੈਂ ਸਤਿਕਾ ਹਾਲ ਜੋ ਆਇਆ। ਨੌ ਬੀਜਣ ਲਗਾਇਆ ਸਕਾਰ ਹਰ ਬੋਲ ਬਖਸ਼ ਜਮਾਏ ਜਿਉ। ਹੋ ਗੁਰ ਮੇਲੇ ਇੱਕ ਪਛਾਣਦਾ ਦੁਆ ਕਾਗਲ ਚੇਤਨਾ ਜਾਣਦਾ। ਹਰ ਇੱਕ ਤੇ ਕਰ ਲਾਇਓ ਨਾ ਜੋ ਭਾਵੇ ਤਵੇ ਨਿਭਾਏ ਜਿਉ। ਤੁਸੀਂ ਭੋਗੋ ਪੰਜੋ ਭਾਈ ਹੋ ਗੁਰਦੀਬਾਣ ਕੁਆਏ ਪਹਿਨਾਈਓ। ਹੋ ਹੋਆ ਖਾਸਮ ਹੋ ਅਮਰ ਪਿੰਡ ਦਾ ਬਨ ਆਂਦੇ ਪੰਜ ਸਰੀਕ ਜਿਉ। ਹੋ ਆਇਆ ਸਮੇ ਤੇ ਹੰਡਿਆ ਪੰਜ ਕਰਸਾਰ ਮੁੰਝੇ ਪੰਜ ਕਿਰਸਾਨ ਮੁੰਝੇਰੇ ਮਹਿੰਡਿਆ। ਕੰਨ ਕੋਈ ਕੱਢ ਨਾ ਹੰਗਈ ਨਾਨਕ ਪੁੱਠਾ ਘੁੱਗ ਗਰਾਉ ਜਿਉ। ਹਉ ਵਾਰੀ ਘੁੰਮਾਂ ਜਾਪਦਾ ਇੱਕ ਸਾਹ ਤੁਧ ਧਿਆਏ ਦਾ ਉਜੜ ਤੇ ਉਹ ਵਸਾਇਓ। ਹੋ ਤੁਧ ਵਿੱਟੋ ਕੁਰਬਾਨ ਜਿਉ। ਹਰ ਠੇਤ ਹਰ ਠਿਨਿਤ ਧਿਆਏ ਦਾ ਮਨ ਚੰਦੀ ਸੋ ਫਲ ਪਾਏ ਦਾ ਸਭੇ ਕਾਜ ਸਵਾਰਿਅਨ ਲਾਹੀਅਨ ਮਨ ਕੀ ਭੁੱਖ ਜਿਉ। ਮੈਂ ਛੱਡਿਆ ਸਭੋ ਧੰਦੜਾ ਗੁਸਾਈ ਸੇਵੇ ਸੱਚੜਾ ਨਾਉ ਨਿਦ ਨਾਮ ਨਿਧਾਨ ਹਰ ਮੈਂ ਪੱਲੇ ਬੱਧਾ ਛਿਕ ਜਿਉ। ਮੈਂ ਸੁਖੀ ਹੂੰ ਸੁਖ ਪਾਇਆ ਗੁਰਿੰਦਰ ਸਭ ਦਿਵਸਾਇਆ। ਸਤਿਗੁਰ ਪੁਰਖ ਵੇਖਾ ਲਿਆ ਮਸਤਕ ਧਰ ਕੇ ਹੱਥ ਜਿਉ। ਮੈਂ ਬੱਧੇ ਸੱਚ ਧਰਮਸਾਲ ਹੈ ਗੁਰਸਕਲ ਦਾ ਭਾਲ ਕੈ ਪੈਰ ਧੋਵਾ ਪੱਖਾ ਫੇਰਦਾ ਤਿਸ ਨਿਵ ਨਿਵ ਲੱਗਾ ਪਾਏ ਜਿਉ। ਸੁਣ ਗੱਲਾਂ ਗੁਰ ਪੈ ਆਇਆ ਨਾਮਦਾਨ ਇਸ਼ਨਾਨ ਦੜਾਇਆ। ਸਭ ਮੁਕਤ ਹੋਵਾ ਸਸਾਰੜਾ ਨਾਨਕ ਸੱਚੀ ਬੇੜੀ ਚਾੜ ਜਿਉ। ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜਿਉ ਦੇ ਕੰਨ ਸੁਣੇ ਅਰਦਾਸ ਜਿਉ। ਠੋਕ ਵਜਾਏ ਸਭ ਡਿੱਠੀਆ ਤੁਸ ਆਪੇ ਲਿਆ ਨਾ ਛਡਾਏ ਜਿਉ। ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕਿਸੇ ਰਿਆਣ ਦਾ। ਸਭ ਸੁਖਾਲੀ ਵਿੱਟੀਆ ਇਹੋ ਹੋਆ ਹਲੇਮੀ ਰਾਜ ਜਿਉ। ਚਿਮ ਚਿਮ ਅੰਮ੍ਰਿਤ ਵਰਸ ਦਾ ਬੋਲਾਇਆ ਬੋਲੀ ਖਸਮ ਦਾ ਬਹੁਮਾਨ ਕੀਆ ਤੁਧ ਉੱਪਰ। ਤੂੰ ਆਪੇ ਪਾਏ ਥਾਏ ਜਿਉ ਤੇਰਿਆਂ ਭਗਤਾਂ ਭੁੱਖ ਸਦ ਤੇਰੀਆਂ। ਹਰ ਲੋਚਾ ਪੂਰਨ ਮੇਰੀਆ ਦੇਵ ਦਰਸ ਸੁੱਖ ਦਾ ਤੇ ਮੈਂ ਗੱਲ ਵਿੱਚ ਲਹਿ ਮਿਲਾਏ ਜਿਉ। ਤੂੰ ਜਿਵੜੇ ਵਰਨਾ ਭਾਲਿਆ ਤੂੰ ਦੀਪ ਲੋ ਪਿਆ ਲਿਆ। ਤੂੰ ਥਾਂ ਤਨੰਤਰ ਰਵ ਰਿਹਾ ਨਾਨਕ ਭਗਤਾ ਸੱਚ ਆਧਾਰ ਜਿਉ। ਹੋ ਗੋਸਾਈ ਦਾ ਪਹਿਲ ਵਾਨਣਾ ਮੈਂ ਗੋਰ ਮੇਲ ਉਚਿਤ ਮਲੜਾ। ਸਭ ਹੋਈ ਸਿੰਝ ਇਕੱਠੀਆ ਦੋ ਬੈਠਾ ਵੇਖੇ ਆਪ ਜਿਉ। ਬਾਤ ਵਜਨ ਟਮਕ ਭੇਰੀਆ
ਮਲ ਰੱਥੇ ਪਿਲਾ ਦੇ ਫੇਰੀਆ ਨਿਹੱਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ ਸਭ ਇਕੱਠੇ ਹੋਏ ਆਇਆ ਘਰ ਜਸਨ ਵਟ ਵਟਾਇਆ ਗੁਰਮਗਲਾਹਾ ਲੈ ਗਏ ਮਨ ਮੁਖ ਚੱਲੇ ਮੂੰਹ ਲਗਵਾਏ ਜੀਓ ਤੂੰ ਵਰਨ ਚਿਹਨਾ ਬਾਹਰ ਹਰ ਦਿਸੇ ਹਾਜ਼ਰ ਜਾਹਰ ਸੁਣ ਸੁਣ ਸੁਣ ਤੂੰ ਦੇ ਧਿਆਜ ਦੇ ਤੇਰੇ ਭਗਤ ਰਤੇ ਗੁਣਤਾਸ ਜੀਓ ਮੈਂ ਜੁਗ ਜੁਗ ਦਈਆ ਸੇਵੜੀ ਗੁਰ ਕੱਟੀ ਮਹਿੰਡੀ ਜੇਵੜੀ ਹਉ ਬਾਹੜ ਸੰਜਨਾ ਨੱਚਊ ਹਉ ਬਾਹੜ ਸੰਜਨਾ ਨੱਚਊ ਨਾਨਕ ਸਰਲਦਾ ਭਾਲ ਜੀਓ ਇੱਕ ਓਅੰਕਾਰ ਸਤੂਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਲਾ ਇੱਕ ਓਅੰਕਾਰ ਇੱਕ ਓਅੰਕਾਰ ਸਤੂਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਲਾ ਪਹਿਲੇ ਪਹਿਰ ਰਹਿਣ ਕੇ ਵਣਜਾਰੇ ਮਿੱਤਰਾ ਹੁਕਮ ਪਿਆ ਗੁਰਭਾਸ ਉਰਦਤਾ ਭਯੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ ਕਸਮ ਛੇਤੀ ਅਰਦਾਸ ਵਖਾਣੇ ਦੁਰ ਧਿਆਨ ਲਿਵਲਾ ਗਾ ਨਾ ਮੁਰਜਾ ਦੇ ਆਇਆ ਕਲ ਭੀਤਰ ਬਹੁੜ ਜਾਸੀ ਨੰਗਾ ਜੈਸੀ ਕਲਮ ਉੱਠੀ ਹੈ ਮਸਤਕ ਤੇੜੀ ਤੈਸੀ ਜਿਹੜੇ ਪਾਸ ਕੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰਬਾਸ ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਏ ਵਣਜਾਰਿਆ ਮਿੱਤਰਾ ਜੋ ਜਿਸਦਾ ਕਰ ਕਾਨ ਹੱਥੋ ਹੱਥ ਨਚਾਈਏ ਪ੍ਰਾਣੀ ਮਾਤ ਗਏ ਸੁੱਤ ਮੇਰਾ ਚੇਤ ਅਚੇਤ ਬੂੜ ਮਨ ਮੇਰੇ ਅੰਤ ਨਹੀਂ ਕੱਚ ਤੇਰਾ ਜਿਨ ਰਚ ਰਚਿਆ ਤਿਸ ਨ ਜਾਣੈ ਮਨ ਪਿੱਤਰ ਤਰ ਧਿਆਨ ਮਨ ਪਿੱਤਰ ਧਰ ਗਿਆਨ ਕੋ ਨਨ ਪ੍ਰਾਣੀ ਦੂਜੇ ਪਹਿਰੇ ਵਿਸਰ ਗਿਆ ਧਿਆਨ ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਧਨ ਜੋਬਨ ਸੁਚੇਤ ਹਰਗਾ ਨਾਮ ਨ ਚਿਤ ਹੀ ਵਣਜਾਰਿਆ ਮਿੱਤਰਾ ਬੱਧਾ ਛੁੱਟੇ ਜਿੱਤ ਅਰਗ ਨਾਮ ਨਾ ਚਿਤ ਪ੍ਰਾਣੀ ਬਿਗਲ ਪਾਇਆ ਸੰਗ ਮਾਇਆ ਧਨ ਸੁਰਤਾ ਜੁਬਨ ਮੱਤਾ ਅਹਿਲਾ ਜਨਮ ਗਵਾਇਆ ਧਰਮ ਸਿਤੀ ਵਪਾਰ ਨਾ ਕੀਤੋ ਕਰਮ ਨਾ ਕੀਤੋ ਮਿਤ ਕਹੋ ਨਾਨਕ ਤੀਜੇ ਪਹਿਰ ਪ੍ਰਾਣੀ ਧਨ ਜੁਬਨ ਸੁਚਿਤ ਚੌਥੇ ਪਹਿਰ ਰਹਿਣ ਗਏ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ ਜਾ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ ਫਿਰ ਜੇ ਦਰ ਕਿਸ ਨਾ ਮਿਲਿਓ ਜਾ ਜਮ ਪਕੜ ਚਲਾਇਆ ਝੂਟਾ ਰੁਦਨ ਹੋਆ ਦੁਆਲੈ ਕਿਨ ਮੈਂ ਭਇਆ ਪਰਾਇਆ ਸਾਈ ਬਸ ਪ੍ਰਾਪਤ ਹੋਈ ਜਿਸ ਲਾਇਆ ਹੇਤ

0: ਖੀਰ ਪੀਏ ਕਹਿਲਾਈਏ ਬਣ ਜਾ ਰਿਹਾ ਮਿੱਤਰਾ ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸੁਤ ਨੇ ਕੁਨੇਰਾ ਮਾਇਆ ਮੋਹ ਸਬਾਈ ਸੰਜੋਗੀ ਆਇਆ ਸੰਜੋਗੀ ਆਇਆ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਰ ਕਰਾਈ ਰਾਮ ਨਾਮ ਬੈਰ ਮੁਕਤ ਨ ਹੋਈ ਬੁੜੀ ਦੂਜੇ ਹੇਤ ਕਹੋ ਨਾਨਕ ਪੁਰਾਣੀ ਪਹਿਲੇ ਪੈਰੇ ਸੁਡੇਗਾ ਹਰ ਸੇਤ ਦੂਜੇ ਪਹਿਰੇ ਰਹਿਣ ਗਿਆ ਬਣ ਜਾ ਰਿਹਾ ਮਿੱਤਰਾ ਭਾਰ ਜੋਪਨ ਮੈਂ ਮਤ ਐਨਸ ਕਾਮ ਵਿਆਪਿਆ ਬਣ ਜਾ ਰਿਹਾ ਮਿੱਤਰਾ ਅੰਦਲੇ ਨਾਮ ਨਚਿਤ ਰਾਮ ਨਾਮ ਕਰਨ ਅੰਤਰ ਨਾਹੀ ਹੋਰ ਜਾਣੇ ਰਸ ਕਸ ਮੀਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਰੁਗ ਝੂਠੇ ਤੀਰਥ ਵਰਤ ਸੋ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਭਾਈ ਭਗਤ ਨਿਸਤਾਰਾ ਦੁਬਦਾ ਵਿਆਪੇ ਦੂਜਾ ਤੀਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਸਰ ਹੰਸ ਉਲੱਥੜੇ ਆਏ ਜੋ ਬਿਨ ਘਟੇ ਜਰੂਆ ਜਿਣੇ ਬਣ ਜਾ ਰਿਹਾ ਮਿੱਤਰਾ ਆਪ ਘਟਾ ਦਿਨ ਜਾਏ ਅੰਤ ਗੱਲ ਪਛਤਾ ਸੀ ਅੰਦਲੇ ਜਾ ਜਮ ਪਕੜ ਚਲਾਇਆ ਸਭ ਕਿਸੇ ਆਪਣਾ ਘਰ ਘਰ ਰੱਖਿਆ ਕਿਰ ਮੈਂ ਭਇਆ ਪਰਾਇਆ ਬੁੱਧ ਵਿਸਰ ਜੀ ਗਈ ਸਿਆਣਪ ਕਰ ਅਵਗਣ ਪਛਤਾਏ ਕਹੁਨਾ ਨੂੰ ਪ੍ਰਾਣੀ ਤੀਜੇ ਪਹਿਰੇ ਪ੍ਰਭ ਚਿਤੁਲ ਬਿਲਾਏ ਚੌਥੇ ਪਹਿਰ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਬਿਰਧ ਭਇਆ ਤਨ ਖੀਣ ਅੱਖੀ ਅੰਧ ਨਾ ਦੇਸੇ ਬਣ ਜਾ ਰਿਹਾ ਮਿੱਤਰਾ ਕਿੰਨੀ ਸੁਣੇ ਨਮੈਣ ਅੱਖੀ ਅੰਧ ਜੀਵ ਰਸ ਨਾਹੀ ਰਹੇ ਪਰਾ ਕੋ ਤਾਣ ਗੁਣਿੰਦਰ ਨਾਹੀ ਕੋ ਸੁਖ ਭਾਵ ਹੈ ਮਨ ਮੰਗਿਆ ਬਣ ਜਾਣ ਖੜ ਪੱਕੀ ਕੋੜ ਭੱਜੇ ਬਿਨ ਸੇ ਆਏ ਚਲੇ ਕਿਆ ਮਾਣ ਕਹੋ ਨਾਨਕ ਪੁਰਾਣੇ ਚੌਥੇ ਪਹਿਰੇ ਗੁਰਮੁਖ ਸ਼ਬਦ ਪਛਾਣ ਉੜ ਕੇ ਆਇਆ ਤਿੰਨ ਸਾਹਿਆ ਬਣ ਜਾ ਰਿਹਾ ਮਿੱਤਰਾ ਜਰ ਜਰਵਾਣਾ ਕੰਨ ਇੱਕ ਰੱਤੀ ਗੁਣ ਨਾ ਸਮਾਣਿਆ ਬਣ ਜਾ ਰਿਹਾ ਮਿੱਤਰਾ ਅਵਗਣ ਖੜਸਨ ਬੰਨ ਗੁਣ ਸੰਜਮ ਜਾਵੇ ਚੋਟ ਨਾ ਖਾਵੈ ਨਾ ਤਿਸ ਜੰਮਣ ਮਰਨਾ ਕਾਲ ਜਲ ਜਮ ਜੋਹਿਨ ਸਹਿਕ ਭਾਏ ਭਗਤ ਪੈ ਤਰਨਾ ਪਦ ਸੇਤੀ ਜਾਵੇ ਸਹਿਜ ਸਮਾਵੈ ਸਗਲੇ ਦੁੱਖ ਮਿਟਾਵੈ ਕਹੁ ਨਾਨਕ ਪ੍ਰਾਣੀ ਗੁਰਮੁਖ ਛੂਟੈ ਸੱਚ ਸੇ ਪਤ ਪਾਵੈ ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹਰ ਪਾਇਆ ਉਧਰ ਮੰਝਾਰ ਹਰ ਧਿਆਵੇ ਹਰ ਉਚਰੇ ਬਣ ਜਾ ਰਿਹਾ ਮਿੱਤਰਾ ਹਰ ਹਰ ਨਾਮ ਸੰਹਾਰ ਹਰ ਹਰ ਨਾਮ ਜਪੇ ਹਰ ਦੇਹ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਭਾਇਆ ਮੁੱਖ ਲਾਗਾ ਸਰਸੇ ਪਿਤਾ ਮਾਤ ਥੀਵਿਆ ਜਿਸ ਕੀ ਵਸਤੇ ਤੇ ਚਿਤੁ ਨਾਈ ਕਰ ਹਿਰਦੇ ਗੁਰਮੁਖ ਵਿਚਾਰ ਕਉ ਨਾਨਕ ਪ੍ਰਾਣੀ ਪਹਿਲੇ ਪਹਿਰੇ ਹਰ ਜਪੀ ਕਿਰਪਾ ਧਾਰ ਦੂਜੇ ਪਹਿਰੇ ਰਹਿਣ ਕਵਣ ਜਾ ਰਿਹਾ ਮਿੱਤਰਾ ਮਨ ਲਾਗਾ ਦੂਜੇ ਭਾਏ ਮੇਰਾ ਮੇਰਾ ਕਰ ਪਾਲੀਏ ਬਣ ਜਾ ਰਿਹਾ ਮਿੱਤਰਾ ਲੈ ਮਤ ਪਿਤਾ ਗੱਲ ਲਾਏ ਲਾਵੇ ਮਤ ਪਿਤਾ ਸਦਾ ਗਲ ਸੇਤ ਹੀ ਮਨ ਜਾਣੇ ਖੱਟ ਕਵਾਏ ਜੋ ਦੇਵੇ ਤਿਸ ਨਾ ਜਾਣੇ ਮੂੜ ਦਿੱਤ ਨੂੰ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰ ਵਿਚਾਰ ਹਰ ਧਿਆਵੇ ਮਨ ਲਿਵ ਲਾਏ ਕਹੁ ਨਾਨਕ ਦੂਜੇ ਪਹਿਰ ਪ੍ਰਾਣੀ ਤਿਸ ਕਾਲ ਨਾ ਕਬੂ ਖਾਏ ਤੀਜੇ ਪਹਿਰ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਮਨ ਲੱਗਾ ਆਲ ਜੰਜਾਲ ਧਨ ਚਤਵੈ ਝਾਂ ਧਨ ਚਤਵੈ ਧਨ ਸੰਚਵੈ ਬਣ ਜਾ ਰਿਹਾ ਮਿੱਤਰਾ ਹਰਨਾਮਾ ਹਰਨਾ ਸੰਭਾਲ ਹਰਨਾਮਾ ਹਰ ਹਰ ਕਦੇ ਨਾ ਸੰਭਾਲ ਲੈ ਜੇ ਹੋਵੇ ਅੰਤ ਸੁਖਾਈ ਯਤਨ ਸੰਭੇ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਜਿਸਨੂੰ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸੰਭਾਲ ਕਉ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਾਇ ਮਿਲੇ ਹਰ ਨਾਲ ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹਰ ਚੱਲਣ ਵੇਲਾ ਆਂਦੀ ਘਰ ਸੇਵ ਪੁਰਾ ਸਤਿਗੁਰੂ ਬਣ ਜਾ ਰਿਹਾ ਮਿੱਤਰਾ ਸਭ ਚੱਲੀ ਰਹਿਣ ਵਿਹਾਦੀ ਹਰ ਸੇਵ ਖਿਨ ਖਿਨ ਢਿਲ ਮੂਲ ਨਾ ਕਰੇ ਹੋ ਜਿਤੇ ਅਸਥਿਰ ਜੁਗ ਜੁਗ ਹੋ ਵੋ ਹਰ ਸੇਤੀ ਸਾਧ ਮਾਣੋ ਰਲਿਆ ਜਨਮ ਦੁੱਖ ਕੋਵੋ ਗੁਰ ਸਤਿਗੁਰ ਸਵਾਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸੁਖਾਂ ਦੀ ਕਹੁ ਨਾਨਕ ਪੁਰਾਣੀ ਚੌਥੇ ਪਹਿਰੇ ਸਭਲੇ ਉਪਰੈਣ ਭਗਤਾ ਦੀ ਸ਼੍ਰੀ ਰਾਗ ਮਹੱਲਾ ਪੰਜਵਾਂ ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਧਾਰ ਪਾਇਤਾ ਉਦਰੈ ਮਾਹੇ ਦਸੀ ਮਾਸੇ ਮਾਨਸ ਕੀ ਬਣ ਜਾ ਰਿਹਾ ਮਿੱਤਰਾ ਕਰ ਮੁਹਲਤ ਕਰਮ ਕਮਾਹੇ ਮੌਲਤ ਗਰ ਦੇਨੇ ਕਰਮ ਕਮਾਣੇ ਜੈਸਾ ਲਿਖ ਧੁਰ ਪਾਇਆ ਮਾਤ ਪਿਤਾ ਭਾਈ ਸੁਤ ਬਨਤਾ ਤਿੰਨ ਪਿਤਰ ਪ੍ਰਭੂ ਸੰਜੋਇਆ ਕਰਮ ਸੁਕਰਮ ਕਰਾਏ ਆਪੇ ਇਸ ਜਨਤੇ ਬਸ ਕਿਸ ਨਾਹੀ ਕਉ ਨਾਨਕ ਪੁਰਾਣੀ ਪਹਿਲੇ ਪਹਿਰੇ ਧਰ ਪਾਇਤਾ ਉਦਰੈ ਮਾਹੇ ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਪਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੇ ਬਣ ਜਾ ਰਿਹਾ ਮਿੱਤਰਾ ਮਨਤਾ ਮਨ ਮੱਤਾ ਅਹਿਮੇ ਬੁਰਾ ਭਲਾ ਨਾ ਪਛਾਣੇ ਪ੍ਰਾਣੀ ਅਗੇ ਪੰਥ ਕਰਾਰਾ ਪੂਰਾ ਸਤਿਗੁਰ ਕਬੂ ਨਾ ਸੇਵਿਆ ਸਿਰ ਠੰਡ ਜਮ ਜੰਦਾਰਾ ਧਰਮ ਰਾਜ ਜਬ ਪਕਰਸ ਬਬਰੇ ਤਬ ਕਿਆ ਜਵਾਬ ਖਰੇ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਭਾਰ ਜਬਨ ਲਹਿਰੀ ਦੇ ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਬਿਗ ਸੰਚੇ ਅੰਧ ਗਿਆਨ ਪੁੱਤਰ ਗਲੱਤਰ ਮੋਹ ਲਪਟਿਆ ਵਣਜਾਰਿਆ ਮਿੱਤਰਾ ਅੰਦਰ ਲਹਿਰ ਲੁਭਾਨ ਅੰਦਰ ਲਹਿਰ ਲੁਭਾਨ ਸੁਆਮੀ ਸੁਭਰਭ ਚੇਤਨ ਆਵੈ ਸਾਧ ਸੰਗਤ ਸਿਉ ਸੰਗ ਨਕੀਆ ਬਹੁਜਨ ਦੁੱਖ ਪਾਵੈ ਸਰਜਣ ਹਾਰ ਵਿਸਾਰਿਆ ਸੁਆਮੀ ਇੱਕ ਨਿਮਖ ਨਾ ਲੱਗੋ ਧਿਆਨ ਕਹੋ ਨਾਨਕ ਪ੍ਰਾਣੀ ਤੀਜੇ ਪਹਿਰ ਬਿਕ ਸੰਚੇ ਅੰਧ ਗਿਆਨ ਚੌਥਾ ਪਹਿਰ ਰਹਿਣ ਕੇ ਵਣਜਾਰਿਆ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸੰਭਾਲ ਤੁਮ ਜਾਰਿਆ ਮਿੱਤਰਾ ਤੇਰਾ ਦਰਗਹਿ ਬੇਲੀ ਹੋਏ ਗੁਰਮੁਖ ਨਾਮ ਸੰਭਾਲ ਪ੍ਰਾਣੀ ਅੰਤ ਹੋਏ ਸੁਖਾਏ
1: ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੀ ਸਚ ਤਰੇ ਪਿਆਰ ਸਦਾ ਹਰ ਸੱਚ ਮਨ ਵਸੈ ਨੇਚਲ ਆਮਤ ਅਪਾਰ ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜੇਵਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚੇ ਸਤਿਗੁਰ ਸੇਵੀਐ ਸਦਾ ਸੱਚ ਵਪਾਰ ਮਹੱਲਾ ਤੀਜਾ ਹੋਰ ਬਿਰਹਾ ਸਭ ਧੌਤ ਹੈ ਜਬ ਲਗ ਸਾਹਿਬ ਪ੍ਰੀਤ ਨ ਹੋਏ ਇਹ ਮਨ ਮਾਇਆ ਮੋਇਆ ਵੇਖਣ ਸੁਣ ਨਾ ਹੋਏ ਸਾ ਦੇਖੇ ਬਿਨ ਪ੍ਰੀਤ ਨਾ ਉਪਜੈ ਅੰਧਾ ਕਿਆ ਕਰੇ ਨਾਨਕ ਜਿਨ ਅੱਖੀਂ ਲੀਤੀਆ ਸੋਈ ਸੱਚਾ ਦੇ ਪੌੜੀ ਹਰ ਏਕੋ ਕਰਤਾ ਏਕ ਏਕੋ ਦੀ ਬਾਣਹਾਰ ਹਰ ਇੱਕ ਸੇ ਦਾ ਹੈ ਅਮਰ ਏਕੋ ਹਰ ਚਿੱਤ ਤਰ ਹਰ ਤਿਸ ਬਿਨ ਕੋਈ ਨਾ ਹੈ ਡਰ ਪਰਮ ਪਉ ਦੂਰ ਕਰ ਹਰ ਤਿਸੇ ਨਾ ਹਰ ਤਿਸੇ ਨੂੰ ਸਲਾਹ ਜੇ ਤੁਦ ਰੱਖੇ ਬਾਹਰ ਕਰ ਹਰ ਜਿਸ ਨੂੰ ਏ ਦਿਆਲ ਸੋ ਹਰ ਜਪ ਪਉ ਬਿਖਮ ਧਰ ਸਲੋਕ ਮਹਲਾ ਪਹਿਲਾ ਦਾਤੀ ਸਾਹਿਬ ਸੰਧਿਆ ਕਿਆ ਚੱਲੇ ਤਿਸ ਨਾਲ ਇੱਕ ਜਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਮਹਲਾ ਪਹਿਲਾ ਸਿਦਕ ਸਬੂਰੀ ਸਾਧਕਾ ਸਬਰ ਤੋਸਾ ਮਲਾਇਕਾ ਦੀਦਾਰ ਪੂਰੇ ਪਾਇਸਾ ਥਾਉ ਨਾਈ ਖਾਇਕਾ ਪੌੜੀ ਸਭ ਆਪੇ ਤੂੰ ਦੋ ਪਾਇਕੈ ਆਪ ਕਾਰੇ ਲਾਈ ਤੂੰ ਆਪੇ ਵੇਖ ਵਿਕਸਦਾ ਆਪਣੀ ਵਡਿਆਈ ਹਰ ਤੁਦੇ ਬਾਹਰ ਕਿਸ ਨੇ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ ਹਰ ਤਿਸੇ ਧਿਆਵੋ ਸੰਤ ਜਨੋ ਜੋ ਲਏ ਸੜਾਈ ਸਲੋਕ ਮਹਲਾ ਪਹਿਲਾ ਫੱਕੜ ਜਾਤੀ ਫੱਕੜ ਨਾਓ ਸਮਣਾ ਜੀ ਆਇਕਾ ਸਾਓ ਆਪੇ ਜੇ ਕੁਪਲਾ ਕਹਾਏ ਨਾਨਕ ਤਾਂ ਪਰ ਜਾਪੇ ਜਾਂ ਪਤ ਲਿਖੇ ਪਾਏ ਮਹਲਾ ਦੂਜਾ ਜਿਸ ਪਿਆਰੇ ਸਿਓ ਨੇਹ ਤਿਸੇ ਅੱਗੇ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਸੇ ਜੀਵ ਨਾ ਪੌੜੀ ਤੁਹਦੇ ਆਪੇ ਧਰਤੀ ਸਾਜੀਏ ਚੰਦ ਸੂਰਜ ਦੋਏ ਦੀਵੇ ਦਾ ਚਾਰ ਹੱਟ ਤੁਦ ਸਾਜਿਆ ਵਪਾਰ ਕਰੀਵੇ ਇੱਕ ਨਾ ਨੂੰ ਹਰ ਲਾਭ ਦੇ ਜੋ ਗੁਰਮੁਖ ਥੀਵੇ ਤਿੰਨ ਜਮਕਾਲ ਨਾ ਵਿਆਪਈ ਜਿਨ ਸੱਚ ਅੰਮ੍ਰਿਤ ਪੀਵੇ ਓਏ ਆਪ ਸੁੱਟੇ ਪਰਿਵਾਰ ਸਿਉਂ ਤਿੰਨ ਪਿੱਛੇ ਸਭ ਜਗਤ ਸੁੱਟੇ ਵੇ ਸਲੋਕ ਮਹਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਈ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਜਾ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸੱਚੇ ਸਰੀਅਤ ਕਰੇ ਵਿਚਾਰ ਬਿਨ ਬੂਝੀ ਕਹਿ ਪਾਵੇ ਪਾਰ ਸਿਦਕ ਕਰ ਸਿਜਦਾ ਮਨ ਕਰ ਮਕਸੂਦ ਜੇ ਤਿਰ ਦੇਖਾ ਤੈ ਤਿਰ ਮੌਜੂਦ ਮਹੱਲਾ ਤੀਜਾ ਗੁਰਸਬਾਏ ਬਿਨਾ ਪਾਈਐ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ ਪੌੜੀ ਸਪਤ ਦੀਪ ਸਭ ਸਾਗਰਾ ਨਵ ਖੰਡ ਚਾਰੂ ਵੇਦ ਦਸ ਅਸ਼ਟ ਪੁਰਾਣਾ ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ ਸਭ ਤੁਝੇ ਤਿਆਵੈ ਜੀ ਜੰਤ ਹਰ ਸਾਰਗ ਪਾਣਾ ਜੋ ਗੁਰਮੁਖ ਹਰ ਅਰਾਧੇ ਤਿਨ ਹਉ ਕੁਰਬਾਨ ਤੂੰ ਆਪੇ ਆਪ ਵਰਤਦਾ ਕਰ ਚੂਜ ਵਿਡਾਣਾ ਸਲੋਕ ਮਹਲਾ ਤੀਜਾ कलो मासा जनी क्या सदा हृदय ही लिख ले सदा साहेब कै रंग रहे कब न तूट स्नेह कलो मासा जनी जाय सी लिखिया पी नाले जाय नानक साहेब प्रीतना जाय सी जो तुर सोडी सचे पाए महला तीजा नदरी आमदा नाल ना चल ही वेखो कूवे उपाई सतगुर सच दरड़ाया सच रोल बुलाई नानक सबदी सच है करमी पल्ले पाए पौड़ी हर अंदर बार एक तू तू जाने भेद भेत जो की चेसु हर जानदा मेरे मन हर चेत जो डरे ज पाप कमामदा धर्मे विकसेद तू सच्चा आप न्याओ सच तां डरिया केत जिन्ना नानक सच पछाणिया से सच रले श्लोक महला तीजा कलम चलो सन मसुमाणिया कागद पी जल जाओ लिखण वाला जल बलो जन लिखिया दूजा पाओ नानक पूर्व लिखिया कमावना अवरना करना जाए महला तीजा होर कूड़ पढ़ना कूड़ बोलना माया नाल प्यार नानक विण नावे को थिर नहीं पढ़ पढ़ हुई खुआर पौड़ी हर की वड़ियाई वड़ी है हर कीर्तन हर का हर की वड़ियाई वड़ी है जान्यो है धर्म का हर की वड़ियाई वड़ी है जा फल है जी का हर की वड़ियाई वड़ी है जा ना सुन एक है चुगल का हर की वड़ियाई वड़ी है पुछया दान देव का सलोक

ਤੂੰ ਆਪੇ ਜਾਲ ਵਤਾਏ ਦਾ ਆਪੇ ਵਿੱਚ ਸਹਿਬਾਲ ਤੂੰ ਆਪੇ ਕਮਲ ਅਲਿਪਤ ਹੈ ਸੇ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏ ਦਾ ਇੱਕ ਨਿਮਕੜੀ ਕਰ ਖਿਆਲ ਹਰ ਤੋਦੇ ਬਾਹਰ ਕਿਸ ਨਾਹੀਂ ਗੁਰਸਬ ਦੀ ਵੇਖ ਨਿਹਾਲ ਸਲੋਕ ਮਹੱਲਾ ਤੀਜਾ ਹੁਕਮ ਨਾ ਜਾਣੇ ਬਹੁਤਾ ਰੋਵੇ ਅੰਦਰ ਧੋਖਾ ਨੀਂਦ ਨਾ ਸੂਵੇ ਜੇ ਤਨ ਖਸਮੇ ਚਲੇ ਰਜਾਈ ਤਰ ਕਰ ਸੋਭਾ ਮਹਿਲ ਬੁਲਾਈ ਨਾਨਕ ਕਰਮੀ ਏ ਮਤ ਪਾਏ ਗੁਰ ਪ੍ਰਸਾਦਿ ਸਾ ਸਮਾਈ ਮਹੱਲਾ ਤੀਜਾ ਮਨ ਮੂਹ ਨਾਵੇਂ ਊਣਾ ਰੰਗ ਕੁਸੁੰਬਾ ਦੇਖਣ ਭੁੱਲ ਇਸ ਦਾ ਰੰਗ ਦਿਨ ਥੋੜੇ ਆਸ ਸਾਜ ਇਸ ਦਾ ਮੁੱਲ ਦੂਜੇ ਲੱਗੇ ਪਚ ਮੂਏ ਮੂਰਖ ਅੰਧ ਗੁਵਾਰ ਬਿਸ਼ਟਾ ਅੰਦਰ ਕੀੜ ਸੇ ਪਾਏ ਪਚਹਿ ਵਾਰ ਵਾਰ ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੈ ਸਹਿਜ ਸੁਭਾਏ ਭਗਤੀ ਰੰਗ ਨਾ ਉਤਰੇ ਸਹਿਜੇ ਰੇ ਸਮਾਏ ਪੌੜੀ ਸਿਸ਼ਟੋ ਪਾਈ ਸਭ ਤੁਧ ਆਪੇ ਰਿਜਕ ਸੰਭਾਇਆ ਇੱਕ ਵਲ ਸਾਲ ਕਰ ਕੈ ਖਾਮ ਦੇ ਮੋਹਾ ਕੂੜ ਕੋ ਸਤ ਤਿਨੀ ਟਾਇਆ ਤੁਧ ਆਪੇ ਭਾਵੈ ਸੂ ਕਰੇ ਤੁਧ ਉੱਤੇ ਕਾਮਨਾ ਉਤੇ ਕੰਮ ਓਏ ਲਾਇਆ ਇਕਣਾ ਸੱਚ ਬੁਝਾਈਨ ਤਿਨਾ ਅਤੁੱਟ ਭੰਡਾਰ ਦੇਵਾਇਆ ਹਰ ਚੇਤ ਪਾਏ ਤਿਨਾ ਸਫਲ ਹੈ ਅਚੇਤਾ ਹੱਥ ਤੜਾਇਆ ਸਲੋਕ ਮਹਲਾ ਤੀਜਾ ਪੜ ਪੜ ਪੰਡਿਤ ਵੇਦ ਬਖਾਣ ਮਾਇਆ ਮੋਹ ਸਵਾਏ ਦੂਜੇ ਪਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜਿਨ ਜਿਉ ਪਿੰਡ ਦਿੱਤਾ ਤਿਸ ਕਬੂ ਨ ਚਿੱਤ ਜੋ ਦੇਂਦਾ ਰਿਜਕ ਸੰਭਾ ਜਮਕਾ ਫਾ ਗਲੇ ਨਾ ਕੱਟਿਆ ਫਿਰ ਫਿਰਿਆ ਵੇ ਜਾਏ ਮਨ ਮ ਕਿਸੂ ਨ ਸੂਜੇ ਅੰਦਲੇ ਪੂਰਬ ਲਿਖਿਆ ਕਮਾਏ ਪੂਰੇ ਭਾਗ ਸਤਿਗੁਰੂ ਮਿਲੈ ਸੁਖ ਦਾਤਾ ਨਾਮ ਸੇ ਮਣਿਆਏ ਸੁਖ ਮਾਣੇ ਸੁਖ ਪੈਨਣਾ ਸੁਖੇ ਸੁਖ ਵਿਹਾਏ ਨਾਨਕ ਸੋ ਨਉ ਮਨੋ ਨ ਵਿਸਾਰੀਐ ਜਿਤ ਦਰ ਸੱਚੇ ਸੋਭਾ ਪਾਏ ਮਹਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸਚ ਨਾਮ ਗੁਣ ਤਾਸ ਗੁਰਮਤਿਆ ਪਛਾਣਿਆ ਰਾਮ ਨਾਮ ਪ੍ਰਗਾਸ ਸਚੋ ਸਚ ਕਮਾਵਣਾ ਵੜਿਆਈ ਵੜੇ ਪਾਸ ਜਿਉ ਪਿੰਡ ਸਭ ਤਿਸ ਕਾ ਸਿਵਤ ਕਰੇ ਅਰਦਾਸ ਸੱਚੇ ਸਾਊਦ ਸਲਾਹਨਾ ਸੁਖੇ ਸੁਖ ਨਵਾ ਜਪ ਤਪ ਸੰਯਮ ਮਨੇ ਮੈਂ ਬਿਨ ਨਾ ਵੇ ਤ੍ਰਿਗ ਜੀਵਾ ਗੁਰਮਤੀ ਨਉ ਪਾਈਐ ਮਨ ਮੁਖ ਮੋਹ ਵਿਨਾਸ ਜੋ ਪਾਵੇ ਤੂੰ ਰਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭਨਾ ਰਾਸ ਸਭ ਤੂੰ ਦੇ ਪਾਸੋਂ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇ ਤੇ ਸਭ ਕਿਸ ਮਿਲੈ ਇੱਕ ਨਾ ਦੂਰ ਹੈ ਪਾਸ ਤੁਦ ਬਾਜੋ ਥਾਉ ਕੋ ਨਹੀਂ ਜਿਸ ਪਾਸੋਂ ਮੰਗੀਐ ਮਨ ਵੇਖੋ ਕੋ ਨਰਜਾਸ ਸਭ ਤੋਂ ਦੇ ਨੂੰ ਸਲਾਹ ਦੇ ਦਰ ਗੁਰਮੁਖਾਂ ਨੂੰ ਪ੍ਰਗਾਸ ਸਲੋਕ ਮਹਲਾ ਤੀਜਾ ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨਚੀ ਨੇ ਮਨ ਮੂਰਖ ਗਵਾਰ ਦੂਜੇ ਪਾਏ ਜਗਤ ਪ੍ਰਭੋ ਦਾਨਾ ਬੂਝੇ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ ਮਹਲਾ ਤੀਜਾ ਜਿੰਨੀ ਸਤਿਗੁਰ ਸੇਵਿਆ ਤਿੰਨੀ ਨਉ ਪਾਇਆ ਬੂਝੇ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ ਕੂਕ ਝੁਕੈ ਕੂਕ ਪੁਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੈ ਗੁਰਸਬ ਦੀ ਵਿਚਾਰ ਨਾਨਕ ਸਬਦ ਰਤੇ ਸੇ ਮੁਕਤ ਹੈ ਹਰ ਜੂਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ ਜਿਸ ਹਰ ਭਾਵੈ ਤਿਸ ਗੁਰ ਮਿਲੈ ਸੋ ਹਰ ਨਾਮ ਤੇ ਆਏ ਗੁਰਸਬ ਦੀ ਹਰ ਪਾਈਐ ਹਰ ਪਾਰ ਲੰਘਾਏ ਮਨ ਹੱਟ ਕਿਣੇ ਨਾ ਪਾਇਓ ਪੱਛੋ ਵੇਦਾਂ ਜਾਏ ਨਾਨਕ ਹਰ ਕੀ ਸੇਵਾ ਸੂ ਕਰੇ ਜਿਸ ਲਏ ਹਰ ਲਾਏ ਸਲੋਕ ਮਹਲਾ ਤੀਜਾ ਨਾਨਕ ਸੂ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਾਰ ਨੂੰ ਮਾਰਿਆ ਗੁਰਮੁਖ ਨਾਮ ਸਲਾਏ ਜਨਮ ਸਵਾਰਿਆ ਆਪੋ ਆ ਸਦਾ ਮੁਕਤ ਸਭ ਕੁਲ ਨਿਸਤਾਰਿਆ ਸੋਹਣ ਸੱਚ ਦੁਆਰ ਨਾਮ ਪਿਆਰਿਆ ਮਨਮੁਖ ਮਰੇ ਅਹੰਕਾਰ ਮਨ ਵਿਗਾੜਿਆ ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ ਆਪੋ ਦੂਜੇ ਲੱਗ ਖਸਮ ਵਿਸਾਰਿਆ ਨਾਨਕ ਬਿਨ ਨਾ ਵੈ ਸਭ ਦੁੱਖ ਸੁਖ ਵਿਸਾਰਿਆ ਮਹੱਲਾ ਤੀਜਾ ਗੁਰਪੂਰੇ ਹਰ ਨਾਮ ਦੜਾਇਆ ਤਿੰਨ ਵਿੱਚੋਂ ਭਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮੈਗ ਦਿਖਾਇਆ ਹਉਮੈ ਮਾਰੇ ਕਿਲਵਿਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋ ਨ ਸਾਕੈ

ऐसा चेना सुमाया, आपे सब आपे आप वरतै, करता जो भावै सो नाए लाया, तन नानक नाम लए तां जीवै, बिन नावै खिन मर जाय पौड़ी। जो मिलिया हार दी बाण स्यो, सो सबनी दीवानी मिलिया, जिथे ओ जाई तिथे ओ सुरखरु, उस कै मोढ ठै सा पापी तरिया, उस अंतर नाम निदान है। नामो परवरिया नौ पूजिए, नौ मनिए ना किल विकसा बिहरिया, जिन्नी नाम ते आया, एक मन एक चित से अस्थिर जग रहे। सलोक महला तीजा, आत्मा देव पूजिए गुर के सह सुपाए, आत्मे नू आत्मे दी प्रतीत होए, ता कर ही परचा पाए, आत्मा अडोल ना डोली, गुर कह पाए सो पाए, गुर विन सहज न आवे, लो महल न विचों जाए। खिण पल वर नाम मन बसै, सब अड़सड़ तीर्थ न आए, सच्चे मैल न लगई मल लागे दूजे पाए, धोती मूल न उतरे जे अड़सड़ तीर्थ न आए। मन मुकर्म करे अंकारी, सब दुख दुख माए, नानक मैला उजल तांतिए, जा सतगुर माहे समाए। महला तीजा, मन मुख लोग समझाइए, कदो समझाया जाए, मन मुखर लाया ना रलै, पाइए किरत फेराए, लिव धात दुएरा है, हुक्मी कार कुमाए, गुरमुखे अपना मन मारिया, सौद कसौटी लाए। मन ही नाल झगड़ा, मन ही नाल साथ, मन ही मन सुमाए, मन जो इसे सूल है, सचे सौ सुपाए, अमृत नाम सद पुंचिए, गुरमुखार कुमाए, बिन मने जे होरी नाल लूजना, जासी जन्म गवाए। मन मुख मन हठ हारिया, कूड़ कसुत कुमाए, गुर प्रसादी मन जनै हर से तीले विलाए, नानक गुरमुख सच कमावे, मन मुख आवे जाए पौड़ी। हर के संत सुनो जन पाई, हर सतगुर की एक साखी, जिस तुर पाग हुए मुख मस्तक, तिन जन लै हृदय रखी। हरे अमृत कथा श्रेष्ठ उत्तम, गुर बचनी सहज चाखी, तै भया प्रगास मिटिया दया राज, सूरज कहण के राखी, आदृष्ट अगोचर अलख नरंजन, सो देखिया गुरमुखिया की। सलोक महला तीजा, सतगुर सेवे अपना सो सिर लेखे लाए, विचों आप गवाए कह रहण सच लिवलाए, सतगुर जली न सेवे ओ तिन्ना गिरथा जन्म गवाए, नानक जो तिस पावे सो करे कहना किसी न जाए। महला तीजा, मन विकारी वेड़िया, वेकारा कर्म कमाए, दूजे पाया ज्ञानी पूज दे दरगह मिले सजाए। आत्म देव पूजिए बिन सतगुर बूज ना पाए, जप तप संयम भाणा सतगुरु का करमी पलै पाए, नानक सेवा सुरत कमावनी, जो हर भावै सो थाए पाए पौड़ी। हर हर नाम जपो मन मेरे, जित सदा सुख होवे दिन राती, हर हर नाम जपो मन मेरे, जित सिमरत साव केल विक पाप लहाती। हर हर नाम जपो मन मेरे, जित दाल दुख भुख सब लै जाती, हर हर नाम जपो मन मेरे, मुख गुरमुख प्रीत लगाती। जित मुख भाग लिखिया तुर साचे, हर तित मुख नाम जपाती। सलोक महला तीजा, सतगुर जनी न सेवे हो, सबद न कीतो विचार, अंतर ज्ञान न आयो मृतक है संसार, लाख चौरासी फेर पया मर जमे होए खुवार, सतगुर की सेवा सो करे जिसनु आप कराए सोए, सतगुर विच नाम निदान है करूं प्राप्त होए। सच रते गुरु सबद स्यो, तिन सच्ची सदा लिव होए, नानक जिसनु मेले ना विसड़े, सहज समावे सोए। महला तीजा, सो भगवती जो भगवंत है जाने, गुर प्रसादी आप साने, तावत राखे इकत करियाने, जीवत मरे हर नाम खाने, ऐसा भगवती उत्तम होए, नानक साथ समावे सोए। महला तीजा, अंतर कवड़ भगवती कहाए, पाखंड पार ब्रह्म कदे न पाए, पर निंदा करे अंतर मल लाए, बाहर मल धोवै मन की झूठ न जाए।
सत संगत सो बादर चाय अणदिन दुखिया दूजे पाए रचाए हर नाम न चेते बहु कर्म कमाए पूर्व लिखिया सुमेठना ना जाए नानक बिन सतगुर सेवे मोखन पाए पौड़ी सतगुरु जनी ते आया से कड़ना सवाही सतगुरु जनी ते आया से त्रिवत अकाही सतगुरु जनी ते आया तिन जम डर नाही तिन कौ आ कृपाल हर से सतगुर पैरी पाही तिन एथे उथे मुख उजले हर दरगह पैंदे जाही सलोक महला दूजा जो सिर साई नान वै सो सिर दी जैडार नानक जिस पिंजर मैं बिरहा नहीं सो पिंजर लै जार महला पंजवा मुंडो भुली नानका फिर जन्म मोए आस कस्तूरी कै भोलड़े गंदे डूम पै आस पौड़ी सो ऐसा नाम त्याई मन मेरे जो सबना उपर हुक्म चलाए सो ऐसा हर नाम जपी है मन मेरे जो अंति अवसर ले सड़ाए सो ऐसा हर नाम जपी है मन मेरे जो मन की तृष्णा सब भुख गवाए सो गुरमुख नाम जपिया वड़ पागी तन निंदक दुष्ट सा पैरी पाए नानक नाम अराध सबना ते वड़ा सब नावे अगे आन निवाए सलोक महला तीजा वेश करे कारू को लखनी मन खोटे कुड़े आर फिर कह पाने ना चले हुकम करे गुवार गुर कह पाने जो चले सब दुख निवार नहार लिखिया मेटन सकी है जो तुर लिखिया करतार मन तन संपे कंत कहो सब दे तरे प्यार बिन नावे किने न पाया देख हृदय विचार नानक सा सवाले सो लखनी जेरा भी सिरजन हार महला तीजा माया मोह गुबार है जिस दा ना दिसे और वार न पार मन मो अज्ञानी मां दुख पाए दे डुबदे हर नाम सार भलकी उठ बो कर्म कमावे दूजे पाए प्यार सतगुर सेवे अपना पौ जल तरे पार नाने गुरमुख सा सुमावे सत नाम और धार पौड़ी हर जल थल मई अल भरपूर दूजा नाय कोई हर आप बै करे नया कुड़ियार सब मार कढ़ोए सचियारा दी वड़ियाई हर धर्म न्या कियोए सब हर की करू उस्तत जिन गरीब अनाथ राख लियोए जेकर कियो धर्मिया का पापी को डंड दियोए सलोक महला तीजा माणमुख मैली कामणी को लखनी को नार पिर सोडया करे अपना पर पुरखे नाल प्यार तृष्णा कदे न चुकी जल्दी करे पुकार नानक बिन नावे कारू को सोहनी पहरे सोडी पतार महला तीजा सब धरती सुहागनी सतगुर कै पाए प्यार सदा रावे पिर अपना सच्चे प्रेम प्यार आसो आलु सुंदरी सुभावंती नार नानक नाम सुहागणी मेली मेलन हार पौड़ी हर तेरी साव करे उस्तत जिन फाते काढ़िया हर तदनो करे साव नमस्कार जिन पापे ते राखिया हर न माणिया तू माण हर डाढ़ी हूं तू डाढ़िया हर अंकारी अमार नवाई मन मुख मूड़ साध्या हर भगतां दी वड़ियाई गरीब अनाथया सलोक महला तीजा सतगुर कै पाणे जो चले तिस वड़ियाई वड्डी हुई हर का नाम उतो मन वसे मेटण सकै कोई किरपा करे जिस अपनी तिस करम प्राप्त होए नानक कारण करते वस है गुरमुख बूझै कोई महला तीजा नानक हर नाम जिनी अराध्या अणदिन हर लवतार माया बंदी खसम कीर्तन अगे कमावे कार पूरे पूरा कर सोडया हुकम सुवरन हार गुर प्रसादी जिन बूझिया तिन पाया मोख द्वार मन मुख हुकमणा जाननी तिन मारे जम जमदार गुरमुख जिनी अराध्या तिन तरिया पौजल संसार सब अवगुण गुणी मिटाया गुर आपे बख्सन हार पौड़ी हर की भगता प्रतीत हर सब किस जानदा हर जीवड़ नाई कोई जान हर धर्म विचारदा
ਕਾੜਾ ਆਂਦੇ ਸਾ ਕਿਉਂ ਕੀਜੈ ਜਾਣਾ ਏ ਧਰਮ ਮਾਰਦਾ ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ ਸਲਾਹ ਭਗਤੈ ਕਰ ਜੂੜ ਹਰ ਭਗਤ ਜਨ ਤਾਰਦਾ ਸਲੋਕ ਮਹਲਾ ਤੀਜਾ ਆਪਣੇ ਪ੍ਰੀ ਤੂੰ ਮਿਲ ਰਹਾ ਅੰਤਰ ਖਾਵ ਤਾਰ ਸਲਾਹੀ ਸੂ ਪ੍ਰਭ ਸਦਾ ਸਦਾ ਗੁਰ ਕਹੇ ਤੋ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲੇ ਸਾਈ ਸੁਹਾਗਣ ਨਾਰ ਮਹਲਾ ਤੀਜਾ ਗੁਰ ਸੇਵਾ ਤੇ ਅਰ ਪਾਈ ਹੈ ਜਾ ਕੋ ਨਦਰ ਕਰੇ ਮਾਣ ਤੇ ਦੇਵ ਤੇ ਪਈ ਧਿਆਇਆ ਨਾਮ ਹਰੇ ਹਉਮੈ ਮਾਰ ਮਲਾਈਅਨ ਗੁਰ ਕੈਸਾ ਉਤਰੇ ਨਾਨਕ ਸਹਿਜ ਸੁਮਾਈਅਨ ਹਰ ਆਪਣੀ ਕਿਰਪਾ ਕਰੇ ਪੌੜੀ ਹਰਿ ਆਪਣੀ ਭਗਤ ਕਰਾਏ ਵੜੇ ਆਈ ਵੇਖਾ ਲੀਅਣ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਘਾਲੀਅਣ ਹਰ ਭਗਤਾਨੋ ਦੇ ਆਨੰਦ ਤੇਰ ਕਰੀ ਬਹਾਲੀਅਣ ਪਾਪੀਆਂ ਨੂੰ ਨਾ ਤੇ ਥਿਰ ਰਹਿਣ ਚੁਣ ਨਰਕ ਘੋਰ ਚਾਲੀਅਣ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰੀਅਣ ਸਲੋਕ ਮਹਲਾ ਪਹਿਲਾ ਕਬੁੱਧ ਡੂਮਣੀ ਕੋ ਦਇਆ ਕਸਾਇਨ ਪਰ ਨੰਦਾ ਕਟ ਚੂੜੀ ਮੁੱਠੀ ਕਰੂ ਚੰਡਾਲ ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠਿਆ ਨਾਲ ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇ ਨਾਨਕ ਅੱਗੇ ਓ ਤੁਮ ਸੇ ਜੇ ਪਾਪਾ ਪਾਂਦਣ ਦੇ ਮਹਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾਕੋ ਨਦਰ ਕਰੇ ਜੂ ਦਿਸ ਪਾਵੇ ਨਾਨਕਾ ਕਾਗ ਹੰਸ ਕਰੇ ਪੌੜੀ ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ ਕਾਰਜ ਦੇਈ ਸਵਾਰ ਸਤਿਗੁਰ ਸਤਿ ਸਾਖੀਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ ਭੈ ਪੰਜਣ ਮਿਹਰਬਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ ਸਲੋਕ ਮਹਲਾ ਤੀਜਾ ਜਿਉ ਪਿੰਡ ਸਭ ਤਿਸ ਕਾ ਸਾਫ ਸੇ ਦੇ ਆਧਾਰ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ ਹਉ ਬਲਹਾਰੀ ਤਿਨ ਕਉ ਜਿਨ ਤਾਇਆ ਨਿਰੰਕਾਰ ਹੁਣ ਕੈ ਮੁਖ ਸਾਧ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹਲਾ ਤੀਜਾ ਸਤਿਗੁਰ ਮਿਲੀਐ ਉਲਟੀ ਪਈ ਨਵ ਨਿਧ ਖਰਚੋ ਖਾਓ ਅਠਾਰਾਂ ਸਿੱਧੀ ਪਿੱਛੇ ਲੱਗਿਆ ਫਿਰਨ ਨਿਜ ਕਰ ਵਸੇ ਨਿਜ ਥਾਏ ਅਣਹਦ ਤੁਨੀ ਸਾਧ ਵੱਜਦੇ ਉਨ ਮਨ ਹਰ ਲਿਵਲਾਏ ਨਾਨਕ ਹਰ ਭਗਤ ਨਾ ਕੇ ਮਨ ਵਸੈ ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ ਹਉ ਟਾਡੀ ਅਰ ਪ੍ਰਭ ਖਸਮ ਕਾ ਹਰ ਕਹਿ ਦਰ ਆਇਆ ਹਰ ਅੰਦਰ ਸੁਣੀ ਪਕਾਰ ਟਾਡੀ ਮੁਖ ਲਾਇਆ ਹਰ ਪੁੱਛਿਆ ਟਾਡੀ ਸਦ ਕਹਿ ਕਿਤ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੇ ਹਰ ਨਾਮ ਜਪਾਇਆ ਨਾਨਕ ਪੈ ਨਾਇਆ ਸੁਧ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ ਏਕ ਸਵਾਨ ਕਹਿ ਕਰ ਗਾਵਣ ਜਨਨੀ ਜਾਣਤ ਸੁਤ ਬੜਾ ਹੋਤ ਹੈ ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਦ ਘਟਤ ਹੈ ਮੋਰ ਮੋਰ ਕਰ ਅਜਕ ਲਾੜ ਤਰ ਭੇਕਤ ਹੀ ਜਮ ਰਾਉ ਹਸੈ ਐਸਾ ਤੈ ਜਗ ਭਰਮ ਲਾਇਆ ਕੈਸੇ ਬੂਝੇ ਜਾ ਮੋਇਆ ਹੈ ਮਾਇਆ ਰਾਉ ਕਹਿਤ ਕਬੀਰ ਸੂੜ ਵਿਖਿਆ ਰਸ ਇਤ ਸੰਗਤ ਨਿਚੋ ਮਰਨਾ ਰੁਮਈਆ ਜਪੋ ਪ੍ਰਾਣੀ ਅਣ ਅਣਤ ਜੀਵਨ ਬਾਣੀ ਇਨ ਬਿਦ ਭਾਵ ਸਾਗਰ ਤਰਨ ਜਾਂ ਤਿਸ ਪਾਵੇ ਤਾਂ ਲਾਗੇ ਪਾਉ ਪਰੁੰ ਪਲਾਵਾ ਵਿੱਚੋਂ ਜਾਏ ਉਪਜੈ ਸਹਿਜ ਗਿਆਨ ਮਤ ਜਾਗੈ ਗੁਰ ਪ੍ਰਸਾਦ ਅੰਤਰ ਲਿਵ ਲਾਗੈ ਹਿਤ ਸੰਗਤ ਨਾ ਹੀ ਮਰਨਾ ਹੁਕਮ ਬਸਾਂ ਦਾ ਖਸਮੇ ਮਿਲਣਾ ਰਹਾਉ ਦੂਜਾ ਸ੍ਰੀ ਰਾਗ ਤਰਲੋਚਣ ਕਾ ਮਾਇਆ ਮੋਹਮਣ ਆਗ ਲੜਾ ਪ੍ਰਾਣੀ ਜਰਾ ਮਰਨ ਪਉ ਵਿਸਰ ਗਿਆ ਕੁਟੁੰਬ ਦੇ ਵੇਖੀ ਕਮਲਾ ਜੋ ਹਰ ਕਰ ਜੋ ਹੀ ਕਪਟ ਨਰਾ ਦੂੜਾ ਆਇਓ ਜਮੇ ਤਣਾ ਤਿਨ ਆਗ ਲੜੇ ਮੈਂ ਰਹਿ ਨ ਜਾਏ ਕੋਈ ਕੋਈ ਸਾਜਣ ਆਏ ਕਹੈ ਮਿਲ ਮੇਰੇ ਬੀਠਲਾ ਲੈ ਪੌੜੀ ਵਾਲਾ ਮਿਲ ਮੇਰੇ ਰਮਈਆ ਮੈਂ ਲਿਓ ਸੜਾਏ ਰਹਾਓ ਅਨਕੇ ਨਿਕ ਭੋਗ ਰਾ ਬਿਸਰੀ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪਿਆ ਮਾਇਆ ਮੂਠਾ ਚੇਤ ਸੁਨਾਈ ਜਨਮ ਗਵਾਇਓ ਆਲਸਿਆ ਗੇਖ ਬਿਖਮ ਘੋਰ ਪੰਚਾਲਣਾ ਪ੍ਰਾਣੀ ਰਵ ਸਤ ਤਹਿ ਨਾ ਪ੍ਰਵੇਸੰ ਮਾਇਆ ਮੋਤਾ ਬਿਸਰ ਗਿਆ ਤਾਂ ਤਜੀ ਅਲੇ ਸੰਸਾਰ ਆਜ ਮੇਰੇ ਮਨ ਪ੍ਰਗਟ ਭਇਆ ਭੇਖੀ ਲੇ ਤਰਮ ਰਾਓ ਤੈ ਕਰ ਦਲ ਕਰਨ ਮਾਂ ਬਲੀ ਤਨ ਆਗਲੜੇ ਮੈਂ ਰਹਿ ਨਾ ਜਾਏ
ਜੇ ਕੋ ਮੂਹ ਪਦੇ ਕਰਤ ਹੈ ਤਾਂ ਮਨ ਤ੍ਰਿਣ ਰਤਰਾ ਨਾਰਾਇਣਾ। ਐ ਜੀ ਤੂੰ ਆਪੇ ਸਭ ਕੀ ਜਾਣਦਾ ਬਦ ਤਰਲੋਚਣਾ ਰਾਮਈਆ ਸ੍ਰੀ ਰਾਗ ਭਗਤ ਕਬੀਰ ਜੀ ਕਾ ਆਚਰ ਜੇ ਇੱਕ ਸੁਨੋਰੀ ਪੰਡਿਆ ਆਪ ਕੇ ਕਹਿ ਨ ਜਾਈ ਸੁਰ ਨਰ ਗਣ ਗੰਧਰਵ ਜਿਨ ਮੋਹੇ ਤੈ ਭਉਣੁ ਮੇ ਖੁਲੀ ਲਾਈ ਰਾਜਾ ਰਾਮ ਅਣਤ ਕੰਗਰੀ ਬਾਜੈ ਜਾਂ ਕੀ ਦ੍ਰਿਸ਼ਟ ਨਾਦ ਲਿਵ ਲਾਗੈ ਰਾਓ ਪਾਠੀ ਗਗਨ ਸਿੰਘਿਆ ਜਿੰਘਿਆ ਕਨਕਲ ਸਿੱਖ ਪਾਇਆ ਤਿਸ ਮੈਂ ਧਾਰ ਚੂਏ ਅਤ ਨਿਰਮਲ ਰਸ ਮੈਂ ਰਸਣ ਚੋ ਆਇਆ ਏਕ ਜੋ ਬਾਤ ਅਨੂਪ ਬਣੀ ਹੈ ਪੌਣ ਪਿਆਲਾ ਸਾਜਿਆ ਤੀਨ ਪੌਣ ਮੈਂ ਏਕੋ ਜੂਗੀ ਕਹਿ ਕਮਣ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪ੍ਰਖੋ ਤਮ ਕਹੋ ਕਬੀਰ ਰੰਗਰਾਤਾ ਔਰ ਦੁਨੀ ਸਭ ਪਰੂ ਪਲਾਣੀ ਮਨ ਰਾਮ ਰਸਾਇਨ ਮਾਤਾ ਸ੍ਰੀ ਰਾਗ ਬਾਣੀ ਭਗਤ ਬੇਣੀ ਜੀ ਉਹ ਕੀ ਪਹਿਰਿਆ ਕੇ ਕਰ ਗਾਵਣਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਰੇ ਨਰ ਗਰਭ ਕੁੰਡਲ ਅਭਿਆਸਤ ਉਰ ਧਿਆਨ ਲਿਵ ਲਾਗਾ ਮ੍ਰਿਤਕ ਪਿੰਡ ਪਦ ਮਦ ਨਾ ਐ ਨਿਸ ਏ ਅਗਿਆਨ ਸੋਨਾਗਾ ਤੇ ਦਿਨ ਸੰਮਲ ਕਸ਼ਟ ਮਹਾ ਦੁਖ ਅਭਚਿਤ ਅਧਿਕ ਬਸਾਰਿਆ ਗਰਭ ਸੋੜ ਮਿੱਤਰ ਮੰਡਲ ਆਇਆ ਤਾਂ ਨਰ ਹਰਮਣ ਵਿਸਾਰਿਆ ਫਿਰ ਪੁਸਤਾ ਵੈਗਾ ਮੂੜਿਆ ਤੂੰ ਕਵਣ ਕੁਮਿਤ ਪਰਮ ਲਾਗਾ ਚੇਤ ਰਾਮ ਨਹੀਂ ਜੰਪੁਰ ਜਾਏਗਾ ਜਨ ਵਿਚਰੇ ਅਨਰਾਦਾ ਰਹਾਉ ਬਾਲ ਵਿਨੋਦ ਚਿੰਦ ਰਸ ਲਾਗਾ ਖਿਣ ਖਿਣ ਮੋਹ ਬਿਆ ਪੈ ਰਸ ਮਿਸਮੇਦ ਅੰਮ੍ਰਿਤ ਬਿਖ ਚਾਖੀ ਤਉ ਪੰਜ ਪ੍ਰਗਟ ਸੰਤਾਪੈ ਜਪ ਤਵ ਸੰਜਮ ਸੋੜ ਸੁਕਿਰਤ ਮਤ ਰਾਮ ਨਾਮ ਨਾਰਾਦਿਆ ਉਸਲਿਆ ਕਾਮ ਕਾਲ ਮਤ ਲਾਗੀ ਤਉ ਆਣ ਸਖਤ ਗਲ ਬਾਂਧਿਆ ਤਰੁਣ ਤੇਜ ਪਰ ਤ੍ਰੈ ਮੁਖ ਜੋ ਹੈ ਸਰਪ ਸਰਨਾ ਪਸਾਣਿਆ ਉਣਮਤ ਕਾਮ ਮਹਾ ਬਿਖ ਪੂਲੇ ਪਾਪ ਪੁੰਨ ਨਾ ਪਸਾਣਿਆ ਸੋਤ ਸੰਪਤ ਦੇ ਇਹੋ ਮਨ ਗਰਭਿਆ ਰਾਮ ਹਿਰਦੇ ਤੇ ਖੋਇਆ ਅਵਰ ਮਰਤ ਮਾਇਆ ਮਨ ਤੋਲੇ ਤਉ ਪਗ ਮੁਖ ਜਨਮ ਵਿਗੋਇਆ ਪੁੰਡਰ ਕੇਸ ਕੁਸੁਮ ਤੇ ਧੌਲੇ ਸਬਤ ਬਤਾਲ ਕੀ ਬਾਣੀ ਲੋਚਣ ਸਰ ਮੈਂ ਬੁੱਧ ਬਲ ਨਾਠੀ ਤਾਂ ਕਾਂ ਭਾਵ ਸਮਾਦਾਣੀ ਤਾਂ ਤੇ ਵਿਖੇ ਭਾਈ ਮਦ ਭਾਵ ਜ਼ਕਾਇਆ ਕਮਣ ਕੁਮਲਾ ਨਾਵਗਤ ਬਾਣ ਸੂੜ ਮਿੱਤਰ ਮੰਡਲ ਤਉ ਪਾਸੇ ਪੁਸਤਾਨਾ ਨਿਕਟੀ ਦੇਖ ਦੇਖ ਤਨੂ ਪਜੇ ਮਾਣ ਕਰਤਨੀ ਬੂਜੈ ਲਾਲਚ ਕਰੇ ਜਿਵਣ ਪਦ ਕਾਰਨ ਲੋਚਣ ਕਸੂ ਨ ਸੂਜੈ ਥਾਕਾ ਤੇਜ ਉੱਡਿਆ ਮਣ ਪੰਖੀ ਕਰ ਅੰਗ ਨਾ ਸਖਾਈ ਬੇਣੀ ਕਹੀ ਸੁਨੋਰੇ ਭਗਤ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜਉ ਪੈ ਹਮ ਨਾ ਪਾਪ ਕਰਨ ਤਾਏ ਅਨੰਤਾ ਪਤਤ ਪਾਵਣ ਨਾਮ ਕੈਸੇ ਹੁਮਤਾ ਰਹਾਉ ਤੁਮ ਜੋ ਨਾਇਕ ਆਸੂ ਅੰਤਰ ਜਾਮੀ ਪ੍ਰਾਪਤੇ ਜਨ ਜਾਣੇ ਤੇ ਜਨ ਤੈ ਸੁਆਮੀ ਸਰੀਰ ਅਰਾਧੇ ਮਕੋ ਵਿਚਾਰ ਦਿਓ ਰਵਿਦਾਸ ਸਮਦਲ ਸਮਝਾਵੇਕ ਰਾਗ ਮਾ ਚੌਪ ਦੇ ਘਰ ਪਹਿਲਾ ਮਹੱਲਾ ਚੌਥਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਹਿਬੰ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਭਾਇਆ ਵਡਭਾਗੀ ਹਰ ਨਾਮ ਤੇ ਆਇਆ ਗੁਰ ਪੂਰੇ ਹਰ ਨਾਮ ਸਿੱਧ ਪਾਇ ਕੋ ਬਿਰਲਾ ਗੁਰਮਤਿ ਚੱਲੈ ਜੀਓ ਮੈਂ ਹਰ ਹਰ ਖਰ ਚਲਿਆ ਬਣ ਪੱਲੈ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ ਗੁਰ ਪੂਰੀ ਹਰ ਨਾਮ ਦੜਾਇਆ ਹਰ ਨੇਚਲ ਹਰ ਤਣ ਪੱਲੈ ਜੀਉ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਲਾਵੇ ਮੇਰੇ ਪ੍ਰਾਣ ਜੀਵਾਇਆ ਹਉ ਰਹਿ ਨ ਸਕਾ ਬਿਣ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਵਹਿ ਚੱਲੈ ਜੀਉ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ ਹਉ ਰਹਿ ਨ ਸਕਾ ਬਿਣ ਦੇਖ ਮੇਰੀ ਮਾਈ ਹਰ ਜੂ ਕਿਰਪਾ ਕਰੋ ਗੁਰ ਮਿਲ ਜਨ ਨਾਨਕ ਹਰ ਤਣ ਪੱਲੇ ਜੀਉ ਮਾਜ ਮਹੱਲਾ ਚੌਥਾ ਮਧਸੂਦਨ ਮੇਰੇ ਮਨ ਤਨ ਪ੍ਰਾਣਾ ਹਉ ਹਰ ਬਿਣ ਦੂਜਾ ਅਵਰ ਨ ਜਾਣਾ ਕੋਈ ਸੱਜਣ ਸੰਤ ਮਿਲੇ ਵਡਭਾਗੀ ਮੈਂ ਹਰ ਪ੍ਰਪਿਆਰਾ ਦੱਸੇ ਜੀਉ ਹਉ ਮਨ ਤਨ ਖੋਜੀ ਪਾਲ ਪਲਾਈ ਕਿਉ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਬੇ ਸੰਗਤ ਹਰ ਪ੍ਰਭ ਵਸੈ ਜੀਉ ਮੇਰਾ ਪਿਆਰਾ ਪ੍ਰੀਤਮ ਸਤ ਗੁਰ ਰਖਵਾਲਾ ਹਮ ਬਾਰਕ ਦੀਨ ਕਰੂ ਪ੍ਰਤਪਾਲਾ ਮੇਰਾ ਮਾਤ ਪਿਤਾ ਗੁਰ ਸਤ ਗੁਰ ਪੂਰਾ ਗੁਰ ਜਲ ਮਿਲ ਕਮਲ ਵਿਖਸੈ ਜੀਉ
ਮੈਂ ਬਿਨ ਗੁਰ ਦੇਖੇ ਨੀਂਦਣ ਆਵੈ ਮੇਰੇ ਮਨ ਤਨ ਵੀਦਣ ਗੁਰ ਬਿਰਹੁ ਲਗਾਵੈ ਹਰ ਹਰ ਦਇਆ ਕਰੋ ਗੁਰ ਮਿਲ ਲਹੁ ਜਨ ਨਾਨਕ ਗੁਰ ਮਿਲ ਰਹਿ ਸੇ ਜੀਉ ਮਾਝ ਮਹੱਲਾ ਚੌਥਾ ਹਰ ਗੁਣ ਪੜੀਏ ਹਰ ਗੁਣ ਗੁਣੀਏ ਹਰ ਹਰ ਨਾਮ ਕਥਾ ਨਿਤ ਸੁਣੀਐ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭਉ ਜਲਦ ਉਤਰ ਤਰਿਐ ਜੀਉ ਆਉ ਸਖੀ ਅਰ ਮੇਲ ਕਰੇ ਹਾ ਮੇਰੇ ਪ੍ਰੀਤਮ ਕਾ ਮੈਂ ਦਿਓ ਸੁਨੇਹਾ ਮੇਰਾ ਮਿੱਤਰ ਸਖਾ ਸੁਪ੍ਰੀਤਮ ਪਾਈ ਮੈਂ ਦੱਸੇ ਹਰ ਨਰ ਹਰਿਐ ਜੀਉ ਮੇਰੀ ਬੇਦ ਹਰ ਗੁਰ ਪੂਰਾ ਜਾਣੇ ਹਉ ਰਹਿ ਨ ਸਕਾ ਬਿਨ ਨਾਮ ਖਾਣ ਮੈਂ ਔਖਦ ਮੰਤਰ ਦੀਜੇ ਗੁਰਪੂਰੇ ਮੈਂ ਹਰ ਹਰ ਨਾਮ ਧਰਿਐ ਜੀਉ ਹਮ ਚਾਤਰ ਦੀਨ ਸਤਿਗੁਰ ਸਰਨ ਆਈ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਜਲ ਨਿਦ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਐ ਜੀਉ ਮਾਝ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਣ ਦਾ ਤੇ ਮਿਲ ਹਰ ਦਰਸ਼ਨ ਮਨ ਭੀਜੈ ਜੀਉ ਮਿਲ ਸਤ ਸੰਗਤ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਭਾਣੀ ਹਰ ਹਰ ਅੰਮ੍ਰਿਤ ਹਰ ਮਨ ਪਾਵੈ ਮਿਲ ਸਤਿਗੁਰ ਅੰਮ੍ਰਿਤ ਪੀਜੈ ਜੀਉ ਵਡਭਾਗੀ ਹਰ ਸੰਗਤ ਪਾਵੇ ਭਾਗਹੀਣ ਪਰਮ ਚੋਟਾ ਖਾਵੈ ਬਿਨ ਪਾਗਾ ਸਤ ਸੰਗਣ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਧਾਰੇ ਗੁਰਮਤਿ ਨਾਮ ਮਿੱਠਾ ਮਨ ਮਾਇਆ ਮਨ ਪਾਇਆ ਜਨ ਨਾਨਕ ਨਾਮ ਮਨ ਭੀਜੈ ਜੀਉ ਮਾਝ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਾਤਾ ਹਰ ਰਸ ਪਿਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟੁਲ ਟੁਲ ਪਾਉਂਦਾ ਜੀਉ ਆਵੋ ਸੰਤ ਮੈਂ ਗਲ ਮੇਲਾਈ ਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈ ਐ ਹਰ ਕੇ ਸੰਤ ਮਿਲੋ ਮਨ ਦੇਵਾ ਜੂ ਗੁਰਬਾਣੀ ਮੁਖ ਚਹੁਦਾ ਜੀਉ ਵਡਭਾਗੀ ਯਾਰ ਸੰਤ ਮਿਲਾਇਆ ਗੁਰਪੂਰੇ ਹਰ ਰਸ ਮੁਖ ਪਾਇਆ ਭਾਗਹੀਣ ਸਤਿਗੁਰ ਨੀ ਪਾਇਆ ਮਨ ਮੋਹ ਗੁਰਬ ਜੋਨੀ ਨਿਤ ਪਾਉਂਦਾ ਜੀਉ ਆਵ ਦਿਆਲ ਦਿਆ ਪ੍ਰਵਤਾਰੀ ਮਲ ਹਉਮੈ ਵਿਖਿਆ ਸਭ ਨਿਵਾਰੀ ਨਾਨਕ ਹੱਟ ਪੱਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸਬਦਾ ਜੀਉ ਮਾਝ ਮਹੱਲਾ ਚੌਥਾ ਹਉ ਗੁਣ ਗੋਬਿੰਦ ਹਰ ਨਾਮ ਧਿਆਇ ਮਿਲ ਸੰਗਤ ਮਨ ਨਾਮ ਸਾਇ ਹਰ ਪ੍ਰਭ ਗਮ ਗੋਚਰ ਸੁਆਮੀ ਮਿਲ ਸਤਿਗੁਰ ਹਰ ਰਾਜ ਕੀਚੈ ਜੀਉ ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਇ ਪੁਛਾ ਜਨ ਹਰ ਕੀ ਬਾਤਾ ਪਾ ਮਲੋਵਾ ਮਲ ਮਲ ਤੋਵਾ ਮਿਲ ਹਰ ਜਨ ਹਰ ਰ ਪੀਚੇ ਜੀਉ

그르 아 그르 아 그르 아 그르 아 그르 아

Guru.

Guru Vai Guru Vai Guru Vai Guru Vai Guru Vai Guru Vai.

ਹਰ ਜਨ ਰਾਮ ਨਾਮ ਗੁਣ ਗਾਵੇ, ਹਰ ਜਨ ਰਾਮ ਨਾਮ ਗੁਣ ਗਾਵੇ। ਜੋ ਸਤਿਗੁਰਾਂ ਨੇ ਅੱਜ ਬਚਨ ਕੀਤੇ ਨੇ ਬੈਰਾੜੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਬੜੀ ਪਿਆਰੀ ਗੁਰਮਤਿ ਜੀਵਨ ਜਾਚ ਸਿਖਾ ਰਹੇ ਅਤੇ ਜੋ ਉਹਨਾਂ ਨੇ ਕਿਹਾ ਉਹੀ ਤੁਸੀਂ ਕਰ ਰਹੇ ਹੋ। ਜਿਹੜੇ ਕਰਦੇ ਨੇ ਉਹਨਾਂ ਨੂੰ ਕਹਿੰਦੇ ਨੇ ਹਰੀ ਦੇ ਜਨ, ਜਿਹੜੇ ਉਹਦੇ ਗੁਣ ਗਾਉਂਦੇ ਉਹਨਾਂ ਨੂੰ ਕੀ ਕਿਹਾ ਜੀ? ਹਰੀ ਦੇ ਜਨ। ਜਨ ਤਾਂ ਆਪਾਂ ਸਾਰੇ ਹੀ ਹਾਂ, ਪਰ ਪਿਆਰੇ ਹੋ ਤੁਸੀਂ ਜਿਹੜੇ ਸਤਿਗੁਰਾਂ ਦੀ ਹਜ਼ੂਰੀ 'ਚ ਬੈਠ ਕੇ ਗੁਣ ਗਾ ਰਹੇ ਹੋ। ਬਹੁਤ ਫਰਕ ਆ ਜਨ ਅਤੇ ਹਰ ਜਨ ਦੇ ਵਿੱਚ, ਇਹੀ ਫਰਕ ਹੈ। ਜਨ ਸਾਰੇ ਹੀ ਨੇ ਅਤੇ ਹਰ ਜਨ ਉਹ ਨੇ ਜਿਹੜੇ ਕੋਸ਼ਿਸ਼ ਕਰਦੇ ਨੇ ਉਹਦੇ ਗੁਣ ਗਾਉਣ ਦੀ। ਅਤੇ ਜਿਹੜੇ ਜਨ ਹੁੰਦੇ ਆ ਕਈ ਵਾਰੀ ਉਹਨਾਂ ਨੂੰ ਨਹੀਂ ਸੋਝੀ ਹੁੰਦੀ ਗੁਰਬਾਣੀ ਦੀ, ਕਿਉਂਕਿ ਗੁਰਮਤਿ ਜੀਵਨ ਜਾਚ ਸਿਖਾਉਂਦੇ ਨੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕੀ ਸਿਖਾਉਂਦੇ ਆ ਜੀ? ਗੁਰਮਤਿ ਜੀਵਨ ਜਾਚ। ਇਹ ਜੀਵਨ ਜਿਹੜਾ ਸਾਨੂੰ ਮਿਲਿਆ ਇਹ ਪਤਾ ਨਹੀਂ ਕਦੋਂ ਉਹਨੇ ਵਾਪਸ ਲੈ ਲੈਣਾ, ਅਤੇ ਜਿੰਨਾ ਚਿਰ ਆਪਾਂ ਜਿਉਣਾ ਹੈ ਗੁਰੂ ਦੀ ਮਤ ਨਾਲ ਜਿਉਂਦੇ ਜਿੰਦਾ ਰਹੀਏ, ਇਹਨੂੰ ਕਹਿੰਦੇ ਨੇ ਗੁਰਮਤਿ ਜੀਵਨ ਜਾਚ। ਜਿਉਂਦੇ ਤਾਂ ਸਾਰੇ ਨੇ, ਪਰ ਗੁਰੂ ਦੀ ਮਤ ਨਾਲ ਜਿਹੜੇ ਜਿਉਂਦੇ ਨੇ ਉਹ ਇਸ ਲੋਕ 'ਚ ਵੀ ਸੁਖੀ ਰਹਿੰਦੇ ਨੇ, ਅਤੇ ਜਿਹੜੇ ਕੰਮ ਵਾਸਤੇ ਆਏ ਹੋ ਪਰਲੋਕ, ਇਹ ਲੋਕ ਸੁਖੀ ਹੈ ਪਰਲੋਕ ਸਹੇਲੇ, ਪਰ ਉਹਨਾਂ ਨੂੰ ਗੁਣ ਗਾਉਣੇ ਪੈਂਦੇ ਆ। ਹਰ ਜਨ ਐਵੇਂ ਨਹੀਂ ਬਣ ਜਾਂਦੇ। ਇੱਕ ਥਾਂ 'ਤੇ ਰਹਿ ਰਾਜ ਸਾਹਿਬ ਜੇ ਤੁਸੀਂ ਪੜ੍ਹਦੇ ਹੋ ਸੋਹਿਲਾ ਸਾਹਿਬ ਦੀ ਬਾਣੀ, ਇੱਕ ਥਾਂ 'ਤੇ ਲਿਖਿਆ ਹਰ ਜਨ ਹਰ ਹਰ ਨਾਮ ਸਮਾਣੇ, ਹਰ ਜਨ ਹਰ ਹਰ ਨਾਮ ਸਮਾਣੇ। ਕੀ ਹੁੰਦਾ ਉਹਨਾਂ ਨਾਲ? ਹਾਂਜੀ, ਦੁੱਖ ਜਨਮ ਮਰਨ ਪਵਖੰਡਾ ਹੈ। ਉਹ ਕਹਿੰਦੇ ਜਿਹੜਾ ਬਹੁਤ ਵੱਡਾ ਦੁੱਖ ਹੈ ਜੰਮਣ ਦੇ ਮਰਨ ਦਾ, ਕਹਿੰਦੇ ਉਹ ਖੰਡਨ ਕਰ ਲੈਂਦੇ ਜੇ ਸੱਚੀ ਮੁੱਚੀ ਹਰ ਜਨ ਬਣ ਜਾਂਦੇ। ਹਰ ਜਨ ਰਾਮ ਨਾਮ ਗੁਣ ਗਾਵੇ, ਗੁਣ ਗਾਉਣੇ ਸ਼ੁਰੂ ਕਰ ਦਿਓ ਆਪਾਂ ਸਾਰੇ ਹਰ ਜਨ ਬਣ ਜਾਵਾਂਗੇ। ਅਤੇ ਜਿਹੜੇ ਜਨ ਹੁੰਦੇ ਨੇ ਉਹਨਾਂ ਨੇ ਗੁਰਮਤਿ ਜੀਵਨ ਜਾਚ ਨਹੀਂ ਸਿੱਖੀ ਹੁੰਦੀ, ਉਹ ਕਈ ਵਾਰੀ ਤੁਹਾਨੂੰ ਸ਼ਬਦ ਦੀ ਚੋਟ ਵੀ ਮਾਰਨਗੇ, ਕਿਸੇ ਕੋਲ ਤੁਹਾਡੀ ਨਿੰਦਾ ਚੁਗਲੀ ਕਰਨਗੇ, ਅਤੇ ਕਹਿੰਦੇ ਤੁਸੀਂ ਧਿਆਨ ਰੱਖਿਓ, ਤੁਸੀਂ ਤਾਂ ਗੁਰੂ ਦੀ ਮਤ ਲੈ ਰਹੇ ਹੋ, ਤੁਸੀਂ ਤਾਂ ਗੁਰਮਤਿ ਜੀਵਨ ਜਾਚ ਜੀਵ ਰਹੇ ਹੋ, ਤੁਸੀਂ ਨਹੀਂ ਉਹਨਾਂ ਨੂੰ ਕੁਛ ਵੀ ਕਹਿਣਾ। ਵੇਖੋ ਕਿੱਡਾ ਸਾਵਧਾਨ ਕੀਤਾ ਵਾ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਕੋਈ, ਕਿੱਡੀ ਵੱਡੀ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕਰ ਦਿੱਤੀ, ਕਹਿੰਦੇ ਜੇ ਕੋਈ ਤੁਹਾਡੀ ਨਿੰਦਾ ਵੀ ਕਰਦਾ ਵਾ ਤੁਸੀਂ ਆਪਣੇ ਗੁਣ ਨਹੀਂ ਛੱਡਣਾ, ਹੈ ਇਸ ਨੂੰ ਗਵਾ ਨਾ ਲਿਓ ਕਿਤੇ, ਉਹਦਾ ਸੰਗ ਨਾ ਕਰ ਲਿਓ। ਉਹ ਤਾਂ ਨਿੰਦਾ ਕਰਕੇ ਉਹਨੇ ਗਾਂਹ ਅਗਲੇ ਜਨਮ 'ਚ ਮੂੰਹ ਕਾਲਾ ਕਰਾਉਣਾ, ਅਤੇ ਤੁਸੀਂ ਉਹਦਾ ਸੰਗ ਨਾ ਕਰ ਲਿਓ। ਉਹਨੂੰ ਸਾਕਤ ਕਿਹਾ, ਤਾਂ ਹੀ ਉਹਨਾਂ ਨੇ ਸਾਵਧਾਨ ਕੀਤਾ, ਨਿੰਦਾ ਭਲੀ ਕਿਸੇ ਕੀ ਨਾਹੀਂ। ਵੇਖੋ ਕਿੱਡੀ ਵੱਡੀ ਗੁਰਮਤਿ ਜੀਵਨ ਜਾਚ ਆ। ਜੇ ਆਪਾਂ ਗੁਰੂ ਘਰ ਆਉਂਦੇ ਤਾਂ ਆਪਾਂ ਚੈੱਕ ਕਰਨਾ ਵੀ ਅਸੀਂ ਤਾਂ ਨਹੀਂ ਕਰਦੇ ਕਿਸੇ ਨਿੰਦਾ। ਗੁਰਬਾਣੀ ਅਨੁਸਾਰ ਆਪਣੇ ਮਨ ਨੂੰ ਚੈੱਕ ਕਰਨਾ ਵਾ, ਨਹੀਂ ਤਾਂ ਸਜ਼ਾ ਮਿਲਣੀ। ਸਜ਼ਾ ਕੀ ਦਿੰਦੇ? ਕਹਿੰਦੇ ਜੇ ਕੋ ਨਿੰਦਾ ਭਲੀ ਕਿਸੇ ਕੀ ਨਾਹੀਂ, ਪਰ ਕਹਿੰਦੇ ਮਨਮੁਖ ਮੁਗਧ ਕਰਨ। ਸਜ਼ਾ ਕੀ ਦਿੱਤੀ ਧਰਮ ਰਾਜ ਨੇ? ਕਿਤੇ ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਵਨ।
ਇੱਕ ਹੋਰ ਨਰਕ 84 ਲੱਖ ਹੈ ਜੂਨਾਂ ਨੇ। ਇੱਕ ਹੋਰ ਨਰਕ ਕੀ ਹੈ ਜੀ? 84 ਲੱਖ ਜੂਨਾਂ, ਅਤੇ ਉਹਦੇ ਵਿੱਚ ਤੁਸੀਂ ਭੇਡਾਂ ਵੇਖੀਆਂ ਹੋਣੀਆਂ, ਉਹਨਾਂ ਦੇ ਮੂੰਹ ਕਾਲੇ ਹੁੰਦੇ ਆ, ਉਹ ਗੰਦਗੀ ਖਾਂਦੀਆਂ। ਉਹ ਫਿਰ ਜਿਹੜਾ ਨਿੰਦਾ ਕਰਦਾ ਕਰਦਾ ਚਲੇ ਗਿਆ ਉਹਨਾਂ ਨੂੰ ਇਹ ਨਰਕ ਮਿਲਦਾ। ਸੂਰ ਵੇਖੋ ਤੁਸੀਂ, ਸੂਰ ਗੰਦਗੀ ਖਾਂਦੇ। ਕਬੀਰ ਸਾਹਿਬ ਦੇ ਇੱਥੋਂ ਤੱਕ ਕਹਿੰਦੇ ਆ ਕਿ ਨਿੰਦਾ ਜਿਹੜੀ ਹੈ ਨਾ, ਤੁਸੀਂ ਰੋਕੋ ਨਾ ਉਹਨੂੰ, ਨਾ ਉਹਨਾਂ ਝਗੜਾ ਕਰੋ, ਝਗੜਾ ਨਾ ਕਰੋ। ਉਹ ਤੁਹਾਡੇ ਕੱਪੜੇ ਧੋ ਰਿਹਾ, ਨਿੰਦਕ ਕੀ ਕਰ ਰਿਹਾ ਜੀ? ਲੋਕ ਤਾਂ ਕਹਿੰਦੇ ਹੱਥਾਂ ਨਾਲ ਕੱਪੜੇ ਧੋਂਦੇ ਹਨ, ਉਹ ਤੁਹਾਡੇ ਰਸਨਾਂ ਨਾਲ ਧੋ ਰਿਹਾ। ਨਿੰਦਕ ਹਮਰੇ ਕੱਪੜੇ ਧੋਵੇ, ਨਿੰਦੋ ਨਿੰਦੋ ਮੋਹਕੋ ਲੋਕ ਨਿੰਦੋ। ਕਬੀਰ ਸਾਹਿਬ ਕਹਿੰਦੇ ਨਿੰਦਾ ਕਰੋ ਮੇਰੀ, ਕਿਉਂਕਿ ਜਿਹੜੇ ਗੁਰਮੁਖ ਇਸ ਮਾਰਗ 'ਤੇ ਚੱਲਦੇ ਨੇ, ਆਮ ਜਿਹੜੇ ਲੋਕ ਨੇ ਨਿੰਦਾ ਕਰਦੇ, ਜਿਹਨਾਂ ਨੂੰ ਨਹੀਂ ਪਤਾ ਹੁੰਦਾ, ਸੋਝੀ ਨਹੀਂ ਹੁੰਦੀ। ਕਬੀਰ ਸਾਹਿਬ ਦੀ ਬੜੀ ਨਿੰਦਾ ਕਰਦੇ ਸੀਗੇ, ਉਹ ਆਪ ਵੀ ਜਪਦੇ, ਹੋਰਨਾਂ ਨੂੰ ਵੀ ਜਪਾਉਂਦੇ। ਅਤੇ ਫਿਰ ਉਹਨਾਂ ਨੇ ਇਹ ਸ਼ਬਦ ਲਿਖਿਆ, ਕਹਿੰਦੇ ਕਰੀ ਜਾਓ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਇਸ ਲਈ ਇਹ ਗੁਰਮਤਿ ਜੀਵਨ ਜਾਂਚ ਆਪਾਂ ਸਿੱਖਣੀ ਹੈ ਸਤਿਗੁਰਾਂ ਦੀ ਗੁਰਬਾਣੀ ਤੋਂ, ਅਤੇ ਫਿਰ ਸੁਖੀ ਹੋਵਾਂਗੇ ਅਸੀਂ। ਅਤੇ ਜੇ ਕੋਈ ਕਰਦਾ ਵਾ ਤਾਂ ਤੁਸੀਂ ਆਪਣਾ ਗੁਣ ਨਹੀਂ ਗਵਾਉਣਾ, ਤੁਸੀਂ ਗੁਣ ਗਾਈ ਜਾਣੇ ਨੇ। ਇਹ ਗੁਣ ਗਾਉਣ ਨਾਲ ਪਤਾ ਕੀ ਹੁੰਦਾ, ਜਦੋਂ ਤੁਸੀਂ ਕਰਦੇ ਹੋ ਵਾਹ ਗੁਰੂ, ਅੱਖਾਂ ਬੰਦ ਕਰਕੇ ਮਨ ਸਾਡਾ ਕੰਨਾਂ 'ਚ ਆ ਜਾਂਦਾ, ਇਹ ਬੋਲਦੇ ਸੁਣਦਾ ਮਨ, ਇਹ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ। ਉਹ ਧੋਪੇ ਨਾਵੇਂ ਕੇ ਰੰਗ, ਅਤੇ ਫਿਰ ਜਦੋਂ ਨਿਰਮਲ ਹੋ ਗਿਆ, ਨਿੰਦਾ ਕਰਨੀ ਕਿਸੇ ਦੀ ਨਹੀਂ, ਉਹ ਧੋਪੇ ਨਾਵੇਂ ਕੇ ਰੰਗ ਧੁੱਪਣਾ ਸ਼ੁਰੂ ਹੋ ਜਾਂਦਾ। ਮਨ ਨੂੰ ਕਈ ਜਨਮਾਂ ਦੀ ਮੈਲ ਲੱਗੀ ਹੈ, ਕਿਤੇ ਜਨਮ ਜਨਮ ਕੀ ਇਸ ਮਨ ਕੋ ਮਨ ਲਾ ਗਈ, ਕਾਲਾ ਹੋਆ ਸਿਆ। ਫਿਰ ਉਹਨਾਂ ਨੇ ਲਿਖਿਆ ਸੁਖਮਨੀ ਸਾਹਿਬ, ਤੁਸੀਂ ਸੁਣੋਗੇ ਭੈਣਾਂ ਕੋਲੋਂ, ਕਹਿੰਦੇ ਗੁਣ ਗਾਵਤ ਤੇਰੀ ਉੱਤਰ ਸਮੈਲ, ਗੁਣ ਗਾਵਤ, ਜਿੱਦਾਂ ਹੁਣ ਤੁਸੀਂ ਗਾ ਰਹੇ ਹੋ ਅੱਖਾਂ ਬੰਦ ਕਰ, ਹੁਣ ਤੁਹਾਨੂੰ ਪਤਾ ਹੀ ਕੋਈ ਨਹੀਂ, ਬਸ ਇੱਕੋ ਵਾਹੇ ਤੇ ਗੁਰੂ ਹੀ ਸੁਣ ਰਿਹਾ ਮਨ, ਹੋਰ ਕੋਈ ਖਿਆਲ ਨਹੀਂ ਆ ਰਿਹਾ ਅੰਦਰ। ਗੁਣ ਗਾਵਤ ਤੇਰੀ ਉੱਤਰ ਸਮੈਲ ਬਿਨ ਸਜਾਏ, ਹੁਣ ਵੇਖੋ ਮੈਲ ਕੀ ਹੈ, ਹਉਮੈ, ਹਉਮੈ ਕੀ ਆ, ਪੰਜ ਦੂਤ ਨੇ ਸਾਡੇ ਅੰਦਰ, ਚੋਰ ਵੀ ਕਿਹਾ ਉਹਨਾਂ ਨੂੰ, ਕਾਮ ਕਰੋ ਲੋ ਮੋਹੰਕਾਰ। ਗੁਰਬਾਣੀ 'ਚ ਲਿਖਿਆ ਇਸ ਦੇਹੀ ਅੰਦਰ ਪੰਜ ਚੋਰ ਵਸੇ, ਪੰਜ ਚੋਰ ਉਹਨੇ ਨਾਂ ਲਿਖੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਅੰਮ੍ਰਿਤ ਲੁੱਟੈ ਮਨਮੁੱਖ ਨਹੀਂ ਬੁੱਝੇ, ਉਹ ਜਿਹੜੇ ਸਵਾਸਾਂ ਦੇ ਨਾਲ ਅਸੀਂ ਜਮ੍ਹਾਂ ਕਰਾ ਗਿਆ, ਤੁਸੀਂ ਸਵਾਸ ਜਮ੍ਹਾਂ ਕਰਾ ਰਹੇ ਹੋ ਵਾਹਿਗੁਰੂ ਸੱਚਖੰਡ ਦੇ ਵਿੱਚ, ਇਹਦੇ ਬਦਲੇ ਤੁਹਾਨੂੰ ਨਾਮ ਦੇਣਾ ਵਾਹਿਗੁਰੂ ਨੇ, ਅਤੇ ਉਹ ਅੰਮ੍ਰਿਤ ਨਾਮ ਨੂੰ ਕਿਹਾ, ਉਹ ਇਹ ਸਵਾਸਾਂ ਦਾ ਧਨ ਲੁੱਟੀ ਜਾ ਰਹੇ ਨੇ, ਹੈ ਨਾ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਉਹ ਕੀ ਕਰਦੇ, ਇਹ ਸਾਨੂੰ ਝਗੜਾ ਕਰਾ ਦਿੰਦੇ। ਕਲਯੁਗ ਮੈਂ ਧੜੇ ਪੰਜ ਚੋਰ ਝਗੜਾਏ, ਕਾਮ ਕਰੋ ਲੋਭ ਮੋਹੰਕਾਰ ਵਧਾਏ, ਅਭਿਮਾਨ ਵਧਾਏ। ਇਹ ਲਿਖਿਆ ਗੁਰਬਾਣੀ 'ਚ, ਕਹਿੰਦੇ ਝਗੜਾ ਤੁਸੀਂ ਤੁਹਾਡਾ ਮਨ ਨਹੀਂ ਕਰਦਾ, ਮਨ ਤਾਂ ਸੁੱਤਾ ਪਿਆ, ਉਹ ਪੰਜ ਕਰਾਉਂਦੇ ਨੇ, ਪੰਜ ਤੁਹਾਨੂੰ ਧੜਿਆਂ 'ਚ ਵੰਡ ਦਿੰਦੇ ਨੇ। ਇਸ ਕਲਯੁਗ ਮੈਂ ਧੜੇ ਪੰਜ ਚੋਰ ਝਗੜਾਏ, ਕਾਮ ਕਰੋ ਲੋਭ ਮੋਹੰਕਾਰ। ਹੁਣ ਤੁਸੀਂ ਵੇਖਿਓ, ਦੋ ਬੰਦੇ ਲੜਦੇ ਹੋਣਗੇ ਨਾ, ਤੁਸੀਂ ਉਹਨੂੰ ਛਡਾ ਦਿਓ, ਜਦੋਂ ਤੁਸੀਂ ਛਡਾ ਦਿੰਦੇ ਹੋ ਨਾ, ਤੁਸੀਂ ਵਾਰੀ ਵਾਰੀ ਪੁੱਛਿਓ ਉਹਨਾਂ ਨੂੰ ਵੀ ਤੂੰ ਕਿਹੜੀ ਗੱਲੋਂ ਲੜਿਆ ਉਹਦੇ ਨਾਲ, ਉਹਨੇ ਕਹਿਣਾ ਮੈਨੂੰ ਇਹਨੇ ਆਹ ਗੱਲ ਕਹਿ ਦਿੱਤੀ ਅਤੇ ਮੈਨੂੰ ਕ੍ਰੋਧ ਆ ਗਿਆ। ਉਹਨੇ ਕੀ ਕਹਿਣਾ ਜੀ, ਕਿਉਂਕਿ ਉਹਦੇ ਅੰਦਰ ਹਉਮੈ ਆ, ਅੱਜ ਹੁਕਮ ਕੀਤਾ ਨਾ ਸਤਿਗੁਰਾਂ ਨੇ ਕਿ ਇਹ ਜਿਹੜੀ ਹਉਮੈ ਆ ਨਾ, ਇਹ ਪੰਜ ਚੋਰ ਜਿਹਦੇ ਵਿੱਚ ਪੂਰੇ ਹਾਵੀ ਹੋਣ, ਉਹਦੇ ਵਿੱਚ ਇਹ ਛੇਵਾਂ ਹਉਮੈ ਆ, ਇਹਨੂੰ ਛੇਵਾਂ ਗਿਣਿਆ ਨਹੀਂ ਗਾ, ਵੈਸੇ ਲਿਖਿਆ ਗੁਰਬਾਣੀ 'ਚ ਲਿਖਿਆ ਨਾ, ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਆਪਾਂ ਅਰਦਾਸ ਕਰਦੇ ਹਾਂ ਨਾ, ਸਤਿਗੁਰੂ ਸਾਡੇ 'ਚ ਇਹ ਗੁਣ ਭਰ ਦੇ, ਪੰਚ ਚੋਰ ਔਰ ਅਹੰ ਰੋਗ, ਪੰਚ ਦੋਖ ਔਰ ਅਹੰ ਰੋਗ,

ਵਾਜੇ ਮਤ ਗੁਰਮਤ ਲਿਖਿਆ ਗੁਰਬਾਣੀ ਚ ਕਹਿੰਦੇ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਪਰ ਇਹਨੂੰ ਸੁਭਾਗਾ ਬਣਾਈਏ ਸਹੀ ਨਾ ਗੁਣ ਗਾ ਗਾ ਕੇ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਇਹ ਕਲਾ ਸਿੱਖ ਲਈ ਤੁਸੀਂ ਗੁਰੂ ਤੋਂ ਕਹਿੰਦੇ ਪੰਚ ਦੂਤ ਤੁਧ ਵਸ ਕੀਤੇ ਇੱਥੇ ਧਿਆਨ ਰੱਖਿਓ ਤੁਸੀਂ ਆਪਣੇ ਵਸ ਦੀ ਗੱਲ ਨਹੀਂ ਉਹ ਜਦੋਂ ਪੰਜ ਸ਼ਬਦ ਫਿਰ ਪ੍ਰਗਟ ਹੁੰਦੇ ਨਾ ਅੰਦਰ ਫਿਰ ਇਹ ਭੱਜਦੇ ਆ ਕਿਤੇ ਪੰਚ ਦੂਤ ਤੁਧ ਵਸ ਕੀਤੇ ਗੋਬਿੰਦ ਗੱਜਣ ਲੱਗ ਪੈਂਦਾ ਗੁਰ ਸ਼ਬਦੀ ਗੋਬਿੰਦ ਗੱਜਿਆ ਜਦੋਂ ਉਹ ਗੱਜਦਾ ਫਿਰ ਇਹ ਭੱਜ ਜਾਂਦੇ ਫਿਰ ਵਸ ਆਉਂਦੇ ਆ ਗੁਰਬਾਣੀ ਸਤਿਗੁਰ ਦੱਸਦੇ ਨੇ ਕਿ ਇਹ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੋ ਹੁਣ ਹਰਜਨ ਕੌਣ ਬਣਗੇ ਜਿਹੜੇ ਗੁਣ ਗਾ ਰਹੇ ਨੇ ਕਿਤੇ ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਲੱਗ ਕੇ ਕਰਨਾ ਜੋੜ ਕੇ ਮਨ ਨੂੰ ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਉਹ ਪੰਜਾਂ ਤੋਂ ਫਿਰ ਨਾਦ ਪ੍ਰਗਟ ਹੋ ਜਾਣਾ ਜਿਹਨੂੰ ਅਨਹਤੂਰ ਕਿਹਾ ਗੁਰਬਾਣੀ ਚ ਬਸ ਜਦੋਂ ਉਹ ਗੋਬਿੰਦ ਗੱਜਣ ਲੱਗ ਪੈਂਦਾ ਨਾ ਫਿਰ ਇਹਨਾਂ ਦਾ ਵਸ ਨਹੀਂ ਚੱਲਦਾ ਉਹਨਾਂ ਪਤਾ ਵੀ ਵਾਹਿਗੁਰੂ ਪ੍ਰਗਟ ਹੋ ਗਿਆ ਹੁਣ ਭੱਜ ਚੱਲੋ ਉੱਥੇ ਲਿਖਿਆ ਗੁਰਬਾਣੀ ਚ ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ ਜਦੋਂ ਕਰਤਾ ਅੰਦਰ ਗੱਜਣ ਲੱਗ ਪਿਆ ਨਾ ਵਾਹਿਗੁਰੂ ਫਿਰ ਇਹ ਕਿਲ ਵਿਖ ਭੱਜਦੇ ਨੇ ਪਾਪੜਿਆਂ ਪਛਾੜ ਬਾਣ ਸਚਾਵਾ ਸੰਨ ਕੇ ਗੁਰਮੰਤਰੜਾ ਚਿਤਾਰ ਨਾਨਕ ਦੁੱਖ ਨਾ ਥੀ ਬਈ ਆਓ ਇਹਨਾਂ ਨੂੰ ਆਪਾਂ ਅਰਦਾਸ ਕਰੀਏ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੋਖ ਔਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਕੀਨ ਆਓ ਨੇਤਰ ਬੰਦ ਕਰਕੇ ਮਨ ਨੂੰ ਜੋੜ ਕੇ ਗੁਣ ਗਾਇਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨਸ ਜਾਏ ਹਉਮੈ ਬਿਖ ਫੈਲ ਜਦੋਂ ਹਉਮੈ ਚੱਲ ਗਈ ਸਾਰਾ ਪੰਜੇ ਭੱਜ ਜਾਣੇ ਕਿਤੇ ਹੋਏ ਅਚਿੰਤ ਬੱਸੇ ਸੁਖ ਨਾਲ ਅਤੇ ਕੰਮ ਕੀ ਕਰਨਾ ਤੁਸੀਂ ਸਵਾਸ ਗਰਾਸ ਸਵਾਹ ਅੰਦਰ ਨੂੰ ਜਾਂਦਾ ਵਾਹਿਗੁਰ ਗੁਰੂ ਇਹਨੂੰ ਸਵਾਸ ਗਰਾਸ ਕਹਿੰਦੇ ਕਹਿੰਦੇ ਸਵਾਸ ਗਰਾਸ ਹਰ ਕਿਹਾ ਵਾਹਿਗੁਰੂ ਜੀ ਨੂੰ ਉਹਦਾ ਨਾਮ ਸੰਭਾਲ ਸੰਭਾਲਣਾ ਮਤਲਬ ਸੁਣਨਾ ਬੋਲ ਕੇ ਤੁਸੀਂ ਅੱਖਾਂ ਬੰਦ ਕਰਕੇ ਜੁੜ ਕੇ ਕਿਤੇ ਮਨ ਫਿਰ ਪੰਜਾਂ ਦੇ ਵਸ ਨਾ ਹੋਇਆ ਰਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

guru harjan ਆਪਾਂ ਹੁਣੇ ਸਮਝਿਆ ਸਤਿਗੁਰਾਂ ਦੇ ਪਾਵਨ ਬਚਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰ। ਅੱਜ ਹੁਕਮਨਾਮਾ ਸਾਹਿਬ ਜੋ ਬਖਸ਼ਿਸ਼ ਕੀਤਾ ਆਪਾਂ ਹੁਣੇ ਸਮਝਿਆ ਕਿ ਸਤਿਗੁਰੂ ਸਾਨੂੰ ਗੁਰਮਤਿ ਜੀਵਨ ਜਾਚ ਸਿਖਾਉਂਦੇ ਕਿ ਇਹ ਜੋ ਜੀਵਨ ਮਿਲਿਆ ਇਹਨੂੰ ਗਵਾ ਕੇ ਨਾ ਜਾਈਏ। ਜਨਮ ਰਤਨ ਜਿਨੀ ਖੱਟਿਆ ਭਲੇ ਸੇ ਵਣਜਾਰੇ, ਆਪਾਂ ਨੂੰ ਵਣਜਾਰੇ ਕਿਹਾ ਮਨ ਕਰਕੇ। ਹਰ ਜਨ ਵੀ ਵਣਜ ਕਰਨ ਆਉਂਦੇ ਨੇ ਤੇ ਜਨ ਵੀ, ਹੁਣ ਆਪਾਂ ਇਹ ਸਮਝ ਲਿਆ ਨਾ ਜਨ ਅਤੇ ਹਰ ਜਨ ਦਾ ਕੀ ਫਰਕ ਆ। ਹਰ ਜਨ ਉਹ ਆ ਜਿਹੜੇ ਹਰੀ ਦੇ ਗੁਣ ਗਾਉਂਦਾ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵਖੰਡਾ ਹੈ ਅਵਿਨਾਸੀ ਪੁਰਖ ਪਾਇਆ, ਉਹਨੂੰ ਹਰ ਜਨ ਕਹਿੰਦੇ। ਤੇ ਜਨ ਆਪਾਂ ਸਾਰੇ ਹੀ ਹਾਂ। ਹੁਣ ਸਤਿਗੁਰ ਕਹਿੰਦੇ ਆਉਂਦੇ ਦੋਵੇਂ ਨੇ, ਮਨ ਕਰਕੇ ਸਵੇਰੇ ਵਣਜ ਕਰਨ ਆਉਂਦੇ ਆ ਸਾਰੇ ਜੇਤੇ ਜੀ ਤੇਤੇ ਵਣਜਾਰੇ। ਜੀ ਕਿਹਾ ਮਨਾਂ ਨੂੰ, ਖੁੱਲ੍ਹੇ ਹੱਟ ਹੋਆ ਵਪਾਰ ਜੋ ਪਹੁੰਚੇ ਸੋ ਚੱਲਣ ਹਾਰ। ਇਹ ਸਰੀਰ ਦੇ ਵਿੱਚ ਹੱਟ ਲੱਗੇ ਹੋਏ ਨੇ, ਤਿੰਨ ਮਾਇਆ ਦੇ ਹੱਟ ਨੇ, ਇੱਕ ਨਾਮ ਦਾ ਹੱਟ ਹੈ। ਹੁਣ ਜਿਹੜੇ ਮਨਮੁੱਖ ਨੇ ਉਹ ਇਕੱਲਾ ਇਹ ਮਾਇਆ ਦਾ ਹੀ ਵਪਾਰ ਕਰਦੇ, ਵਣਜ ਕੀ ਕਰਦੇ ਆ ਖੋਟਾ। ਅਤੇ ਜਿਹੜੇ ਹਰ ਜਾਂਦੇ ਆ ਉਹ ਜਿੱਥੇ ਉਹਨਾਂ ਨੂੰ ਕਿਰਤ ਵੀ ਕਰਨੀ ਹੈ, ਮਾਇਆ ਵੀ ਚਾਹੀਦੀ ਹੈ, ਉੱਥੇ ਨਾਲ ਉਹ ਨਾਮ ਦਾ ਵਣਜ ਕਰਦੇ। ਵਣਜ ਕਰੋ ਵਣਜਾਰਿਓ ਵੱਖਰ ਲਿਓ ਸੰਭਾਲ, ਉਹ ਵਸਤ ਵੀ ਨਾਲ ਲੈ ਕੇ ਜਾਂਦੇ ਨੇ ਜਿਹੜੀ ਨਾਲ ਜਾਣੀ ਹੈ। ਕਿਤੇ ਐਸੀ ਵਸਤ ਵਸਾਈਏ ਜੈਸੀ ਨਿਭੇ ਨਾਲ, ਉਹ ਕੀ ਕਰਦੇ ਕਰਮ ਵੀ ਕਰਦੇ ਨੇ ਕਿਰਤ ਵੀ ਕਰਦੇ ਨੇ, ਪਰ ਨਾਲ ਉਹ ਆ ਜਿੱਦਾਂ ਤੁਸੀਂ ਵਣਜ ਕਰਦੇ ਹੋ, ਇਹ ਸੰਗਤ 'ਚ ਬੈਠ ਕੇ ਇਕੱਠਾ ਕਰ ਲੈਂਦੇ ਧੰਨ, ਜਿੱਦਾਂ ਹੁਣ ਤੁਸੀਂ ਕਰ ਰਹੇ। ਇੱਕ ਦੋ ਜੀ ਪੋ ਲੱਖ ਹੋਏ, ਲੱਖ ਹੋਏ, ਲੱਖ ਵੀਸ 20 ਲੱਖ ਹੋ ਜਾਏਗਾ, ਫਿਰ ਬੋਲੀ ਜਾਣਾ ਵਾਹਿਗੁਰੂ। ਲੱਖ ਲੱਖ ਜਿਹੜਾ ਆਖੀਏ ਇਹ ਇੱਕ ਨਾਮ ਜਗਦੀਸ਼ ਵਾਹਿਗੁਰੂ ਜੀ ਨੂੰ ਕਿਹਾ। ਇਹ ਰਸਤਾ ਕਹਿੰਦੇ ਘਰ ਨੂੰ ਜਾਣ ਦਾ, ਵਾਹਿਗੁਰੂ ਨੂੰ ਮਿਲਦਾ। ਏਤ ਰਾਹੇ ਪੱਤ ਪਵੜੀਆਂ ਚੜੀਏ ਹੋਏ ਵਾਹਿਗੁਰੂ ਨਾਲ, ਉਹ ਇੱਕ ਹੋ ਜਾਂਦੇ ਨੇ। ਅਤੇ ਜਿਹੜੇ ਦੂਜੇ ਨੇ ਜਿਹੜੇ ਸ਼ਰਨ 'ਚ ਨਹੀਂ ਆਉਂਦੇ ਗੁਰਬਾਣੀ ਗੁਰੂ ਜੀ, ਉਹ ਆਪਣੀ ਮੱਤ ਨਾਲ ਜਿਉਂਦੇ ਨੇ। ਜਿਹਦੇ ਨਾਲ ਵਿਚਾਰ ਮਿਲ ਗਏ ਉਹਦੀ ਉਸਤਤ ਕਰੀ ਜਾਂਦੇ ਨੇ, ਜਿਹਦੇ ਨਾਲ ਥੋੜ੍ਹਾ ਬਹੁਤਾ ਕੋਈ ਵਿਚਾਰਾਂ ਦਾ ਟਕਰਾਅ ਹੋ ਗਿਆ ਉਹਦੀ ਨਿੰਦਾ ਕਰੀ ਜਾਂਦੇ, ਉਹਨਾਂ ਦਾ ਇਹ ਜੀਵਨ ਹੈ। ਕਹਿੰਦੇ ਇੱਕ ਰਤਨ ਪਦਾਰਥ ਵਣਜਦੇ ਇੱਕ ਕੱਚੇ ਕੇ ਵਪਾਰ, ਉਹ ਕੱਚਾ ਵਪਾਰ ਕਰਕੇ ਤੁਰ ਜਾਂਦੇ ਰੋਜ਼ ਰਾਤ ਨੂੰ। ਅਤੇ ਗੁਰਮੁਖ ਜਿਹੜੇ ਨੇ ਉਹ ਨਾਲ ਨਾਲ ਕਿਰਤ ਵੀ ਕਰਦੇ ਨੇ, ਸਾਵਧਾਨ ਰਹਿੰਦੇ ਨੇ, ਅਤੇ ਆਹ ਨਾਮ ਦਾ ਧਨ ਇਕੱਠਾ ਕਰਕੇ ਲੈ ਕੇ ਜਾਂਦੇ ਨੇ, ਸਵਾਸਾਂ ਦਾ ਧਨ ਸਫਲ ਕਰਦੇ ਨੇ। ਅਤੇ ਸਤਿਗੁਰੂ ਨੇ ਅੱਜ ਉਹਨਾਂ ਨੂੰ ਸਮਝਾਇਆ, ਕਹਿੰਦੇ ਤੁਸੀਂ ਨਾ ਕਿਤੇ ਭੁੱਲ ਜਾਇਓ, ਹਰ ਜਨ ਰਾਮ ਨਾਮ ਗੁਣ ਗਾਵੇ, ਤੁਸੀਂ ਗਾਈ ਜਾਣਾ ਵਾਹਿਗੁਰੂ ਵਾਹਿ। ਤੇ ਜੇ ਕੋਈ ਤੁਹਾਡੀ ਨਿੰਦਾ ਕਰੇ, ਕਹਿੰਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ, ਕਹਿੰਦੇ ਉਹ ਨਾ ਭੁੱਲ ਜਾਇਓ, ਤੁਸੀਂ ਨਹੀਂ ਕਿਸੇ ਦੀ ਨਿੰਦਾ ਕਰਨੀ, ਜੋ ਸਜ਼ਾ ਮਿਲਣੀ। ਨਿੰਦਾ ਭਲੀ ਕਿਸੇ ਕੀ ਨਾ, ਮਨਮੁਖ ਮੁਗਧ ਕਰਨ ਮੂੰਹ ਕਾਲੇ, ਤੈਨੂੰ ਨਿੰਦਕਾਂ ਨਰਕੇ ਘੋਰ। ਆਪਾਂ ਹੁਣੇ ਸਮਝਿਆ ਨਾ ਨਰਕ 84 ਲੱਖ ਨਰਕ ਨੇ ਘੋਰ, ਜਿਹਨਾਂ 'ਚ ਸੂਰ ਦੀ ਭੇਡ ਦੀ ਜੂਨ ਬੜੀ ਭੈੜੀ ਹੈ, ਭੇਡਾਂ ਦੇ ਮੂੰਹ ਕਾਲੇ ਹੁੰਦੇ ਆ ਵੇਖੇ ਹੋਣੇ ਦੇ। ਉਹ ਜਿਹੜੇ ਨਿੰਦਾ ਕਰ ਕਰ ਜਾਂਦੇ ਨੇ ਉਹਨਾਂ ਨੂੰ ਫਿਰ ਉਹ ਗੰਦਗੀ ਖਾਂਦੀਆਂ ਨੇ, ਹੈ ਨਾ। ਇੱਥੇ ਵੀ ਉਹ ਰਸਨਾਂ ਦੇ ਨਾਲ ਅਗਲੇ ਦੀ ਮੈਲ ਧੋਂਦੇ ਰਹੇ। ਜਿਹੜਾ ਤੁਹਾਡੀ ਨਿੰਦਾ ਕਰਦਾ ਵਾ ਤੁਹਾਡਾ ਭਲਾ ਹੋਣਾ ਸ਼ੁਰੂ ਹੋ ਜਾਂਦਾ, ਉਹਦਾ ਹੀ ਮਨ

ਮੈਲਾ ਹੋ ਜਾਂਦਾ। ਇਸ ਲਈ ਸਤਿਗੁਰੂ ਸਾਨੂੰ ਕਹਿੰਦੇ ਵੀ ਤੁਸੀਂ ਇਹ ਸਿੱਖ ਲਿਓ ਗੁਰਮਤਿ ਜੀਵਨ ਜਾਚ, ਵੀ ਨਿੰਦਾ ਨਾ ਕਰਿਓ ਕਿਸੇ ਦੀ, ਆ ਗੁਣ ਗਾਇਆ ਕਰੋ। ਫਿਰ ਸਤਿਗੁਰੂ ਅੱਗੇ ਕਹਿੰਦੇ ਕਿਉਂਕਿ ਮਨਮੁੱਖ ਦੇ ਵਿੱਚ ਵੀ ਵਾਹਿਗੁਰੂ ਆ ਅਤੇ ਗੁਰਮੁਖ ਦੇ ਵਿੱਚ ਵੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ। ਕਹਿੰਦੇ ਇਹ ਧਿਆਨ ਰੱਖਿਓ ਵੀ ਜੇ ਉਹ ਨਿੰਦਾ ਕਰਾਉਂਦਾ ਵਾ ਨਾ, ਕਰਾਉਂਦਾ ਆਪ ਹੀ ਆ ਕਿਉਂਕਿ ਉਹਦੇ ਵਿੱਚ ਬੈਠਾ ਕਰਾ ਰਿਹਾ। ਜਿੱਤ ਜਿੱਤ ਲਾਵੇ ਤਿੱਤ ਤਿੱਤ ਲੱਗਣਾ, ਜਿੱਥੇ ਉਹਨੇ ਲਾਉਣਾ ਉੱਥੇ ਲਾਉਣਾ। ਤੁਹਾਨੂੰ ਨਾਮ 'ਤੇ ਲਾ ਦਿੱਤਾ, ਉਹਨਾਂ ਨੂੰ ਨਹੀਂ ਲਾਇਆ ਕਿਉਂਕਿ ਮਰਜ਼ੀ ਹੈ ਵਾਹਿਗੁਰੂ ਦੀ। ਇਸ ਲਈ ਵੱਡ ਭਾਗੀ ਹਰ ਸੰਗਤ ਪਾਵੇ। ਤੁਸੀਂ ਮੰਨ ਲਓ ਕਿ ਤੁਹਾਡੇ ਬੜੇ ਵੱਡੇ ਭਾਗ ਆ ਜਿਹੜੇ ਸੰਗਤ 'ਚ ਆ ਗਏ। ਵੱਡ ਭਾਗੀ ਹਰ ਸੰਗਤ ਪਾਵੇ, ਭਾਗ ਹੀਣ ਭਰਮ ਚੋਟਾਂ ਖਾਵੇ, ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ। ਸੰਗਤ 'ਚ ਆ ਕੇ ਫਿਰ ਸਾਨੂੰ ਸੋਝ ਆਉਂਦੀ ਵੀ ਸਤਿਗੁਰੂ ਕੀ ਕਹਿ ਰਹੇ ਸਨ। ਕਹਿੰਦੇ ਜੇ ਕੋਈ ਨਿੰਦਾ ਵੀ ਕਰਦਾ ਨਾ ਤੁਹਾਡੀ, ਤਾਂ ਤੁਸੀਂ ਮੰਨ ਲਓ ਵੀ ਵਾਹਿਗੁਰੂ ਕਰਾ ਰਿਹਾ, ਮੇਰਾ ਕਸੂਰ ਹੋਣਾ ਕੋਈ, ਇਹ ਤਾਂ ਹੀ ਕਰਾ ਰਿਹਾ ਮੇਰੀ ਨਿੰਦਾ, ਵੀ ਕੀ ਪਤਾ ਮੇਰੇ 'ਚ ਕੋਈ ਕਸੂਰ ਹੋਵੇ। ਉੱਥੇ ਖੁਸ਼ ਹੋ ਜਾਇਆ ਕਰੋ, ਨਿੰਦਕ ਹਮਰੇ ਕੱਪੜੇ ਧੋਵੇ, ਇਹ ਮੇਰੇ ਕੱਪੜੇ ਧੋ ਰਿਹਾ, ਉਹਨੂੰ ਨਾ ਅੱਗੋਂ ਕੁਛ ਕਿਹਾ ਕਰੋ। ਇਹੋ ਕਿਹਾ ਵੀ ਆਪਣਾ ਗੁਣ ਨਹੀਂ ਗਵਾਉਣਾ, ਵੀ ਤੁਸੀਂ ਕੋਈ ਕੋਈ ਦੱਸੇ ਤੁਹਾਨੂੰ ਆ ਕੇ ਵੀ ਉਹ ਫਲਾਨਾ ਤੁਹਾਡੀ ਨਿੰਦਾ ਕਰਦਾ, ਤੁਸੀਂ ਉਹਦੇ ਗਲ ਪੈ ਜਾਓ ਜਾ ਕੇ। ਕਹਿੰਦੇ ਆਪਣਾ ਗੁਣ ਨਾ ਛੱਡਿਓ। ਲਿਖਿਆ ਸਤਿਗੁਰਾਂ ਨੇ ਹਰ ਜਨ, ਤੁਸੀਂ ਗੁਣ ਕਿਹੜਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਤੁਹਾਡਾ ਮਨ ਹੋਰ ਨਿਰਮਲ ਹੋ ਜਾਣਾ। ਹੁਣੇ ਆਪਾਂ ਪੜ੍ਹਿਆ ਨਾ, ਗੁਣ ਗਾਵਤ ਤੇਰੀ ਉੱਤਰ ਸਮੈਲ, ਬਿਨ ਸਜਾਏ ਹੋਮੇ ਬਿਖਮੈ ਹੋਏ, ਅਚਿੰਤ ਬੱਸੇ ਸੁਖ ਨਾਲ, ਸਵਾਸ ਗ੍ਰਾਸ ਹਰ ਨਾਮ ਸੰਭਾਲ। ਇਸ ਲਈ ਅੱਗੇ ਸਾਨੂੰ ਹੋਰ ਸਤਿਗੁਰਾਂ ਦਿਖਾਇਆ ਵੀ ਇਹ ਜਿਹੜੇ ਝਗੜੇ ਕਰਾਉਂਦੇ ਨੇ, ਇਹ ਵਾਹਿਗੁਰੂ ਜੀ ਨੇ ਪੰਜ ਚੋਰ ਸਾਰਿਆਂ 'ਚ ਪਾਏ ਆ, ਉਹਨੇ ਆਪ ਹੀ ਪਾਏ ਨੇ। ਹਰ ਆਪੇ ਪੰਜ ਤੱਤ ਵਿਸਥਾਰਾ, ਪੰਜ ਤੱਤ ਬਣਾ ਕੇ ਨਾ, ਪੌਣ ਪਾਣੀ ਅਗਨ ਮਿੱਟੀ ਅਤੇ ਆਕਾਸ਼, ਸਾਡੀ ਆਹ ਬਣਾਈ ਹੈ ਦੇਹੀ, ਸਾਰੀ ਸ੍ਰਿਸ਼ਟੀ ਪੰਜਾਂ ਤੱਤਾਂ ਤੋਂ ਸਾਜੀ ਹੈ। ਲਿਖਿਆ ਨਾ ਪੰਚ ਤੱਤ ਕਰ ਦੁੱਧ ਸ੍ਰਿਸ਼ਟ ਸਭ ਸਾਜੀ, ਅਤੇ ਵਿੱਚ ਪੰਜ ਚੋਰ ਵੀ ਉਹਨੇ ਆਪ ਹੀ ਪਾਏ ਆ, ਉਹਨੂੰ ਧਾਤੂ ਕਿਹਾ, ਧਾਤੂ ਧਾਤ। ਇਹਦੇ ਹਰ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੇ। ਵਾਹਿਗੁਰੂ ਜੀ ਨੇ ਖੇਲ ਬਣਾਇਆ ਇੱਕ, ਉਹ ਕਹਿੰਦੇ ਸਾਰੇ ਹੀ ਗੁਣ ਗਾਉਣ ਲੱਗ ਪੈਣ ਅਤੇ ਫਿਰ ਤਾਂ ਖੇਲ ਖਤਮ ਹੋ ਗਿਆ। ਵਾਹਿਗੁਰੂ ਨੇ ਖੇਲ ਕਿੱਦਾਂ ਚਲਾਉਣਾ ਅੱਗੇ, ਹੈ ਨਾ। ਇਸ ਲਈ ਕਹਿੰਦੇ ਆਪੇ ਸੰਗਤ ਸੱਦ ਬਹਾਲੇ, ਆਪੇ ਵਿਦਾ ਕਰਾਏ, ਜਿਹਦੇ ਵੱਡੇ ਭਾਗ ਆ ਉਹਨੂੰ ਉਹਨੇ ਸੰਗਤ 'ਚ ਸੱਦਣਾ ਵਾ, ਬਿਨ ਭਾਗਾਂ ਸਤਸੰਗ ਨਾ ਲੱਭੇ। ਲਿਖਿਆ ਗੁਰਬਾਣੀ 'ਚ ਕਹਿੰਦੇ ਜਿਹਨੇ ਵਾਹਿਗੁਰੂ ਪ੍ਰਸੰਨ ਹੁੰਦਾ ਨਾ, ਜੇ ਠਾਕਰ ਸੋ ਪ੍ਰਸੰਨ ਪਿਓ, ਇੱਕ ਹੁੰਦਾ ਪ੍ਰਸੰਨ ਹੋ ਜਾਣਾ, ਇੱਕ ਹੁੰਦਾ ਸੋ ਪ੍ਰਸੰਨ, ਬਹੁਤ ਜ਼ਿਆਦਾ ਖੁਸ਼। ਕਹਿੰਦੇ ਜੇ ਠਾਕਰ ਸੋ ਪ੍ਰਸੰਨ ਪਿਓ, ਸਤਸੰਗਤ ਹੈ ਪਿਆਰ, ਉਹਨੂੰ ਸੰਗਤ 'ਚ ਲੈ ਆਉਂਦਾ। ਫਿਰ ਇੱਥੇ ਫਿਰ ਸਾਰੇ ਗੁਣ ਗਾਉਂਦੇ ਨੇ। ਉਹਨਾਂ ਕਹਿੰਦੇ ਜੋ ਕੁਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਰਾਵੇ, ਆਪ ਹੀ ਕਰਾਉਂਦਾ ਕਾਰ, ਇਹ ਜਿੱਥੇ ਜਿੱਥੇ ਲਾਇਆ ਤੁਹਾਨੂੰ ਆਹ ਕਾਰ 'ਤੇ ਲਾਤਾ, ਨਿਰਮਲ ਕਰਮ। ਤੁਹਾਨੂੰ ਕੀ ਕਿਹਾ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਕੀ ਕਰੋ, ਹਰ ਕੋ ਨਾਮ ਜਪ, ਨਿਰਮਲ ਕਰਮ 'ਤੇ ਲਾਤਾ ਤੁਹਾਨੂੰ, ਅਤੇ ਦੂਜਿਆਂ ਨੂੰ ਕਿੱਥੇ ਲਾਤਾ, ਨਿੰਦਾ ਕਰਨ 'ਤੇ, ਹੈ ਨਾ। ਇਹਦੇ ਹਰ ਆਪੇ ਹੀ ਮਤ ਦੇਵ ਹੈ ਸੁਆਮੀ, ਵਾਹਿਗੁਰੂ ਜੀ ਆਪ ਮਤ ਸੁਮਤ ਤੇਰੇ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜਤਨੀ, ਅਸੀਂ ਜੰਤਿਆਂ ਉਹਦੇ, ਵਾਹਿਗੁਰੂ ਸਾਡਾ ਸੁਆਮੀ, ਉਹਨੇ ਸਾਨੂੰ ਮਤ ਸੁਮਤ ਆਪ ਹੀ ਦੇਣੀ। ਇਹਦੇ ਹਰ ਆਪੇ ਹੀ ਮਤ ਦੇਵੇ ਸੁਆਮੀ, ਹਰ ਆਪੇ ਬੋਲ ਬੁਲਾਵੇ, ਅਤੇ ਕਈਆਂ ਨੂੰ ਉਹ ਝਗੜਿਆਂ 'ਚ ਪਾ ਛੱਡਦਾ ਜਿਹੜਾ ਇੱਕ ਦੂਜੇ ਨਾਲ ਬੋਲਦੇ ਨੇ ਮੰਦਾ। ਇਹਦੇ ਹਰ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੇ, ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗੜ ਚੁਕਾਵੇ। ਤੁਹਾਡੇ 'ਤੇ ਉਹਨੇ ਬਖਸ਼ਿਸ਼ ਕਰ ਦਿੱਤੀ, ਤੁਹਾਨੂੰ ਮੇਲ ਲੈਣਾ ਆਪਣੇ ਨਾਲ, ਤੁਹਾਡੇ ਸਾਰੇ ਝਗੜੇ ਖਤਮ ਕਰ ਦੇਣੇ, ਕਿਉਂਕਿ ਤੁਹਾਨੂੰ ਗਿਆਨ ਆ ਗਿਆ ਨਾ ਕਿ ਇਹ ਜਿਹੜਾ ਝਗੜਾ ਕਰਨ ਵਾਲੇ ਸਾਡੇ ਅੰਦਰ ਬੈਠੇ ਨੇ ਪੰਜ ਚੋਰ। ਇਹ ਪੰਜ ਚੋਰ ਜਿਹੜੇ ਸਾਡੇ ਅੰਦਰ ਬੈਠੇ ਨੇ, ਇਹ ਝਗੜਾ ਕਰਾਉਂਦੇ ਆ। ਇਸ ਲਈ ਜਿਹੜਾ ਤੁਹਾਡੇ ਨਾਲ ਝਗੜਾ ਕਰਦਾ, ਤੁਸੀਂ ਸਮਝ ਲਇਓ
ਕਿ ਉਹਨੂੰ ਅਜੇ ਸਮੱਤ ਨਹੀਂ ਹੈਗੀ ਮਹਾਰਾਜ ਨੇ ਦਿੱਤੀ, ਉਹਨੂੰ ਇਹ ਗੁਰਮਤਿ ਜੀਵਨ ਜਾਂਚ ਨਹੀਂ ਸਿੱਖੀ, ਇਸ ਲਈ ਤੁਸੀਂ ਉਹਦਾ ਗੁੱਸਾ ਨਹੀਂ ਕਰਨਾ। ਜੇ ਗੁੱਸਾ ਕਰਕੇ ਤੁਸੀਂ ਵੀ ਅੱਗੋਂ ਝਗੜਾ ਕਰਨ ਲੱਗ ਪਏ ਜਾਂ ਉਹਦੀ ਨਿੰਦਾ ਕਰਨ ਲੱਗ ਪਏ ਤਾਂ ਫਿਰ ਤਾਂ ਇੱਕੋ ਜਿਹੇ ਹੋ ਗਏ ਨਾ, ਫਿਰ ਤਾਂ ਆਪਾਂ ਸਾਰੇ ਇੱਕੋ ਜਿਹੇ ਹੋ ਗਏ। ਅਤੇ ਸਤਿਗੁਰੂ ਕਹਿੰਦੇ ਤੁਸੀਂ ਵੱਖਰੇ ਹੋ, ਤੁਹਾਨੂੰ ਮੈਂ ਸੱਦ ਲਿਆ, ਤੁਸੀਂ ਹਰ ਜਨ ਹੋ, ਉਹ ਜਨ ਨੇ। ਹਰ ਜਨ ਕੀ ਕਰਦੇ? ਰਾਮ ਨਾਮ ਗੁਣ ਗਾਵੇ। ਹਰ ਜਨ ਕੀ ਕਰਦੇ ਜੀ? ਵਾਹੇ, ਅੱਖਾਂ ਬੰਦ ਕਰਕੇ ਜੁੜ ਕੇ ਗਾਇਆ ਕਰੋ, ਵਾਹੇ ਗੁਰੂ।

그름, 으앙, 그름, 으앙, 그름, 으앙, 그름. 그름, 으앙, 그름, 으앙, 그름, 으앙, 그름, 으앙, 그름, 으앙, 그름, 으앙, 그름, 으앙, 그름, 으앙, 그름.

그럼 야 그럼 야 그럼 야 그럼 야 그럼 야 그럼 야 그럼

ਸੱਚਾ ਵਣਜ ਕਰੋ। ਗੁਰ ਗੁਰੂ

그름, 으앙, 그름, 으앙, 그름, 으앙.

ਪੰਚ ਕਰੋ ਬਣ ਜਾ ਰਹੇ ਹੋ, ਵੱਖਰ ਲਿਹੋ ਸਮਾਨ ਤੈਸੀ ਵਸਤ ਵਸਾਈਏ ਜੈਸੀ ਨਿਭੇ ਨਾਲ। ਅੱਗੇ ਸ਼ਾਹ ਸੁਜਾਨ ਹੈ ਲੈਸੀ ਵਸ ਸਮਾਲ ਭਾਈ ਰੇ ਰਾਮ ਕਹੋ ਚਿੱਤ ਲਾਏ। ਆ ਜੇ ਵਪਾਰ ਕਰਨ ਦਾ ਤਰੀਕਾ, ਚਿੱਤ ਮਨ ਨੂੰ ਕਹਿੰਦੇ ਨੇ। ਇਹ ਨੇਤਰਾਂ ਚ ਜਦੋਂ ਹੁੰਦਾ ਉਦੋਂ ਮਨ ਆ, ਜੋਤ ਆ ਨਾ। ਜਦੋਂ ਤੁਸੀਂ ਨੇਤਰ ਬੰਦ ਕਰ ਲੈਂਦੇ ਇਹ ਕੰਨਾਂ ਚ ਆ ਜਾਂਦਾ, ਉਦੋਂ ਉਹਨੂੰ ਸੁਰਤੀ ਕਿਹਾ, ਚਿੱਤ ਕਿਹਾ, ਧਿਆਨ ਕਿਹਾ। ਅੱਖਾਂ ਬੰਦ ਕਰ ਲਈਆਂ ਜਦੋਂ ਬੋਲਿਆ ਤੁਸੀਂ ਵਾਹਿਗੁਰੂ, ਕੰਨਾਂ ਚ ਫਿਰ ਬੈਠਾ ਸੁਣੇਗਾ, ਇਹਦਾ ਵਣਜ ਸ਼ੁਰੂ ਹੋ ਗਿਆ। ਇਹ ਸਵਾਸਾਂ ਦਾ ਧਨ ਫਿਰ ਜਮ੍ਹਾਂ ਹੁੰਦਾ। ਜਦੋਂ ਤੁਸੀਂ ਸਵਾਸ ਗ੍ਰਾਸ ਗੁਰੂ ਰਾਮਦਾਸ ਜੀ ਦੱਸਦੇ ਹਨ, ਗੁਰ ਸਤਿਗੁਰੂ ਕਾ ਜੋ ਸੇਖਾ ਖਾਏ, ਇਹਦੇ ਉੱਠਦੇ ਹੀ ਵਣਜ ਕਰਨਾ ਸ਼ੁਰੂ ਕਰ ਦਿੰਦੇ। ਇੱਕ ਰਤਨ ਪਦਾਰਥ ਵਣਜਦੇ ਇੱਕ ਕੱਚੇ ਕੇ ਵਪਾਰ, ਜੇ ਉੱਠਦਿਆਂ ਦਰਿਆਵੀ ਗੱਲਾਂ ਸ਼ੁਰੂ ਕਰਤੀਆਂ ਤੇ ਫਿਰ ਤੇ ਕੱਚੇ ਦਾ ਵਪਾਰ ਸ਼ੁਰੂ ਹੋ ਗਿਆ। ਗੁਰ ਸਤਿਗੁਰੂ ਕਾ ਜੋ ਸੇਖਾ ਖਾਏ ਸੋ ਭਲਕੇ ਉਠਾਰ ਨਾਮ ਧਿਆ, ਉੱਠਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹ। ਇਹ ਸਵਾਸਾਂ ਦਾ ਧਨ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਸੱਚਖੰਡ ਦੇ ਵਿੱਚ। ਇੱਥੋਂ ਲੈ ਰਹੇ ਹਾਂ ਆਪਾਂ, ਇੱਥੋਂ ਵਾਹਿਗੁਰੂ ਜੀ ਇਹ ਧਨ ਦੇ ਰਹੇ ਨੇ ਸਾਨੂੰ ਅਤੇ ਇੱਥੇ ਜਮ੍ਹਾਂ ਕਰਾਈ ਜਾਂਦੇ। ਪਰ ਮੋਹਰ ਲਾ ਕੇ ਸੱਚ ਦੀ, ਸੱਚ ਦੀ ਮੋਹਰ ਲਾ ਕੇ ਜਿਹੜਾ ਜਮ੍ਹਾਂ ਕਰਾਉਂਦੇ ਹੋ ਨਾ, ਉਹਦੇ ਬਦਲੇ ਫਿਰ ਸਤਿਗੁਰੂ ਨਾਮ ਧਨ ਦਿੰਦੇ ਸਨ। ਹੋਰ ਕੋਈ ਕਰੰਸੀ ਨਹੀਂ ਚੱਲਦੀ ਉੱਥੇ। ਇਹ ਸਵਾਸਾਂ ਦਾ ਧਨ ਉਹਨੇ ਲੈਣਾ ਵੀ ਕਿੰਨਿਆਂ ਤੇ ਕਿੰਨੇ ਖਰੇ ਨੇ ਅਤੇ ਕਿੰਨੇ ਖੋਟੇ ਨੇ। ਖੋਟੇ ਹੁੰਦੇ ਜਿੱਥੇ ਦੁਨਿਆਵੀ ਗੱਲਾਂ, ਦੁਨਿਆਵੀ ਗੱਲਾਂ ਉਨੀਆਂ ਕਰਨੀਆਂ ਜਿੰਨੀ ਲੋੜ ਆ, ਉਹ ਤਾਂ ਕਰਨੀਆਂ ਪੈਣੀਆਂ ਤੁਹਾਨੂੰ। ਪਰ ਜਿਹੜੀ ਐਵੇਂ ਲੋੜ ਤੋਂ ਬਿਨਾਂ ਹੀ ਅਸੀਂ ਕਰੀ ਜਾਂਦੇ ਹਾਂ, ਉਹਨਾਂ ਨੂੰ ਕਹਿੰਦੇ ਨੇ ਇਹ ਕੱਚਾ ਵਪਾਰ ਕਰਦੇ, ਖੋਟੇ ਸਵਾਸ ਕਰੀ ਜਾਂਦੇ, ਖੋਟੇ ਉਹ ਸਵਾਸ ਖੋਟੇ ਹੋ ਜਾਂਦੇ। ਤਾਂ ਹੀ ਸਤਿਗੁਰ ਕਹਿੰਦੇ ਖਰੇ ਖਜ਼ਾਨੇ ਪਾਈਏ ਖੋਟੇ ਸੁੱਟੀਏ ਵਾਰ ਵਾਰ। ਖੋਟਿਆਂ ਦੇ ਨਾਲ ਕੁਛ ਨਹੀਂ ਮਿਲਦਾ, ਅਤੇ ਖਰੇ ਕਿਹੜੇ ਜਿਨ੍ਹਾਂ 'ਤੇ ਮੋਹਰ ਲਾ ਦਿੱਤੀ ਤੁਸੀਂ। ਵਾਹ।

ਇਹ ਸੰਗਤ ਦੇ ਵਿੱਚ ਆ ਕੇ ਬਹੁਤ ਇਕੱਠੇ ਹੋ ਜਾਂਦੇ, ਤਾਂ ਹੀ ਸਤਿਗੁਰੂ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿੰਨੇ ਤੁਸੀਂ ਬੈਠੇ ਹੋ ਜੇ 25 ਜਾਣੇ ਆ ਅਤੇ ਤੁਸੀਂ 2 ਘੰਟੇ ਲਾਏ ਅਤੇ ਜਿਹੜੇ 2 ਘੰਟਿਆਂ ਦੇ ਵਿੱਚ ਮੇਰਾ ਖਿਆਲ 1 ਘੰਟੇ 'ਚ 1000 ਕੁ ਸਵਾਸ ਲੈਂਦੇ ਅਸੀਂ, 24 ਘੰਟਿਆਂ 'ਚ 24,000 ਹੁੰਦੇ ਜੀ, ਅਤੇ 1 ਘੰਟੇ ਦੇ ਕਿੰਨੇ ਬਣੇ 1000, ਆ 2000 ਸਵਾਸ ਤੁਹਾਡਾ ਇਕੱਲਿਆਂ ਦਾ ਹੋ ਗਿਆ, ਅਤੇ 2 ਨੂੰ 25 ਨਾਲ ਮਲਟੀਪਲਾਈ ਕਰ ਲਓ 50,000 ਸਵਾਸ ਤੁਸੀਂ 2 ਦਿਨ ਸਫਲ ਕਰ ਲਏ ਆਪਣੇ, 2 ਦਿਨ ਅਤੇ 2 ਰਾਤਾਂ ਸੰਗਤ। ਇੱਕ ਥੋਂ ਜੀਪੋਂ ਲੱਖ ਹੋਏ, ਲੱਖ ਹੋਏ ਲੱਖ 20। ਵੇਖੋ ਸੰਗਤ 'ਚ ਆਉਣ ਦਾ ਕਿੰਨਾ ਫਾਇਦਾ ਸਤਿਗੁਰੂ ਦੱਸਦੇ ਨੇ ਕਿ ਇੰਨੇ ਤੁਸੀਂ ਕਿੰਨੇ ਚਿਰ ਦੇ ਵਿੱਚ ਸਵਾਸ ਜਮ੍ਹਾਂ ਕਰਾਉਣੇ ਸੀ ਜਿਹੜੇ 2 ਘੰਟਿਆਂ 'ਚ ਹੋ ਗਏ, ਕਿਉਂਕਿ ਸੰਗਤ ਦਾ ਫਲ ਮਿਲਦਾ। ਤਾਂ ਹੀ ਸਤਿਗੁਰੂ ਕਹਿੰਦੇ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ। ਜਿਹਦੇ 'ਤੇ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਉਹੀ ਸੰਗਤ 'ਚ ਆ ਕੇ ਵਪਾਰ ਕਰਦੇ ਆ। ਸੋ ਸ਼ਾਹ ਸੱਚਾ ਵਣਜਾਰਾ, ਉਹ ਮਨ ਜਿਹੜਾ ਹੈ ਉਹਦੇ ਵਾਂਗੂ ਸ਼ਾਹ ਵਣਜਾ, ਸ਼ਾਹ ਜਿਹੜਾ ਸਾਡਾ ਸ਼ਾਹ ਹਨ ਸ਼ਾਹ, ਉਹਦੇ ਨਾਮ ਦਾ ਵਣਜ ਕਰਦਾ ਉਹ। ਇਸ ਲਈ ਸਾਨੂੰ ਸਤਿਗੁਰਾਂ ਗੁਰਬਾਣੀ ਦੱਸਿਆ ਕਿ ਤੁਸੀਂ ਚਿੱਤ ਲਾ ਕੇ ਕਰਨਾ, ਕਿ ਤੁਸੀਂ ਭੁੱਲ ਨਾ ਜਾਇਓ ਕਿ ਕਿਤੇ ਕੱਚਾ ਧਾਨੀ ਜਿਹਨੂੰ ਕਾਚਾ ਧਨ ਸੰਚੇ ਮੂਰਖ ਗਾਵਾਰ, ਕੱਚਾ ਧਨ ਜਿਹੜਾ ਵਾ ਉਹ ਜਿਹਨੂੰ ਨਹੀਂ ਸੋਝੀ ਉਹ ਕਹਿੰਦੇ ਇਕੱਠਾ ਕਰਦੇ ਆ, ਉਸ ਧਨ ਦੇ ਨਾਲ ਕੋਈ ਸਾਡਾ ਨਾ ਇੱਥੇ ਜੀਵਨ ਸੁਖੀ ਹੁੰਦਾ ਨਾ ਅੱਗੇ। ਪਰ ਕਹਿੰਦੇ ਸਾਚਾ ਧਨ ਗੁਰਮਤੀ ਪਾਏ, ਜਦੋਂ ਆਪਾਂ ਗੁਰਬਾਣੀ ਗੁਰੂ ਜੀ ਤੋਂ ਮਤ ਲੈ ਕੇ ਚੱਲਦੇ ਹਾਂ ਤਾਂ ਸਾਨੂੰ ਪਤਾ ਲੱਗ ਜਾਂਦਾ ਵੀ ਸੱਚਾ ਧਨ ਕਿੱਦਾਂ ਇਕੱਠਾ ਕਰਨਾ ਹੈ ਨਾ। ਇਸ ਲਈ ਹਰ ਇੱਕ ਸਵਾਸ ਦੀ ਵੈਲਿਊ ਪੈਂਦੀ ਅੱਗੇ, ਪਰ ਤੁਸੀਂ ਉਹ ਵੇਖਣਾ ਵਾ ਵੀ ਸਾਡਾ ਜਿਹੜਾ ਸਵਾਸ ਆ ਉਹ ਅਸੀਂ ਕਿਉਂਕਿ ਸ਼ੁਰੂ ਹੀ ਇੱਥੋਂ ਕਰਨਾ ਵਾ। ਸਤਿਗੁਰੂ ਕੀ ਕਹਿੰਦੇ, ਜਪ ਮਨ ਰਾਮ ਨਾਮ ਨਿਸਤਾਰਾ, ਉੱਠਦੇ ਸਾਰ ਹੀ ਗੁਰੂ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉੱਠਰ, ਕਹਿੰਦੇ ਇਹਦੇ ਨਾਲ ਤੁਹਾਡਾ ਨਿਸਤਾਰਾ ਹੋ ਜਾਏਗਾ। ਨਿਸਤਾਰਾ ਹੁੰਦਾ ਇਹ 84 ਲੱਖ ਜੂਨਾਂ ਚੋਂ ਭਵਜਲ ਚੋਂ ਬਾਹਰ ਤਰ ਜਾਣਾ, ਭਵਜਲ ਬਿਖਮ ਅਸਗਾ ਗੁਰ ਸ਼ਬਦੀ ਪਾਰ ਪਾਏ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ। ਕਹਿੰਦੇ ਨਿਸਤਾਰਾ ਤੇਰਾ ਹੋ ਜਾਏਗਾ ਪਰ ਤੈਨੂੰ ਰਾਮ ਦਾ ਨਾਮ ਜਪਣਾ ਪਏ। ਰਾਮ ਕਹਿੰਦੇ ਵਾਹਿਗੁਰੂ ਜੀ ਨੂੰ, ਕਹਿੰਦੇ ਜਪਣ ਨਾਲ ਕੀ ਹੁੰਦਾ, ਕੋਟ ਕੁਟੰਤਰ ਕੇ ਪਾਪ ਸਭ ਧੋਵੇ ਖੋਵੇ, ਹਰ ਭਵਜਲ ਪਾਰ ਉਤਾਰਾ, ਕਰੋੜਾਂ ਹੀ ਕਈ ਜਨਮਾਂ ਦੇ ਪਾਪ ਜਿਹੜੇ ਨੇ ਉਹ ਸੰਗਤ ਜਾ ਕੇ ਲੱਥ ਜਾਂਦੇ ਆ, ਕਰੋੜਾਂ ਜਨਮਾਂ ਦੇ ਪਾਪ। ਇੰਨੀ ਸ਼ਕਤੀ ਹੈ ਇਹ ਗੁਰਮੰਤਰ ਦੇ ਵਿੱਚ ਕਿ ਉਹ ਕਰੋੜਾਂ ਹੀ ਜਨਮਾਂ ਦੇ ਪਾਪ ਸਾਡੇ ਜਿਹੜੇ ਆ ਉਹ ਲੱਥ ਜਾਂਦੇ ਸੰਗਤ 'ਚ ਆ ਕੇ। ਕੋਟ ਕੁਟੰਤਰ ਕਹਿ ਪਾਪ ਸਭ ਹੋਵੇ, ਜਿਹੜਾ ਆਪਾਂ ਲਾਵਾਂ 'ਚ ਵੀ ਸਰਵਣ ਕਰਦੇ ਹਾਂ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦੜੋ, ਆ ਜਿਹੜਾ ਬਾਰੇ ਵਾਹਿਗੁਰੂ ਕਹਿੰਦੇ ਇਹ ਦ੍ਰਿੜ ਕਰਨਾ ਸ਼ੁਰੂ ਕਰੋ, ਪਾਪ ਤਜਾਇਆ ਬਲਰਾਮ, ਇਹਨਾਂ ਪਾਪ ਸਾਰੇ ਖਤਮ ਹੋ ਜਾਣਗੇ। ਫਿਰ ਦੱਸਿਆ ਧਰਮ ਦ੍ਰਿੜ ਕਰਨਾ ਕੀ ਹੁੰਦਾ, ਇਹ ਧਰਮ ਦ੍ਰਿੜੋ ਹਰ ਨਾਮ ਤੇ ਆਵੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਸਤਿਗੁਰ ਗੁਰਪੁਰ ਅਰਾਧੋ, ਅੱਖਾਂ ਨਹੀਂ ਖੋਲਣੀਆਂ, ਅੱਖਾਂ ਬੰਦ ਕਰਕੇ, ਅੱਖਾਂ ਨੂੰ ਬੰਦ ਕਰੋਗੇ ਮਨ ਕੰਨਾਂ 'ਚ ਆ ਜਾਏਗਾ, ਫਿਰ ਜਦੋਂ ਵਾਹਿਗੁਰੂ ਸੁਣੇਗਾ ਨਿਰਮਲ ਹੋ ਜਾਏਗਾ।
1: ਵਾਹਿਗੁਰੂ
0: ਉਦੋਂ ਮਨ ਨੂੰ ਚਿੱਤ ਕਹਿੰਦੇ ਨੇ, ਅਤੇ ਦਸ਼ਮੇਸ਼ ਵੀ ਤਾਂ ਕਹਿੰਦੇ ਇੱਕ ਚਿੱਤ ਹੋ ਕੇ ਜਪੋ, ਏਕ ਚਿੱਤ ਜੇ ਕਿਸ਼ਨ ਧਿਆਇਓ ਕਾਲ ਫਾਸ ਕੇ ਵਿੱਚ।
1: ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

그럼 으앙 그럼 으앙 그럼 그래.

ਵਾਹਿਗੁਰੂ ਵਾਹਿਗੁਰੂ ਜਪ ਮਨ ਰਾਮ ਨਾਮ ਨਿਸਤਾਰਾ ਇਹ ਗੁਰੂ ਪਿਆਰਿਓ ਲਾਸਟ ਆਪਣਾ ਸਟੇਜ ਹੈ ਮਾਨਸ ਜਨਮ 84 ਲੱਖ ਜੂਨਾਂ ਭੋਗਦੇ ਭੋਗਦੇ ਪਹੁੰਚੇ ਹਾਂ ਅਤੇ ਕਿੰਨੇ ਯੁੱਗ ਲੱਗ ਜਾਂਦੇ ਆ ਸਤਿਗੁਰ ਦੇ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਭਰੀ ਆ ਕਹਿੰਦੇ ਲਾਸਟ ਸਮਾਂ ਤੇਰਾ ਹੁਣ ਤੂੰ ਮਿਲ ਲਿਆ ਨਾ ਅਤੇ ਬਸ ਤੇਰਾ ਫਿਰ ਨਿਸਤਾਰਾ ਹੋ ਜਾਏਗਾ ਨਿਸਤਾਰਾ ਹੁੰਦਾ 84 ਲੱਖ ਜੂਨਾਂ 'ਚੋਂ ਨਿਕਲ ਜਾਣਾ ਅਤੇ ਹਰ ਜਨ ਬਣ ਕੇ ਸਮਾ ਜਾਣਾ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਪਵਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ ਬਹੁ ਸੋ ਬਖੰਡ ਬ੍ਰਹਮ ਸੱਚਖੰਡ ਦਾ ਇਹ ਵਾਸੀ ਇੱਥੇ ਫਿਰ ਸੋਭਾ ਨਾਲ ਆਪਣੇ ਘਰ ਰਹੇਗਾ ਸਦਾ ਲਈ ਇਸ ਲਈ ਸਤਿਗੁਰੂ ਸਾਨੂੰ ਸਮਝਾਉਂਦੇ ਕਿ ਇਹ ਨਿਸਤਾਰਾ ਤੇਰਾ ਤਾਂ ਹੀ ਹੋ ਸਕਦਾ ਜੇ ਤੂੰ ਨਾਮ ਜਪੇਗਾ ਬੜੀ ਪਿਆਰੀ ਗੁਰਮਤਿ ਜੀਵਨ ਜਾਂਚ ਸਿਖਾਈ ਗੁਰਬਾਣੀ ਕਿ ਜਦੋਂ ਸਾਡਾ ਮਨ ਇਸ ਮਾਇਆ ਦੇ ਦੇਸ਼ ਨਾਲ ਵਾਹਿਗੁਰੂ ਇਹਦਾ ਮਿਲਾਪ ਕਰਾਉਂਦੇ ਨੇ ਸਰੀਰ ਦੇ ਨਾਲ ਉਸ ਤੋਂ ਪਹਿਲਾਂ ਸੱਚਖੰਡ ਦੇ ਵਿੱਚ ਇਹਨੂੰ ਸਮਝਾਇਆ ਜਾਂਦਾ ਸਾਰਾ ਖੇਲ ਵੀ ਤੂੰ ਰੋਜ਼ ਦਾ ਰੋਜ਼ ਇਹ ਸਰੀਰ ਦੇ ਵਿੱਚ ਜਾਣਾ ਜਿਹਨੂੰ ਮਾਇਆ ਦਾ ਦੇਸ਼ ਕਿਹਾ ਲੋਕ ਕਿਹਾ ਅਤੇ ਰਾਤ ਨੂੰ ਵਾਪਸ ਆ ਜਾਣਾ ਪਰਲੋਕ ਦੇ ਵਿੱਚ ਇਹ ਇੱਥੋਂ ਦਾ ਰਹਿਣ ਵਾਲਾ ਪਰਲੋਕ ਦਾ ਉਹ ਸਾਨੂੰ ਫਿਰ ਸਮਝਾਉਂਦੇ ਸਤਿਗੁਰੂ ਕਹਿੰਦੇ ਤੂੰ ਜਾਣਾ ਕਾਹਦੇ ਲਈ ਆ ਤੇਰਾ ਜਨਮ ਕੀਤਾ ਅਸੀਂ ਪੰਜਾਂ ਪ੍ਰਕਾਸ਼ਮੇ ਤੱਤਾਂ ਤੋਂ ਇਹ ਮਨ ਕਰਮਾ ਇਹ ਮਨ ਧਰਮ ਕਰਮ ਹੁੰਦਾ ਜਿਹੜਾ ਤੁਸੀਂ ਕਿਰਤ ਕਰਦੇ ਤਨ ਲਈ ਅਤੇ ਧਰਮ ਆ ਜਿਹੜਾ ਤੁਸੀਂ ਹੁਣ ਕਮਾ ਰਹੇ ਹੋ ਇਹ ਦੋ ਕੰਮ ਕਰਨ ਲਈ ਇਹਨੂੰ ਭੇਜਦੇ ਆ ਕੀ ਕਰਨ ਭੇਜਦੇ ਆ ਜੀ ਇਹ ਮਨ ਕਰਮ ਇਹ ਮਨ ਧਰਮ ਵੀ ਜਿੱਥੇ ਤੂੰ ਕਿਰਤ ਕਰਨੀ ਹੈ ਨਾ ਆਪਾਂ ਤਾਂ ਹੀ ਆ ਸਿੱਖ ਰਹੇ ਹਾਂ ਕਿਉਂਕਿ ਕਿਰਤ 'ਤੇ ਜਾ ਕੇ ਨਾ ਵਾਹਿਗੁਰੂ ਭੁੱਲ ਜਾਂਦਾ ਵਾ ਜਦੋਂ ਅਸੀਂ ਕੰਮ ਕਰਦੇ ਹਾਂ ਉਹ ਵਾਹਿਗੁਰੂ ਭੁੱਲ ਜਾਂਦਾ ਉਹ ਕਹਿੰਦਾ ਇੰਨਾ ਤੁਹਾਨੂੰ ਦ੍ਰਿੜ ਹੋ ਜਾਵੇ ਵਿਸਰ ਨਾ ਹੀ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਕਹਿੰਦੇ ਇਸ ਤਰ੍ਹਾਂ ਦੀ ਅਵਸਥਾ ਬਣ ਜਾਵੇ ਤੁਹਾਡੀ ਚਾਓ ਦੇ ਨਾਲ ਨਾਨਕ ਚਾਓ ਇਹ ਉਹ ਫਿਰ ਸਤਿਗੁਰੂ ਤਾਂ ਸਾਨੂੰ ਸਮਝਾਉਂਦੇ ਗੁਰਬਾਣੀ 'ਚ ਕਹਿੰਦੇ ਤੁਸੀਂ ਆਉਂਦੇ ਹੋ ਅਸੀਂ ਕੀ ਹਾਂ ਜੀ ਸਾਰੇ ਮਨ ਆ ਇਹ ਤਨ ਤਾਂ ਸਾਨੂੰ ਇੱਥੋਂ ਮਿਲਦਾ ਇਹ ਤਨ ਰਾਤ ਨੂੰ ਛੱਡ ਕੇ ਫਿਰ ਚੱਲ ਜਾਂਦਾ ਵਾ ਅਤੇ ਸਵੇਰੇ ਫਿਰ ਆ ਕੇ ਇਹਦੇ ਵਿੱਚ ਵੜ ਜਾਂਦਾ ਇਹ ਖੇਲ ਆ ਦਿਵਸ ਰਾਤ ਦੋਏ ਦਾਈ ਦਾਇਆ ਦਾਈ ਕਿਹਾ ਇਸ ਮਾਇਆ ਨੂੰ ਜਿੱਥੇ ਆਉਂਦਾ ਸਵੇਰੇ ਆਉਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਅਤੇ ਦਇਆ ਕਿਹਾ ਵਾ ਸੱਚ ਵਾਹਿਗੁਰੂ ਨੂੰ ਦਿਵਸ ਰਾਤ ਦੋਏ

ਦਾਈ ਦਿਨੇ ਦਾਈ ਕੋਲ ਰਾਤ ਨੂੰ ਦਈਓ ਕੋਲ ਆਹ ਖੇਲ ਕਿਤੇ ਇਹਨੇ ਸਵੇਰੇ ਆਉਣਾ ਰਾਤ ਨੂੰ ਇੱਥੇ ਚਲ ਜਾਣਾ ਹੁਣ ਤੁਸੀਂ ਵੇਖੋ ਉੱਥੇ ਜਾ ਕੇ ਸੱਚੀ ਸਭਾ 'ਚ ਜਾਂਦੇ ਹੋ ਕਿ ਸੁਪਨਿਆਂ 'ਚ ਜਾਂਦੇ ਹੋ ਇਹ ਵੇਖੋ ਪਹਿਲਾਂ ਦਿਨੇ ਸਾਡੇ ਇੱਥੇ ਜਿਹੜਾ ਸਾਡਾ ਮਨ ਆ ਉਹ ਭਵਜਲ 'ਚ ਆ ਵਿਚਾਰਾਂ ਦਾ ਭਵਜਲ ਰਾਤ ਨੂੰ ਸੁਪਨਿਆਂ ਦਾ ਭਵਜਲ ਹੈ ਅਤੇ ਸਤਿਗੁਰੂ ਸਾਨੂੰ ਕੱਢਣਾ ਚਾਹੁੰਦੇ ਨੇ ਜਦੋਂ ਤੁਸੀਂ ਚੈੱਕ ਕਰੋਗੇ ਆਪਣੇ ਮਨ ਨੂੰ ਵੀ ਸਾਡੀ ਅਵਸਥਾ ਕੀ ਹੈ ਵੀ ਸਾਰਾ ਦਿਨ ਸੋਚਾਂ ਚੱਲਦੀਆਂ ਰਾਤ ਨੂੰ ਸੁਪਨੇ ਚੱਲਦੇ ਅਤੇ ਜਿਹੜੇ ਇੱਥੋਂ ਉੱਪਰ ਚੱਲ ਗਏ ਉਹਨਾਂ ਨੂੰ ਗੁਰਮੁਖ ਕਹਿੰਦੇ ਨੇ ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਿਆ ਸਮਾਈ ਕਿਉਂਕਿ ਉਹ ਨਾਮ 'ਚ ਸਮਾ ਕੇ ਜਾਂਦੇ ਰਾਤ ਨੂੰ ਸੌਂ ਲੰਮੇ ਪੈ ਕੇ ਦੇਰ ਨਹੀਂ ਛੱਡਦੇ ਉਹ ਸਿਮਰਨ ਕਰਦਿਆਂ ਕਰਦਿਆਂ ਸੌਂਦੇ ਹਾਂਜੀ ਇਸ ਕਰਕੇ ਸਾਨੂੰ ਸਤਿਗੁਰ ਗੁਰਬਾਣੀ ਦੱਸਦੇ ਨੇ ਕਿ ਤੁਸੀਂ ਚੈੱਕ ਕਰੋ ਆਪਣੇ ਆਪ ਨੂੰ ਜੇ ਨਹੀਂ ਤਾਂ ਪੁੱਛ ਲਓ ਪੁੱਛੋ ਸੰਤ ਮੇਰੋ ਠਾਕੁਰ ਕੈਸਾ ਸਤਿਗੁਰੂ ਨੂੰ ਪੁੱਛ ਲਓ ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨੇ ਬਸ ਵੀ ਸਤਿਗੁਰੂ ਇਹ ਦੱਸੋ ਸਾਨੂੰ ਉਹਦਾ ਫਿਰ ਸਾਰਾ ਹੀ ਜੋ ਮਤਲਬ ਹੈ ਸੁਪਨਿਆਂ 'ਚ ਜਾਣ ਦਾ ਉਹ ਹੈ ਮਨ ਦੀ ਮੈਲ ਜਿਹੜੀ ਸਾਰਾ ਦਿਨ ਵਿਚਾਰ ਚੱਲਦੇ ਸਾਡੇ ਇਸ ਲਈ ਕਹਿੰਦੇ ਤੁਸੀਂ ਸਵੇਰੇ ਉੱਠਦਿਆਂ ਵੀ ਇਹਦਾ ਇਸ਼ਨਾਨ ਕਰਾਓ ਅਤੇ ਰਾਤ ਨੂੰ ਸੌਣ ਲੱਗਿਆਂ ਵੀ ਉਠਤ ਬੈਠਤ ਸੋਵਤ ਨਾਮ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਉਹਦੇ ਕਹਿੰਦੇ ਵਧੀਆ ਕੰਮ ਬਣ ਜਾਊਗਾ ਅਤੇ ਕੀ ਕਰੋ ਫਿਰ ਬੋਲੋ ਜਸ ਜੇਬਾਂ ਦਿਨ ਰਾਤ ਹੁਣ ਜੇਬਾਂ ਨਾਲ ਅਸੀਂ ਬੋਲਦੇ ਨੀਗੇ ਹੈ ਨਾ ਅਤੇ ਜੇਬਾਂ ਦਾਤ ਮਿਲੀ ਹੋਈ ਆ ਵਾਹਿਗੁਰੂ ਨੇ ਦਿੱਤੀ ਹੋਈ ਆ ਕਹਿੰਦੇ ਬੋਲੋ ਜਸ ਜੇਬਾਂ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਹੁਣ ਜਿਹਨਾਂ ਕੋਲ ਨਹੀਂ ਰਸਨਾ ਹੈਗੀ ਉਹ ਵਿਚਾਰੇ ਤਰਸਦੇ ਕਿ ਅਸੀਂ ਬੋਲੀਏ ਉਹਨਾਂ ਕੋਲ ਬੋਲਿਆ ਨਹੀਂ ਜਾਂਦਾ ਅਤੇ ਸਾਨੂੰ ਦਿੱਤੀ ਹੈ ਅਤੇ ਅਸੀਂ ਬੋਲਦੇ ਨਹੀਂ ਉਹ ਕਬੀਰ ਸਾਹਿਬ ਨੇ ਦੱਸਿਆ ਨਾ ਇੱਕ ਸ਼ਬਦ ਕਬੀਰ ਸਾਹਿਬ ਦਾ ਇੱਕ ਬੇਲੀ ਸੀਗਾ ਉਹ ਸ਼ਾਹ ਸੀਗਾ ਉਹਦੀ ਕੋਈ ਫੈਕਟਰੀ ਸੀਗੀ ਥੋੜ੍ਹੀ ਜਿਹੀ ਵੱਡੀ ਜਿਹਦੇ ਵਿੱਚ ਉਹ ਨਾ ਖੱਡੀਆਂ ਬਹੁਤ ਲਾਈਆਂ ਸੀ ਉਹਨੇ ਪਿੰਡ ਦੇ ਵਿੱਚ ਅਤੇ ਕਬੀਰ ਸਾਹਿਬ ਵੀ ਖੱਡੀ ਦਾ ਕੰਮ ਕਰਦੇ ਪਰ ਕਬੀਰ ਸਾਹਿਬ ਜਿਹੜਾ ਬਹੁਤਾ ਲਾਲਚ ਨਹੀਂ ਸੀ ਕਰਦੇ ਉਹ ਓਨਾ ਕੁ ਕੰਮ ਕਰਦੇ ਸੀ ਜਿੰਨਾ ਲੋੜ ਆ ਦਿਨੇ ਦਿਨੇ ਕੀਤਾ ਕੰਮ ਜਦੋਂ ਰਾਤ ਸ਼ਾਮਾਂ ਪਈਆਂ ਤਾਂ ਚਲੋ ਜੀ ਸੰਗਤ ਸਵੇਰੇ ਵੀ ਸੰਗਤ ਕਰਦੇ ਸ਼ਾਮ ਨੂੰ ਵੀ ਸੰਗਤ ਕਰਦੇ ਅਤੇ ਉਹ ਰੋਜ਼ ਜਾਂਦੇ ਸੀ ਸੰਗਤ ਕਰਨ ਕਬੀਰ ਸਾਹਿਬ ਅਤੇ ਉਹ ਸ਼ਾਹ ਜਿਹੜਾ ਬੜਾ ਦੋਸਤ ਸੀਗਾ ਉਹਨਾਂ ਦਾ ਉਹਦੀ ਰਸਤੇ 'ਚ ਹੀ ਫੈਕਟਰੀ ਸੀਗੀ ਕਾਫੀ ਬੰਦੇ ਰੱਖੇ ਉਹਨੇ ਅਤੇ ਰੁੱਝੇ ਰਹਿਣਾ ਉਹਨੇ ਕਦੀ ਇਹਨੂੰ ਕਹਿਣਾ ਆਹ ਕਰ ਕਦੀ ਉਹਨੂੰ ਕਹਿਣਾ ਅਤੇ ਕਬੀਰ ਸਾਹਿਬ ਨੇ ਉਹਨੂੰ ਕਹਿਣਾ ਜਾਣ ਲੱਗਿਆ ਵੀ ਸ਼ਾਹ ਜੀ ਆਓ ਹੁਣ ਆਪਾਂ ਥੋੜ੍ਹਾ ਜਿਹਾ ਨਾ ਉਹ ਵੀ ਧੰਨ ਇਕੱਠਾ ਕਰ ਲਈਏ ਜਿਹੜਾ ਨਾਲ ਜਾਣਾ ਸਾਥ ਨਾ ਚੱਲ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਇਹ ਧੰਨ ਉਹ ਸੰਗਤ 'ਚ ਬਹਿ ਕੇ ਧੰਨ ਹੁੰਦਾ ਜੇ ਇਕੱਠਾ ਕਿਤੇ ਇਕੱਲਾ ਹੀ ਨਾ ਸੋਚਿਓ ਵੀ ਮੈਂ ਕਰ ਲੂੰਗਾ ਇੱਕਦੋਂ ਜੀ ਪੋ ਲੱਖ ਹੋਏ ਜੇ ਬਹਿ ਹੀ ਗਏ ਨਾ ਤੁਸੀਂ ਸੰਗਤ 'ਚ ਆ ਗਏ ਤੇ ਇੰਨੀ ਸੰਗਤ ਦਾ ਫਲ ਇੱਕ ਜਣੇ ਨੂੰ ਮਿਲਦਾ ਇੱਕਦੋਂ ਜੀ ਪੋ ਕਈ ਵਾਰੀ ਸਾਨੂੰ ਕੰਮ ਕੋਈ ਵੀ ਨਹੀਂ ਹੁੰਦਾ ਮਨ ਬਹਿਣ ਨਹੀਂ ਦਿੰਦਾ ਮੈਂ ਤਾਂ ਉੱਧਰ ਜਾਣਾ ਸੀ ਕਿੱਥੇ ਬਹਿ ਗਏ ਆ ਗਏ ਹੈ ਨਾ ਇਹ ਮਨ ਬੜਾ ਚੰਚਲ ਹੈ ਸਾਨੂੰ ਸੰਗਤ 'ਚੋਂ ਉਠਾ ਕੇ ਲੈ ਜਾਂਦਾ ਮੈਂ ਕਹਿੰਦਾ ਨਾ ਜਿਹਨਾਂ ਨੂੰ ਕੰਮ ਹੈ ਉਹ ਤਾਂ ਜਾਓ ਵੀ ਕੰਮ 'ਤੇ ਜਾਣਾ ਤੁਸੀਂ ਡਿਊਟੀ ਹੈ ਅਤੇ ਜਿਹਨਾਂ ਨੇ ਉੱਥੇ ਲੰਗਰ 'ਚ ਗੱਲਾਂ ਕਰਨੀਆਂ ਤਾਂ ਉਹ ਤਾਂ ਬਹਿ ਜਾਓ ਘੜੀ ਹੈ ਨਾ ਆਪ ਸਵਾਰੇ ਮੈਂ ਮਿਲਿਆ ਸੁੱਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ ਉਹ ਫਿਰ ਤਾਂ ਹੀ ਕਹਿੰਦੇ ਮੇਰੇ ਮਾਧੋ ਜੀ ਸੱਤ ਸੰਗਤ ਮਿਲੇ ਸੋ ਤਰਿਆ ਅਤੇ ਗੁਰੂ ਬਖਸ਼ਿਸ਼ ਕਰ ਦਿੰਦਾ ਸੰਗਤ 'ਚ ਗੁਰਪ੍ਰਸਾਦ ਪਰਮ ਪਦ 'ਤੇ ਲੈ ਜੂਗਾ ਤੁਹਾਨੂੰ ਪਰਮ ਪਦ ਦਾ ਮਿਲਾਪ ਕਰਾ ਦਿੰਦਾ ਅਤੇ ਸੁੱਕਾ ਮਨ ਹਰਿਆ ਹੋ ਜਾਂਦਾ ਹਰ ਕਾ ਨਾਮ ਧਿਆਏ ਕੇ ਹੋ ਹਰਿਆ ਭਾਈ ਆਓ ਥੋੜ੍ਹਾ ਜਿਹਾ ਆਪਾਂ ਜਪੀਏ ਫੇਰ ਗੱਲ ਬਣਨੀ ਮੈਂ ਤਾਂ ਉਹ ਕਹਾਣੀ ਸੁਣਾਵਾਂਗੇ ਤੁਹਾਨੂੰ ਕਬੀਰ ਸਾਹਿਬ ਦੀ ਵਾਹ ਹੈ ਗੁਰੂ

0: ਬੋਲੋ ਜਸ ਜਿਹਬਾ ਦਿਨ ਰਾਤ, ਰਸਨਾ ਤੋਂ ਬੋਲਣਾ, ਕੰਨਾਂ ਨਾਲ ਸੁਣਨਾ।
1: ਗੁਰੂ ਵਾਂਗ ਗੁਰੂ।

그럼 형 그럼 형 그럼 형 그럼 형 그럼

ਅਰਜਨ ਰਾਮ ਨਾਮ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ। ਅੱਗੇ ਲਿਖਿਆ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਉਹ ਕਬੀਰ ਸਾਹਿਬ ਹਰ ਜਨ ਸੀਗੇ ਤੁਹਾਡੇ ਵਾਂਗ, ਹਰ ਜਨ ਕਿਰਤ ਵੀ ਕਰਦੇ ਸੀ ਅਤੇ ਹਰੀ ਦੇ ਗੁਣ ਵੀ ਗਾਉਂਦੇ ਸੀ। ਕਰਮ ਧਰਮ ਤੁਮ ਚੌਪੜ ਸਾਜੋ, ਸੱਚ ਕਰੋ ਤੁਮ ਸਾਰੀ, ਕਾਮ ਕ੍ਰੋਧ ਲੋਭ ਮੋਹ ਜੀਤੋ ਐਸੀ ਖੇਲ ਹਰ ਪਿਆਰੀ। ਉਹ ਜਿੱਥੇ ਕਰਮ ਕਰਦੇ ਸੀ ਨਾਲ ਧਰਮ ਵੀ ਕਮਾਉਂਦੇ ਸੀ ਉਹਨਾਂ ਨੂੰ ਕਹਿੰਦੇ ਹਰ ਜਨ। ਉਹ ਜਿਹੜਾ ਸ਼ਾਹ ਸੀਗਾ ਉਹ ਇਕੱਲਾ ਕਰਮ ਹੀ ਕਰਦਾ ਸੀਗਾ ਅਤੇ ਸਗੋਂ ਕਈ ਵਾਰੀ ਨਿੰਦਾ ਵੀ ਕਰ ਦਿੰਦਾ ਸੀ ਕਬੀਰ ਸਾਹਿਬ ਦੀ, ਇਹਦੀ ਧੀ ਵਿਆਹੁਣ ਵਾਲੀ ਆ, ਜਵਾਨ ਹੋਈ ਆ, ਇਹ ਸੰਗਤ 'ਚ ਤੁਰਿਆ ਰਹਿੰਦਾ, ਹਾਂਜੀ ਇੱਦਾਂ ਦੀਆਂ ਗੱਲਾਂ ਕਰਨੀਆਂ ਨੇ ਕਬੀਰ ਸਾਹਿਬ ਦੀਆਂ। ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ, ਤਾਂ ਹੀ ਲਿਖਿਆ ਨਾ ਕਬੀਰ ਸਾਹਿਬ ਨੇ ਨਿੰਦੋ ਲੋਕ ਮੋਕੋ ਲੋਗੋ ਨਿੰਦੋ, ਨਿੰਦੋ ਨਿੰਦੋ ਲੋਗੋ ਮੋਕੋ ਲੋਗੋ ਨਿੰਦੋ, ਨਿੰਦਾ ਜਨਕੋ ਕਰੀ ਪਿਆਰੀ। ਕਿਤੇ ਨਿੰਦਕ ਤੇ ਸਾਡੇ ਕੱਪੜੇ ਧੋਂਦਾ, ਕਬੀਰ ਸਾਹਿਬ ਦੇ ਬਚਨ ਨਹੀਂ ਪੜ੍ਹਿਓ ਘਰ ਜਾ ਕੇ। ਨਿੰਦਾ ਬਾਪ ਨਿੰਦਾ ਮਹਿਤਾਰੀ, ਕਬੀਰ ਸਾਹਿਬ ਕਹਿੰਦੇ ਲੋਕ ਤੇ ਹੱਥਾਂ ਨਾਲ ਕੱਪੜੇ ਧੋਂਦੇ ਆ, ਜਿਹੜਾ ਨਿੰਦਕ ਆ ਤੁਹਾਡੇ ਰਸਨਾ ਨਾਲ ਧੋਂਦਾ, ਤੁਹਾਡੇ ਕੱਪੜੇ ਕਾਹਦੇ ਨਾਲ ਧੋਂਦਾ ਜੀ, ਮੂੰਹ ਦੇ ਨਾਲ, ਕਿਉਂਕਿ ਨਿੰਦਾ ਰਸਨਾ ਤੋਂ ਹੀ ਹੁੰਦੀ ਹੈ ਨਾ। ਤੇ ਇੱਥੇ ਤੇ ਵਹਿ ਕੇ ਗੁਣ ਗਾਉਣੇ ਸੀ ਰਸਨਾ ਨਾਲ, ਇਹ ਰਸਨਾ ਤੂੰ ਅੰਨ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤੇ ਕਿਤੇ ਜਿਚਰ ਹਰ ਰਸ। ਅੱਛਾ ਤੁਸੀਂ ਬੋਲਦੇ ਵਾਹਿਗੁਰੂ ਰਸ ਆਉਂਦਾ ਵਾ ਤੁਹਾਨੂੰ ਤਾਂ ਸਾਰਿਆਂ ਨੂੰ ਆਉਂਦਾ, ਕਹਿੰਦਾ ਜਿਹੜੇ ਜਪਦੇ ਹੋ ਇਹਨੂੰ ਹਰ ਰਸ ਕਹਿੰਦੇ ਨੇ। ਇਹ ਅਜੇ ਰਸ ਜਿਹੜਾ ਹੈ ਇਹ ਬਾਹਰੋਂ ਦਿੰਦਾ ਵਾਹਿਗੁਰੂ ਸੱਚਖੰਡ, ਉਹ ਜਿਹੜਾ ਮਨ ਦਾ ਰਸ ਹੈ ਨਾ ਉਹ ਅਜੇ ਫਿਰ ਅੰਦਰੋਂ ਡਿੱਗੂਗਾ। ਜਦੋਂ ਤੁਸੀਂ ਇਹ ਰਸ ਦੇ ਨਾਲ ਰਸਨਾ ਸੁੱਚੀ ਕਰ ਲਈ, ਨਾਮ ਕਹਿਤ ਗੋਬਿੰਦ ਕਾ ਸੁੱਚੀ ਪਈ ਰਸਨਾ, ਫਿਰ ਕੰਨ ਵੀ ਸੁੱਚੇ ਹੋ ਜਾਂਦੇ, ਫਿਰ ਮਨ ਵੀ ਸੁੱਚਾ ਹੋ ਜਾਂਦਾ। ਜਦੋਂ ਮਨ ਸੁੱਚਾ ਹੁੰਦਾ ਇਹਦੇ ਵਿੱਚੋਂ ਨਾਮ ਪ੍ਰਗਟ ਹੋ ਜਾਂਦਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ, ਉਹਦੇ 'ਚੋਂ ਫਿਰ ਅੰਮ੍ਰਿਤ ਰਸ ਆਉਂਦਾ ਮਨ ਦਾ, ਮਨ ਕਾ ਤੋ ਸਹਾਰ ਨਾਮ ਹੈ। ਪਹਿਲਾਂ ਅਸੀਂ ਰਸਨਾ ਤੋਂ ਗਾਉਣਾ ਹੁੰਦਾ, ਲਿਖਿਆ ਨਾ ਹਰ ਜਨ ਰਾਮ ਨਾਮ ਗੁਣ ਗਾਵੇ, ਗਾਉਣਾ ਤਾਂ ਫਿਰ ਜਦੋਂ ਗਾਓਗੇ ਤਾਂ ਸੁਣੇਗਾ ਨਾ ਲੋਕਾਂ ਨੂੰ, ਹੁਣ ਕਈ ਬੋਲਦੇ ਨੀਗੇ ਤੇ ਸਤਿਗੁਰ ਦੇ ਗਾਉਣਾ ਵਾ, ਜੇ ਕੋਈ ਗਾਉਂਦਾ ਹੋਵੇ ਤਾਂ ਤੁਹਾਨੂੰ ਸੁਣਦਾ ਵਾ ਨਾ, ਆ ਕੀਰਤਨ ਗਾਉਂਦੇ ਨੇ ਗੁਰਮੁਖ ਤੇ ਉੱਚੀ ਬੋਲ ਕੇ ਗਾਉਂਦੇ, ਮੂੰਹ 'ਚ ਤਾਂ ਨਹੀਂ ਗਾਉਂਦੇ। ਇਸ ਲਈ ਸਾਨੂੰ ਸਮਝਾਇਆ ਸਤਿਗੁਰਾਂ ਨੇ ਹਰ ਜਨ, ਜੇ ਕਹਿੰਦੇ ਹਰੀ ਦੇ ਤੁਸੀਂ ਜਾਣੋ ਤੇ ਉਹਦੇ ਗੁਣ ਗਾਇਆ ਕਰੋ, ਗੁਣ ਗਾਵਤ ਤੇਰੀ ਉਤਰ ਸਮੈਲ, ਬਿੰਸ ਜਾਏ ਹਉਮੈ ਬਿਖਫੈਲ, ਹੋਹੇ ਅਚਿੰਤ ਬੱਸੇ ਸੁਖ ਨਾਲ ਸਵਾਸ ਗਰਾਂ ਸਰ। ਵਾਰ ਵਾਰ ਇਹ ਸਮਝਾਈ ਜਾਂਦੇ ਸਾਨੂੰ, ਉਹ ਕਬੀਰ ਸਾਹਿਬ ਦੀ ਗੱਲ ਨਹੀਂ ਮੰਨੀ ਉਹਨੇ। ਕਬੀਰ ਸਾਹਿਬ ਜਾਂਦੇ ਰਹੇ, ਕਬੀਰ ਸਾਹਿਬ ਦੀ ਉਮਰ ਸੀ 120 ਸਾਲ, ਜਾਂਦੇ ਰਹੇ ਉਹ ਰਸ ਆਪਣੇ ਕਰਮ ਵੀ ਕਰਦੇ ਰਹੇ ਅਤੇ ਜਿਹੜੇ ਸ਼ਾਹ ਹੁੰਦੇ ਨੇ ਇਹ ਟੈਨਸ਼ਨ 'ਚ ਫਿਰ ਛੇਤੀ ਚੜ੍ਹਾਈ ਕਰ ਜਾਂਦੇ। ਉਹ ਚੜ੍ਹਾਈ ਕਰ ਗਿਆ, ਉਹਨੂੰ ਜੂਨ ਅਗਲੀ ਬਲਦ ਦੀ ਮਿਲੀ, ਬਲਦ ਸਮਝ ਉਹ ਐਕਸ ਓਕਸ ਇੰਗਲਿਸ਼ ਜ਼ਿਆਦਾ ਸਮਝਦੇ ਸੀ ਸੱਜਣ ਜੀ, ਬਲਦ ਵੇਖਿਆ ਕਦੀ, ਬਲਦ ਦੀ ਜੂਨ ਮਿਲੀ ਅਤੇ ਉਹਦੇ ਚਾਰ ਪੈਰ ਹੁੰਦੇ ਆ ਅਤੇ ਮੁੱਖੋਂ ਬੋਲ ਨਹੀਂ ਸਕਦਾ ਹੈ ਨਾ, ਦੋ ਸਿੰਘ ਹੁੰਦੇ ਆ ਹੈ ਨਾ। ਉਹ ਕਬੀਰ ਸਾਹਿਬ ਨੇ ਵੇਖਿਆ ਵੀ ਉਹ ਬਲਦ ਦੀ ਜੂਨ 'ਚ ਪੈ ਗਿਆ ਅਤੇ ਬਲਦ ਛੇਤੀ ਜਵਾਨ ਹੋ ਗਏ ਹੋ ਜਾਂਦੇ ਆ, 5-7 ਸਾਲਾਂ 'ਚ ਵਾਹੁਣ ਵਾਲਾ ਹੋ ਗਿਆ ਅਤੇ ਉਹ ਵਗਦਾ ਪਿਆ ਵਾ ਖੇਤ 'ਚ, ਇੱਕ ਜੱਟ ਨੇ ਜੋਇਆ ਹੋਇਆ ਉਹਨੂੰ, ਉਹੀ ਸ਼ਾਹ। ਅਤੇ ਕਬੀਰ ਸਾਹਿਬ ਜੋ ਲੱਗ ਉਹਦੇ ਲੰਘ ਰਹੇ ਨੇ ਅਤੇ ਉਹ ਉੱਠਦਾ ਨਹੀਂ ਗਾ, ਬਲਦ ਕਈ ਵੇਖੇ ਹੋਣੇ ਤੁਸੀਂ, ਇਹਨਾਂ ਨੇ ਬਹਿ ਜਾਂਦੇ ਹੁੰਦੇ ਸੀ ਵਗਦੇ ਵਗਦੇ, ਉਹ ਬੜਾ ਔਖਾ ਉਹਨਾਂ ਉਠਾਉਣਾ ਪੈਂਦਾ ਸੀ। ਉਹ ਜੱਟ ਕੀ ਕਰਦਾ, ਕਦੀ ਧੂੰਆਂ ਚਾੜਦਾ ਉਹਦੇ ਨੱਕ ਨੂੰ, ਕਦੀ ਆਰਾਂ ਲਾਉਂਦਾ, ਉੱਠਦਾ ਨਹੀਂ, ਕਦੀ ਕੁੱਟਦਾ ਉਹਨੂੰ, ਬਹੁਤ ਡੰਡੇ ਮਾਰਦਾ। ਕਬੀਰ ਸਾਹਿਬ ਨੂੰ ਤਰਸ ਆ ਗਿਆ, ਉਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਉਹ ਸ਼ਾਹ ਹੀ ਹੈ।
ਜੱਟ ਨੂੰ ਹਟਾਇਆ, ਕਹਿੰਦੇ ਤੂੰ ਪਿੱਛੇ ਹੋ ਜਾ ਜਰਾ, ਮੈਨੂੰ ਇੰਨਾ ਗੱਲ ਕਰ ਲੈਣ। ਉੱਥੇ ਫਿਰ ਕੰਨ ਦੇ ਵਿੱਚ ਉਹਨੂੰ ਕਿਹਾ, ਬਲਦ ਨੂੰ ਕੀ ਕਿਹਾ ਕੰਨ 'ਚ, ਕਹਿੰਦੇ ਚਾਰ ਪਾਉਂ ਦੋ ਸਿੰਘ ਗੁੰਗ ਮੁੱਖ ਅਬ ਕੈਸੇ ਗੁਣ ਗਾਈ ਹੈ। ਪਹਿਲਾਂ ਤਾਂ ਬੋਲਦਾ ਨਹੀਂ ਸੀ ਹੁੰਦਾ, ਤੈਨੂੰ ਕਹਿੰਦੇ ਬੋਲ ਵਾਹਿਗੁਰੂ, ਹੁਣ ਨਹੀਂ ਬੋਲਿਆ ਜਾਣਾ। ਤਾਂ ਹੀ ਕਹਿੰਦੇ ਨਾ, ਪ੍ਰਭ ਆਪਣੇ ਜਨ ਕੀਨੀ ਦਾਤ, ਇਹ ਦਾਤ ਦਿੱਤੀ ਹੈ, ਬੋਲੋ ਜਸ ਜੇਬ ਦਿਨ ਰਾਤ, ਬੋਲੋ ਜਸ ਜੇਬ ਦਿਨ ਰਾਤ। ਇਹ ਦਾਤ ਆ ਜੇਬਾਂ, ਕਈਆਂ ਕੋਲ ਨਹੀਂ ਹੁੰਦੀ, ਹੁਣ ਡੰਗਰਾਂ ਕੋਲ ਨਹੀਂ ਆ, ਉਹ ਕਿੱਦਾਂ ਗੁਣ ਗਾਉਣਗੇ। ਚਾਰ ਪਾਉਂ ਦੋ ਸਿੰਘ ਗੁੰਗ ਮੁੱਖ ਅਬ ਕੈਸੇ ਗੁਣ ਗਏ, ਊਠ ਤੇ ਬੈਠ ਤੇ ਠੇਂਗਾ ਪੜ, ਅਬ ਕੈ ਮੂੰਢ ਲਕਈ, ਹਰ ਬਿਨ ਬੈਲ ਬਰਾਨੇ ਹੋਏ। ਉਹ ਕਹਿੰਦੇ ਵੀ ਵਾਹਿਗੁਰੂ ਤੋਂ ਨਾਮ ਨਹੀਂ ਜਪਿਆ ਤੇ ਬੈਲ ਦੀ ਜੂਨ ਮਿਲ ਗਈ। ਉਹਦੇ ਕੰਨ 'ਚ ਸਮਝਾਇਆ ਵੀ ਹੁਣ ਉੱਠ ਕੇ ਤੁਰ ਪਓ, ਇਹ ਤੈਨੂੰ ਹੁਣ ਭੋਗਣੀ ਪੈਣੀ ਹੈ। ਉੱਠ, ਉਸੇ ਵੇਲੇ ਉੱਠ ਕੇ ਤੁਰ ਪਿਓ। ਉਹਨੂੰ ਪਤਾ ਲੱਗ ਗਿਆ ਵੀ ਇਹਦੇ ਕੰਮ ਹੁਣ ਛੁੱਟਣਾ ਨਹੀਂ ਗਾ, ਕੁੱਟ ਜ਼ਰੂਰ ਖਾਣੀ ਹੈ। ਇਸ ਕਰਕੇ ਸਤਿਗੁਰੂ ਸਾਨੂੰ ਪਹਿਲਾਂ ਸਮਝਾਉਂਦੇ ਨੇ, ਅਜੂ ਸਮਝ ਕੁਛ ਵਿਗੜਿਓ ਨਾਹੀ, ਭੱਜ ਲੈ ਰਾਮ ਮੁਰਾਰ। ਕਿਤੇ ਅਜੇ ਵੀ ਤੂੰ ਸਮਝ ਜਾ, ਸੰਗਤ ਕਰਿਆ ਕਰ, ਸੰਗਤ ਦੇ ਵਿੱਚ ਆ ਕੇ ਤੇਰਾ ਬਹੁਤ ਧਨ ਇਕੱਠਾ ਹੋ ਜਾਂਦਾ। ਆ ਜਿਹੜਾ ਹੁਣ ਅੱਜ ਕਹਿ ਰਹੇ ਸੀ ਨਾ ਆ ਸ਼ਬਦ ਦੇ ਵਿੱਚ, ਕਿਤੇ ਕਾਇਆ ਨਗਰ ਬਸਤ ਹਰ ਸਵਾਮੀ, ਕਹਿੰਦੇ ਜਿਹੜੀ ਤੁਹਾਡੀ ਕਾਇਆ ਨਾ ਸਰੀਰ ਦੇ ਵਿੱਚ ਵਾਹਿਗੁਰੂ ਵੱਸਦਾ ਵਾ, ਸਭ ਮੈਂ ਜੋਤ ਜੋਤ ਹੈ ਸੋਏ, ਵਾਹਿਗੁਰੂ ਨੂੰ ਕਿਹਾ ਤਿਸ ਦੇ ਚਾਨਣ ਸਭ ਮੈਂ, ਕਿਤੇ ਪ੍ਰਗਟ ਕਰ ਲਓ ਉਹਨੂੰ, ਹੈ ਨਾ। ਪ੍ਰਗਟ ਕਰਨ ਦਾ ਤਰੀਕਾ ਕੀ ਦੱਸਿਆ ਫਿਰ, ਕਿਤੇ ਹਰ ਨਿਕਟ ਬਸਤ ਕਛ ਨਜ਼ਰ ਨਾ ਆਵੇ, ਹਰ ਲਾਧਾ ਗੁਰ ਵਿਚਾਰ। ਅੱਜ ਤੁਸੀਂ ਬੋਲਦੇ ਹੋ ਵਾਹ ਗੁਰੂ ਵਿਚਾਰ ਕੇ, ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ। ਅਜੋ ਸ਼ਬਦ ਦੀ ਕਮਾਈ ਕਰੋਗੇ, ਅੰਦਰੋਂ ਵੀ ਤੇ ਬਾਹਰੋਂ ਵੀ ਪ੍ਰਕਾਸ਼ ਰੂਪੀ ਦਿਸੇਗਾ। ਤਾਂ ਹੀ ਲਿਖਿਆ ਨਾ, ਜਿਹਨਾਂ 22 ਅਸ਼ਟਪਦੀਆਂ ਕਮਾਈਆਂ ਉਹਨਾਂ ਨੂੰ ਨਾਮ ਮਿਲਿਆ ਫਿਰ, ਗਿਆਨ ਅੰਜਨ ਗੁਰ ਦੀ ਆ, ਅਗਿਆਨ ਅੰਧੇਰ ਬਿਨਾ ਸਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਉਹਨਾਂ ਲਿਖਿਆ ਫਿਰ ਕਿੰਨੇ ਜੀ ਵੇਖਿਆ ਅੰਦਰ, ਇਹ ਸੰਤ ਸੰਗ ਅੰਤਰ ਪ੍ਰਭ ਡੇਠਾ, ਨਾਮ ਪ੍ਰਭੂ ਕਾ ਇਹਦੇ ਨਾਮ ਵੀ ਸੁਣ ਲੱਗ ਪਿਆ ਤੇ ਅਸੀਂ ਦਰਸ਼ਨ ਵੀ ਕੀਤੇ। ਫਿਰ ਉਹਨਾਂ ਲਿਖਿਆ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ, ਹਰ ਜਨ ਮੰਗਲ ਗਾਏ। ਆਹ ਮੰਗਲ ਗਾਉਣੇ ਪੈਣੇ ਸਾਨੂੰ, ਹਰ ਜਨ ਬਣ ਕੇ, ਹਰ ਜਨ ਰਾਮ ਨਾਮ ਗੁਣ ਗਾਵੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਕਹਿੰਦੇ ਜੇ ਕੋਈ ਨਿੰਦਾ ਕਰੇ ਉਹਨੂੰ ਕੁਛ ਨਾ ਕਿਹਾ ਕਰੋ, ਠੀਕ ਹੈ ਨਾ, ਕਰੀ ਜਾਣ ਦਿਓ, ਤੁਸੀਂ ਆਪਣਾ ਗੁਣ ਨਹੀਂ ਛੱਡਣਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬੋਲਣ ਕੇ ਸੁਣਨ ਦਾ ਮਤਲਬ ਹੈ ਫੁਰਨਾ ਨਹੀਂ ਆਊ ਤੁਹਾਨੂੰ, ਨਹੀਂ ਤੇ ਮਾਇਆ ਵੀ ਚੱਲੀ ਜਾਂਦੀ ਅੰਦਰ ਸੋਚਾਂ। ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ